ਘਰ ਦੇ ਵਿੱਚ ਭਰਪੂਰ ਭਰਿਆ ਪਿਆ ਅੰਮ੍ਰਿਤ ਨਾਲ ਘਰ ਇਹ ਘਰ ਚ ਨਹੀਂ ਵੜਦਾ ਇਹਨੂੰ ਬੁਲਾਉਂਦੇ ਨੇ ਵੀ ਘਰ ਆ ਜਾ ਆ ਜਾ ਆ ਜਾ ਵਾਪਸ ਨਹੀਂ ਮੰਨਦਾ ਘਰੋਂ ਬੇਘਰ ਹੋਇਆ ਹੋਇਆ ਧਨ ਦਾ ਨਾ ਭੇਦ ਹੋਣ ਕਰਕੇ ਭੁੱਖਾ ਮਰ ਰਿਹਾ ਰੁਲ ਰਿਹਾ ਕੋਈ ਬਾਤ ਨਹੀਂ ਪੁੱਛਦਾ ਇੱਥੇ ਹੁਣ ਘਰ ਧਨ ਹੁੰਦੇ ਜੱਗ ਭੁੱਖਾ ਮੂਆ ਬਿਨ ਸਤਿਗੁਰ ਸੋਝੀ ਨਾ ਹੋਏ ਸਤਿਗੁਰ ਤੋਂ ਸੋਝੀ ਨਹੀਂ ਲੈਣੀ ਚਾਹੁੰਦਾ ਸਤਿਗੁਰ ਤੋਂ ਮਤ ਲੈ ਕੇ ਨਹੀਂ ਚੱਲਣਾ ਚਾਹੁੰਦਾ ਡੁੱਬੀ ਜਾਂਦਾ ਪਹਿਲਾਂ ਵੀ ਡੁੱਬਦਾ ਆਉਂਦਾ ਹੁਣ ਵੀ ਗੋਤੇ ਖਾਈ ਜਾਂਦਾ ਤੜਫੀ ਵੀ ਜਾਂਦਾ ਲਕੋਈ ਵੀ ਜਾਂਦਾ ਦੁਖੀ ਵੀ ਹੋਈ ਜਾਂਦਾ ਬਾਹਰ ਵੀ ਨਹੀਂ ਵੀ ਬਾਹਰ ਵੀ ਨਾ ਪਤਾ ਲੱਗ ਜਾਏ ਅੰਦਰ ਹੀ ਅੰਦਰ ਘੁਣੇ ਵਾਂਗੂ ਖਤਮ ਹੋ ਰਿਹਾ ਇਹਨੂੰ ਹੁਣ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਵੀ ਤੇਰਾ ਬਚਾਅ ਹੋ ਸਕਦਾ ਤੇਰੀ ਰੱਖਿਆ ਹੋ ਸਕਦੀ ਆ ਤੇਰੀ ਮਦਦ ਕੀਤੀ ਜਾ ਸਕਦੀ ਆ ਜੇ ਤੂੰ ਮਰਿਆਦਾ ਚ ਚੱਲੇ ਜੇ ਤੂੰ ਨਿਰੰਕਾਰ ਦੇ ਵਿਧਾਨ ਦੇ ਵਿੱਚ ਚੱਲੇ ਗੁਰਬਾਣੀ ਗੁਰੂ ਸਮਝਾ ਰਹੇ ਨੇ ਰਾਮ ਰਸੈਣ ਗੁਰਮੁਖ ਚਾਖੇ ਦਰ ਘਰ ਮਹਿਲੀ ਹਰ ਪਤ ਰੱਖੇ ਇਹਨੂੰ ਰਾਮ ਰਸੈਣ ਦਾ ਭੇਦ ਦੇ ਰਹੇ ਨੇ ਇਹਨੂੰ ਹਰ ਰਸ ਦਾ ਅੰਮ੍ਰਿਤ ਰਸ ਦਾ ਨਾਮ ਰਸ ਦਾ ਬ੍ਰਹਮ ਰਸ ਦਾ ਆਤਮ ਰਸ ਦਾ ਭੇਦ ਦੇ ਰਹੇ ਨੇ ਜੇ ਤੂੰ ਇਹ ਚੱਖ ਲਵੇਂ ਤੇਰੀ ਮਦਦ ਕੀਤੀ ਜਾ ਸਕਦੀ ਆ ਦਰ ਘਰ ਮਹਿਲੀ ਦਰ ਤੇ ਆ ਘਰ ਤੇ ਆ ਮਹਿਲ ਚ ਜਿੱਥੇ ਵੀ ਆ ਤੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਤੇਰੀ ਰੱਖਿਆ ਦੇ ਲਈ ਸਾਡੇ ਵੱਲੋਂ ਪੂਰੀ ਮਦਦ ਦਿੱਤੀ ਜਾਣੀ ਹੈ ਇਸ ਘਰ ਚੋਂ ਆਪਾਂ ਨੂੰ ਦੱਸ ਰਹੇ ਨੇ ਇਹੀ ਚੀਜ਼ ਤੈਨੂੰ ਸੰਭਾਲਣ ਦੇ ਕਿਹਾ ਸੰਭਾਲਣੀ ਕੀ ਆ ਤੂੰ ਅਜੇ ਮੰਨਣ ਨੂੰ ਤਿਆਰ ਨਹੀਂ ਮਨ ਕਾ ਤੋਸਾ ਹਰ ਨਾਮ ਹੈ ਫਿਰਦੇ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ ਐਡਾ ਵੱਡਾ ਤੋਸਾ ਹੋਵੇ ਮਾੜੀ ਮੋਟੀ ਚੀਜ਼ ਹੋਵੇ ਤਾਂ ਨਾ ਪਤਾ ਲੱਗੇ ਵੀ ਦਿਖੀ ਨਹੀਂ ਛੋਟੀ ਜਿਹੀ ਚੀਜ਼ ਸੀਗੀ ਮੈਨੂੰ ਪਤਾ ਨਹੀਂ ਲੱਗਿਆ ਇੱਥੇ ਹੁਣ ਖਜ਼ਾਨਾ ਕਹਿਤਾ ਮਨ ਨੇ ਨਿਧਾਨਾ ਕਹਿ ਦਿੱਤਾ ਐਡਾ ਵੱਡਾ ਡੀਪੂ ਤੇ ਭੰਡਾਰ ਦਾ ਭੇਜ ਦਿੱਤਾ ਤੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਹੁਣ ਕੱਚੇ ਧਨ ਦੇ ਵਿੱਚ ਆਪਾਂ ਚੱਲ ਰਹੇ ਹਾਂ ਗੁਰਬਾਣੀ ਦੇ ਵਿੱਚ ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਹੋਇਆ ਜੇ ਹੁਣ ਸਮਾਂ ਤੁਸੀਂ ਨਾ ਸੰਭਾਲਿਆ ਆਪਣੇ ਮਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਜੇ ਹੁਣ ਬੱਤੇ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਹਾ ਖਾਏ ਰੁੱਤ ਬੜੀ ਸੁਹਾਵਣੀ ਆ ਦੇਹ ਬੜੀ ਤੰਦਰੁਸਤ ਆ ਹੁਣ ਤੂੰ ਇਹਦਾ ਫਾਇਦਾ ਨਹੀਂ ਲੈਂਦਾ ਤੇ ਜਦੋਂ ਰੁੱਤ ਨਿਕਲ ਗਈ ਬੀਜਣ ਦੀ ਕੋਸ਼ਿਸ਼ ਕਰੇਗਾ ਉਹਦੇ ਵਿੱਚੋਂ ਉੱਗਣ ਦਾ ਕੀ ਆ ਤੇਰਾ ਬੀਜਿਆ ਹੋਇਆ ਬੀਜ ਆਈ ਜਾਊਗਾ ਰੁੱਤਾ ਬੀਜ ਨਾ ਬੀਜੇ ਜੰਮੇ ਸਭ ਲਾਹਾ ਮੂਲ ਗਵਾਏ ਦਾ ਫਿਰ ਜੇ ਲਾਹਾ ਭਾਲੇ ਵੀ ਹੁਣ ਮੇਰੀ ਅਰਦਾਸ ਕਰ ਦਿਓ ਤੇ ਹੁਣ ਮੈਂ ਸਿਮਰਨ ਕਰ ਲੈਣਾ ਫਿਰ ਨਹੀਂ ਹੁਣ ਇਹ ਨੌਵੇਂ ਪਾਤਸ਼ਾਹ ਦੇ ਸਲੋਕਾਂ ਦੇ ਵਿੱਚ ਵੀ ਆ ਆਪ ਤੋਂ ਸਮਾਂ ਰਮਗਿਓ ਫਿਰ ਸਮਾਂ ਨਿਕਲ ਜਾਣਾ ਹੱਥੋਂ ਗੁਰਮੁਖ ਪਿਆਰਿਓ ਆਪਣੇ ਤੇ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੋਈ ਆ ਜਿਹੜਾ ਆਪਾਂ ਨੂੰ ਐਡਾ ਖਜ਼ਾਨਾ ਸੌਂਪ ਦਿੱਤਾ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜਾ ਆਪਾਂ ਨੂੰ ਬ੍ਰਹਮ ਦਾ ਗਿਆਨ ਦੇ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਾਡੇ ਆਪਣੇ ਮੂਲ ਦਾ ਇੱਕ ਇੱਕ ਸਟੈਪ ਬਾਈ ਸਟੈਪ ਆਪਾਂ ਨੂੰ ਸਮਝਾ ਰਹੇ ਨੇ ਬੜੇ ਪਿਆਰ ਤੇ ਸੌਖੇ ਢੰਗ ਨਾਲ ਆਪਣੇ ਮਨ ਤੋਂ ਸ਼ੁਰੂ ਹੋ ਕੇ ਮਨ ਦੀ ਇੱਕ ਇੱਕ ਗੱਲ ਸਮਝਾ ਰਹੇ ਨੇ ਇੱਕ ਇੱਕ ਰੁਕਾਵਟ ਤੇ ਉਲਝਣ ਦਾ ਭੇਦ ਦੇ ਰਹੇ ਨੇ ਆਪਾਂ ਨੂੰ ਔਰ ਉਹਨੂੰ ਸੁਲਝਾਉਣ ਦਾ ਸਾਰਾ ਆਪਾਂ ਨੂੰ ਭੇਜ ਦੇ ਕੇ ਆਪਾਂ ਨੂੰ
ਪ੍ਰੈਕਟੀਕਲ ਰੂਪ ਦੇ ਵਿੱਚ ਅੱਗੇ ਲੈ ਕੇ ਚੱਲ ਰਹੇ ਨੇ ਆਪਾਂ ਨੂੰ ਆਪਣੇ ਸਫ਼ਰ ਦੇ ਉੱਤੇ, ਆਪਣੇ ਮਾਰਗ ਦੇ ਉੱਤੇ ਆਪ ਉਂਗਲੀ ਫੜ ਕੇ ਲੈ ਕੇ ਚਲਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਆਪਾਂ ਭੁੱਲ ਗਏ ਸੀਗੇ, ਭੁੱਲੇ ਮਾਰਗ ਜੀ ਨਹੀਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਵੱਡੇ ਭਾਗ ਨੇ ਮਾਰਗ ਦਾ ਪਤਾ ਲੱਗ ਗਿਆ, ਰਸਤਾ ਲੱਭਿਆ। ਜਿਹੜੇ ਰਸਤੇ ਨੂੰ ਆਪਾਂ ਵਿਸਾਰ ਚੁੱਕੇ ਸੀ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ, ਜਿਹੜੇ ਰਸਤੇ ਨੂੰ ਆਪਾਂ ਵਿਸਾਰ ਚੁੱਕੇ ਸੀ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਇਹ ਜੀਵਾਤਮਾ ਭੁੱਲ ਗਈ ਸੀ, ਭੁੱਲਣ ਦਾ ਕਾਰਨ ਕੀ ਹੈ ਵੀ ਮਹਾਰਾਜ ਨੇ ਦੱਸਤਾ, ਨਾਮੋ ਭੁੱਲੀ ਜੇ ਫਿਰ ਆਵੋ ਜਾਊ। ਨਾਮ ਨੂੰ ਭੁੱਲਣ ਕਰਕੇ ਆਪਾਂ ਫਿਰ ਦੁਬਾਰਾ ਆ ਜਾ ਰਹੇ ਹਾਂ। ਇਸ ਵਾਰ ਮਹਾਰਾਜ ਨੇ ਸਾਰਾ ਕੁਛ ਸਾਹਮਣੇ ਰੱਖਤਾ ਵੀ ਹੁਣ ਲੋੜ ਨਹੀਂ, ਜੇ ਆਪਣੀ ਮਤ ਛੱਡ ਦੋਗੇ ਤੁਹਾਨੂੰ ਉਹ ਧਨ ਦੇ ਦੇਵਾਂਗੇ, ਜਿਹੜੇ ਧਨ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸਹਿ ਸਵਾਈ ਆ ਜਾ ਸਕਦੇ ਹੋ ਤੇ ਉਸ ਧਨ ਨੂੰ ਅੱਗੇ ਵੀ ਵਰਤ ਸਕਦੇ ਹੋ। ਜਦੋਂ ਆਪਣੀ ਸਿਆਣਪ ਛੱਡ ਦੋਗੇ, ਜਦੋਂ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰ ਲਓਗੇ, ਬਿਲਕੁਲ ਆਪਣੀ ਮਤ ਨੂੰ 100% ਇੱਕ ਪਾਸੇ ਕਰ ਦੋਗੇ, ਸਾਰੀ ਛੱਡਣੀ ਪਊ। ਮਹਾਰਾਜ ਕਹਿੰਦੇ ਚਾੜ ਸਿਆਣਪ ਸਗਲੀ, ਸਗਲੀ ਹੁੰਦਾ ਸਾਰੀ, ਚਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨ। ਧਨ ਮਿਲ ਸਕਦਾ ਪਰ ਆਪਣੀ ਅਕਲ ਛੱਡਣੀ ਪਊ, ਆਪਣੀ ਮਤ ਛੱਡਣੀ ਪਊ, ਫਿਰ ਡੁੱਬਣ ਤੇ ਵੱਸ ਸਕਦੇ ਹੋ, ਫਿਰ ਲਹਿਰਾਂ ਤੇ ਇਹ ਛੱਲਾਂ ਦੇ ਗੋਤਿਆਂ ਦੇ ਵਿੱਚੋਂ ਨਿਕਲ ਸਕਦੇ ਹੋ। ਜੇ ਗੁਰੂ ਦੀ ਮਤ ਗ੍ਰਹਿਣ ਕਰ ਲਉਂਗੇ, ਆਪਣੀ ਮਤ ਛੱਡ ਦੋਗੇ, ਗੁਰ ਕੀ ਮਤ ਨੂੰ ਲੈ ਇਹ ਅੰਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਵੱਡੇ ਸਿਆਣੇ ਬਣੇ ਹੋਏ ਸੀ ਤਾਂ ਹੀ ਡੁੱਬਦੇ ਆਉਂਦੇ ਸੀ, ਹੁਣ ਸਿਆਣਪ ਛੱਡ ਦੋ ਤਾਂ ਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ। ਹੁਣ ਸਿਮਰਨ ਕਰੋ, ਉਹਨੂੰ ਦ੍ਰਿੜ ਕਰੋ, ਉਹਨੂੰ ਯਾਦ ਕਰੋ, ਇੱਕੋ ਹੀ ਆਸ ਦੇ ਨਾਲ, ਇੱਕੋ ਹੀ ਆਸਰੇ ਦੇ ਨਾਲ ਬਹਿ ਜਾਓ ਭਰੋਸੇ ਨਾਲ। ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਇਹ ਹੁਣ ਆਪਾਂ ਨੂੰ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਆਪਾਂ ਕੋਸ਼ਿਸ਼ ਕਰ ਰਹੇ ਹਾਂ, ਆਪਣਾ ਮਨ ਫਿਰ ਭੁੱਲ ਜਾਂਦਾ, ਆਪਾਂ ਦੇਖਦੇ ਹਾਂ ਆ ਬੈਠੇ ਹਾਂ, ਹੁਣ ਥੋੜ੍ਹਾ ਬਹੁਤ ਅੱਜ ਆਪਾਂ ਨੂੰ ਪਕੜ ਚ ਆ ਰਹੀ ਆ ਗੱਲ, ਭਾਵੇਂ ਗੱਲ ਡੂੰਘੀ ਆ, ਅੱਖਰੀ ਅਰਥ ਆਪਾਂ ਨੂੰ ਸਮਝ ਆ ਰਹੇ ਨੇ। ਆਪਾਂ ਪੌੜੀਆਂ ਨਹੀਂ ਉਤਰਨਾ, ਇੱਥੇ ਹੀ ਆਪਾਂ ਗੱਲਾਂ 'ਚ ਪੈ ਜਾਣਾ, ਆਪਾਂ ਜਿਹਦੀ ਭਵ ਸਾਗਰ ਦੇ ਵਿੱਚ ਤਿੰਨਾਂ ਗੁਣਾਂ ਦੇ ਵਿੱਚ ਫਿਰ ਉੱਥੇ ਹੀ ਚਲੇ ਜਾਣਾ। ਇੱਕ ਵਾਰੀ ਮਾਲਕ ਆਪਣੇ 'ਤੇ ਕਿਰਪਾ ਕਰਦਾ, ਜਦੋਂ ਆਪਾਂ ਸੰਗਤ ਦੇ ਵਿੱਚ ਆ ਕੇ ਬੈਠਦੇ ਹਾਂ ਆਪਾਂ ਸਾਰਾ ਕੁਛ ਭੁੱਲ ਜਾਂਦੇ ਹਾਂ, ਸਾਰਾ ਧਿਆਨ ਆਪਣਾ ਇੱਥੇ ਆ ਜਾਂਦਾ। ਕਾਟ ਸਿਲਕ ਜਿਨ ਮਾਰਗ ਪਾਇਆ, ਸੋ ਸਤਸੰਗਤ ਪਾਏ ਦਾ। ਜਦੋਂ ਆਪਣੀ ਫਾਹੀ 'ਤੇ ਸਿਲਕ ਕੱਢਦਾ, ਆਪਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਉਹ ਫਾਹੀ ਨਹੀਂ ਕੱਢਦਾ, ਸੰਗਤ 'ਚ ਨਹੀਂ ਆਪਾਂ ਪਹੁੰਚ ਸਕਦੇ। ਸਲਾਹਾਂ ਕਰਦੇ ਰਵਾਂਗੇ, ਆ ਨਹੀਂ ਸਕਾਂਗੇ ਜਿੰਨਾ ਚਿਰ ਉਹ ਆਪ ਨਹੀਂ ਸੱਦਦਾ। ਆਪੇ ਸੰਗਤ ਸੱਦ ਬਹਾਲੇ, ਆਪੇ ਵਿਦਾ। ਜੇ ਉਹ ਬਿਠਾਉਣਾ ਚਾਹੁੰਦਾ ਤਾਂ ਆਪ ਸੱਦਦਾ, ਤਾਂ ਆਪਾਂ ਬੈਠਦੇ। ਆਪੇ ਸੰਗਤ ਸੱਦ ਬਹਾਲੇ, ਬਹਾਲਦਾ ਆਪਾਂ ਨੂੰ ਬਿਠਾਉਂਦਾ ਸੱਦ ਕੇ ਆਪ, ਤਾਂ ਆਪਾਂ ਬੈਠੇ ਹਾਂ ਸਾਰੇ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ ਦੁਨੀਆਂ ਦੀ। ਹਰ ਇੱਕ ਚੀਜ਼, ਕਾਲ ਦੀ ਕੋਈ ਵੀ ਚੀਜ਼ ਆਪਾਂ ਪ੍ਰਾਪਤ ਕਰ ਸਕਦੇ ਹਾਂ ਸੰਸਾਰ ਦੀ। ਦਾਤੇ ਵਾਲੀ ਜਿਹੜੀ ਮਾਲਕ ਵਾਲੀ ਆ, ਇਹ ਬਿਨਾਂ ਭਾਗਾਂ ਤੋਂ ਨਹੀਂ ਹੁੰਦੀ, ਜਿੰਨਾ ਚਿਰ ਮਾਲਕ ਦੀ ਦ੍ਰਿਸ਼ਟੀ ਨਾ ਹੋਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀਜੇ ਜੀ। ਬਿਨਾਂ ਭਾਗਾਂ ਤੋਂ ਸੰਗਤ ਨਹੀਂ ਲੱਭਦੀ, ਮਿਲਦੀ ਤੇ ਪ੍ਰਾਪਤ ਹੁੰਦੀ, ਤੇ ਬਿਨਾਂ ਸੰਗਤ ਤੋਂ ਮੈਲ ਚੜ੍ਹੀ ਜਾਂਦੀ ਆ, ਚੜ੍ਹੀ ਜਾਂਦੀ ਆ, ਚੜ੍ਹੀ ਜਾਂਦੀ ਆ। ਮੈਲ ਹੁੰਦੀ ਆ ਜਿਹੜੇ ਵਿਚਾਰ ਨੇ ਸਵੇਰ ਤੋਂ ਸ਼ਾਮ ਤੱਕ, ਜਿੰਨਾ ਕੁਛ ਸੋਚਦੇ ਆ, ਜਿੰਨੇ ਖਿਆਲ ਤੇ ਹੋਰਨੇ ਚੱਲ ਰਹੇ ਨੇ, ਮੈਲ ਆ ਇਹ, ਮਨ ਦੀ ਮੈਲ ਆ, ਤਨ ਦੀ ਮੈਲ। ਆਪਾਂ ਧੋ ਲੈਂਦੇ ਹਾਂ ਪਾਣੀ ਦੇ ਨਾਲ, ਕੱਪੜਾ ਮੈਲਾ ਇਹੋ ਜਿਹੇ ਸਾਬਣ ਨਾਲ ਧੋ ਲੈਂਦੇ ਹਾਂ। ਮਨ ਦਾ ਨਾ ਭੇਦ ਹੋਣ ਕਰਕੇ ਇਹਨੂੰ ਮੈਲ ਚੜ੍ਹੀ ਜਾਂਦੀ ਆ, ਤੇ ਧੋਣ ਦਾ ਕਿਤੇ ਚੇਤਾ ਹੀ ਨਹੀਂ ਆਇਆ, ਤੇ ਕਦੇ ਗੁਰੂ ਨੂੰ ਪੁੱਛਿਆ ਨਹੀਂ ਵੀ
ਮਲੀਨ ਹੋਇਆ ਪਿਆ, ਬਹੁਤ ਜ਼ਿਆਦਾ ਗੰਦਾ।

ਹੋਇਆ ਤੇ ਸਾਨੂੰ ਪਤਾ ਨਹੀਂ ਗਾ ਸੰਸਾਰ ਦੇ ਵਿੱਚ ਸਾਬਣ ਮਿਲਦੇ ਨੇ ਉਹ ਕੱਪੜੇ ਤੇ ਸਰੀਰ ਤੱਕ ਹੀ ਨੇ। ਮਹਾਰਾਜ ਕਿਰਪਾ ਕਰੋ ਸਾਡੇ ਤੇ, ਕਿਹੜੀ ਚੀਜ਼ ਨਾ ਮਨ ਦੀ ਮਿਲ ਲਊਗੀ। ਨਾ ਮਨ ਨੂੰ ਪਾਣੀ ਦਾ ਇਸਤੇਮਾਲ ਹੁੰਦਾ, ਨਾ ਸਾਬਣ ਦਾ ਇਸਤੇਮਾਲ ਹੁੰਦਾ। ਫਿਰ ਉਹ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉੱਤਰ ਸਖੇ। ਜਦੋਂ ਮਿੱਟੀ ਲੱਗਦੀ ਆ ਪਾਣੀ ਨਾਲ ਧੋ ਲੈਂਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ, ਕੱਪੜਾ ਮੈਲਾ ਹੋ ਜੇ ਆਪਾਂ ਸਾਬਣ ਨਾਲ ਧੋ ਲੈਂਦੇ ਹਾਂ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵਹਿ ਕੇ ਰੰਗ। ਫਿਰ ਜਦੋਂ ਆਪਾਂ ਨੂੰ ਭੇਤ ਖੋਲਦਾ ਵੀ ਜਿਹੜੀ ਮੈਲ ਦੀ ਗੱਲ ਕੀਤੀ ਆ ਬਈ ਇਹ ਤਾਂ ਸਾਡੇ ਇੱਕ ਜਨਮ ਦੀ ਨੀ ਗੀ, ਮੈਲ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਆ, ਇੰਨੀ ਛੇਤੀ ਧੋ ਵੀ ਨਹੀਂ ਆਉਣੀ। ਜਨਮ ਜਨਮ ਕੀ ਮਲ ਲੱਗ ਗਈ ਇਸ ਮਨ ਕੋ। ਫਿਰ ਆਪਾਂ ਆ ਕੇ ਮੰਨਦੇ ਹਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਕਹਿੰਦੇ ਹਾਂ ਵੀ ਸਾਡੇ ਵੱਸੋਂ ਬਾਹਰ ਗੱਲ ਆ, ਸਾਡੇ ਅਸੀਂ ਧੋਣ ਕਨੀ ਉਹ ਅਸਮਰੱਥ ਹਾਂ। ਮਹਾਰਾਜ ਸਹਿਸੇ ਜੀਓ ਮਲੀਨ ਹੈ, ਕਿਤ ਸਾਂਝਮ ਧੋਤਾ ਜਾਏ। ਆਪਾਂ ਬੇਨਤੀ ਕੀਤੀ ਆ ਕਿ ਵੀ ਸਾਨੂੰ ਦੱਸੋ ਕਿਹੜੀ ਸੰਜਮ ਨਾਲ ਸਫਾਈ ਹੋਵੇ। ਉਹ ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ, ਚਿਤ ਲਾਏ। ਜਦੋਂ ਸ਼ਬਦ ਦੁਆਰਾ ਉਹਨੇ ਤੁਹਾਨੂੰ ਜਗਾਇਆ, ਜਦੋਂ ਤੁਸੀਂ ਉਹ ਸ਼ਬਦ ਨਾਲ ਜੁੜ ਗਏ, ਜਦੋਂ ਅੰਦਰੋਂ ਉਹ ਸ਼ਬਦ ਨੂੰ ਲਗਾਤਾਰ ਸੁਣੀ ਜਾਊਂਗੇ, ਸੁਣੀ ਜਾਊਂਗੇ, ਸੁਣੀ ਜਾਊਂਗੇ, ਸੁਣਦੇ ਸੁਣਦੇ ਫਿਰ ਹੌਲੀ ਹੌਲੀ ਹੌਲੀ ਪਹਿਲਾਂ ਗੁਰਮੰਤਰ ਦਰ ਕਰੋਗੇ, ਇਹਦੇ ਨਾਲ ਪੰਜ ਇਸ਼ਨਾਨਾਂ ਕਰੋਗੇ, ਜਦੋਂ ਫਿਰ ਉਹ ਸਰੋਵਰ ਦੇ ਵਿੱਚ ਤੀਰਥ ਦੇ ਵਿੱਚ ਜਾਓਗੇ, ਉੱਥੇ ਜਾ ਕੇ ਫਿਰ ਤੁਹਾਡੀ ਸਾਰੀ ਮੈਲ ਉਤਰ ਜੂਗੀ। ਮੈਲ ਗਈ, ਮਨ ਨਿਰਮਲ ਹੋਇਆ, ਅੰਮ੍ਰਿਤਸਰ ਤੀਰਥ ਨਾ ਆਏ। ਜਦੋਂ ਅੰਦਰ ਅੰਮ੍ਰਿਤ ਸਰੋਵਰ ਦੇ ਵਿੱਚ ਅੰਮ੍ਰਿਤ ਨਾਮ ਤੀਰਥ ਦੇ ਵਿੱਚ ਜਾਓਗੇ, ਉਦੋਂ ਨਿਰਮਲ ਹੋ ਜਾਓਗੇ, ਤੁਹਾਡੇ ਮਨ ਦੀ ਮੈਲ ਲੈ ਜੂਗੀ। ਉਦੋਂ ਜਿਹੜਾ ਸ਼ਾਹ ਕਾਲਾ ਕਾਗ ਬਣੇ ਹੋਏ ਹੋ, ਕਾਗੋ ਹੰਸ ਬਣ ਜਾਓਗੇ। ਅੰਮ੍ਰਿਤਸਰ ਸਤਿਗੁਰ ਸਤਬਾਦੀ, ਜੇ ਧਨਾਤੇ ਕਊਆ ਹੰਸ ਹੋਏ। ਨਾਨਕ ਧਨ ਧਨ ਵੱਡੇ ਵਡਭਾਗੀ, ਜਿਨ ਗੁਰਮਤ ਨਾਮ ਹਿਰਦੇ ਮਲ ਧੋਏ। ਜਿਨ੍ਹਾਂ ਨੇ ਗੁਰਮਤ ਗੁਰੂ ਦੀ ਮਤ ਲੈ ਕੇ ਆਪਣੇ ਹਿਰਦੇ ਨੂੰ ਨਾਮ ਦੇ ਨਾਲ ਧੋ ਲਿਆ, ਨਾਮ ਦੇ ਵਿੱਚ ਜਾ ਕੇ ਚੁੱਭਾ ਮਾਰ ਲਿਆ, ਮਹਾਰਾਜ ਕਹਿੰਦੇ ਉਹ ਕਾਗੋ ਹੰਸ ਹੋ ਗਏ। ਤੇ ਆਪਣੇ ਤੇ ਵੀ ਬਖਸ਼ਿਸ਼ ਕੀਤੀ ਆ ਗੁਰਮੁਖ ਪਿਆਰਿਓ। ਆਓ ਆਪਣਾ ਸਮਾਂ ਜਿਹੜਾ 3 ਤੋਂ 5 ਦਾ ਹੁਣ ਇੱਥੇ ਸਮਾਪਤ ਆ। ਇੰਨੀ ਵਿਚਾਰ ਕਰਦੇ ਹਾਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਸਾਹਿਬ ਤੇ ਸਾਧ ਸੰਗਤ ਬਖਸ਼ਣ ਯੋਗ ਨੇ, ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾ ਨ ਜਾਣਨੀ ਮਨ ਮੁਖ ਜਾਣੀ ਆਂਦਾ ਕੂੜਾ ਗਾਣਾ ਚੱਲੀ ਚੱਕੜ ਪੱਥਰ ਬੰਦ ਦੇ ਆਪ ਨ ਜਾਣੀ ਫੱਕੜ ਪਿੱਟਲ ਧੰਦ ਝੂਠੇ ਮੁੱਲ ਬਟਾਇਆ ਹਾਂ ਕਰਦੇ ਹੰਦ ਕਿਰਪਾ ਕਰਕੇ ਆਪਣੀ ਤਸੂਰਾ ਕਰਮ ਕਮਾਏ ਜਾਂ ਨਾਨਕ ਸੀ ਜਾਂ ਉਭਰੇ ਜੋ ਸਤਿਗੁਰ ਸਨ ਪਰੇ ਪੌੜੀ ਜੋ ਰੱਤੇ ਦੀਦਾਰ ਸੀ ਸੱਚ ਹਾਕ ਜਿੰਨੀ ਜਾਤਾ ਖਸਮ ਕੋ ਦੱਬੇ ਤਿੰਨਾ ਖਾਕ ਮਨ ਮੈਲਾ ਬੇਕਾਰ ਹੋਏ ਸੰ ਪਾਕ ਦਿਸੇ ਸੱਚਾ ਮੈਲ ਖੁੱਲੇ ਭਰਮ ਤਾਕ ਜਿਸੀ ਦਿਖਾ ਲੇ ਮੈਲ ਤਿਸ ਮਿਲੇ ਤਾਕ ਮੰਤਨ ਹੋਏ ਨਿਹਾਲ ਚੰਦਨ ਨਿਵਰ ਝਾਕ ਨਾਉ ਨਿਧ ਨਾਮ ਨਿਦਾਨ ਕਿਸ ਬੁਲਾ ਤਿਸ ਮਿਲੇ ਸੰ ਖਾ ਮਸ ਜੇ ਭਾਗ ਸਲੋਕ ਮਹੱਲਾ ਪੰਜਵਾ ਹਰਨਾਕੀ ਕੋ ਸੱਚ ਵੈਣ ਸੁਣਾਈ ਜੋ ਤੋ ਕਹੇ ਉਦਾਹਰਣ ਸੁੰਦਰ ਬੈਂਤੋਂ ਸੁਣ ਸੁਬੇਲੀ ਤਰਮਨ ਜਾਮਣੇ ਸੁਧਾਰਨ ਹੈ ਦਰਜਨ ਛੇਤੀ ਨੇ ਰਚਾਇਓ ਦਸ ਵਿਖਾ ਮੈਂ ਕਾਰਨ ਹੈ ਹੋਣੀ ਨਹੀਂ ਝੂਣੀ ਨਾ ਹੀ ਕਿਸੇ ਦੀ ਹੋਣੀ ਫਿਰ ਸ਼ਹਿਰ ਸ਼ਬੀਲਾ

ਸਾ ਜਿਤ ਹੁਣ ਲਾਈ ਤੇ ਤਿਹ ਲੱਗ ਗਈ। ਤੂੰ ਸੁਣ ਸਾ ਸੁਣਦੇ ਸਾ ਸਾਈ ਸੁਹਾਗਣ ਸਾਈ ਭਾਗਣ ਹੈ ਦੇ ਫਿਰ ਕਿਰਪਾ ਧਾਰੀ ਫਿਰ ਔਗਣ ਦਸਕੇ ਸਭ ਗਵਾਏ ਉਸੇ ਤੇ ਲੈ ਸਵਾਰੀ। ਕਰਮਹੀਨ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਨੇ ਦਈਅਕ ਦੇਣ ਨਾਲ ਮੁਰਾਰੀ ਮਹਲਾ ਪੰਜਵਾ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰੇ ਸਗ ਪੁਰਖ ਧਿਆਏ ਤੂੰ ਸਭ ਨਿਵਾਰਨ ਹਾਰੇ। ਹਰ ਨਾਮਾ ਆਰਾਧ ਮਨ ਸਾਕਲ ਸਜਾਏ ਵਕਾਰ ਜਿਨ ਕੋ ਪੂਰਵ ਲਿਖਿਆ ਨਿਰੰਗ ਲੱਗਾ ਨਿਰੰਕਾਰ। ਉਨੀ ਛੱਡਿਆ ਮਾਇਆ ਸੁਹਾਵੜਾ ਤੂੰ ਸੰਚਾਨਾ ਅਪਾਰ। ਅੱਠੇ ਪੈਰਿਕ ਤੇ ਲਿਵੈ ਮੰਨਣ ਹੁਕਮ ਅਪਾਰ। ਜਾਂ ਨਾਨਕ ਮੰਗੇ ਦਾਨ ਇੱਕ ਜੋ ਦਸ ਮਨ ਪਿਆਰ ਪੌੜੀ। ਜਿਸ ਤੋਂ ਆਵੇ ਚਿੱਤ ਜਿਸ ਨੂੰ ਸਦਾ ਸੁੱਖ। ਜਿਸ ਤੋਂ ਆਵੇ ਚਿੱਤ ਤੇ ਜਮ ਨਹੀਂ ਦੁੱਖ। ਜਿਸ ਤੋਂ ਆਵੇ ਚਿੱਤ ਤਿਸ ਕਾ ਪਾੜਿਆ ਜਿਸਦਾ ਕਰਤਾ ਮਿੱਤਰ ਸਾਕਾਰ ਸੁਵਾਰਿਆ। ਜਿਸ ਤੋਂ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੋਂ ਆਵੇ ਚਿੱਤ ਬਹੁਤਾ ਦਿਸ ਧਨ। ਜਿਸ ਤੋਂ ਆਵੇ ਚਿੱਤ ਸੋ ਸਾਹ ਵੱਡ ਪ੍ਰਵਾਰਿਆ। ਜਿਸ ਤੋਂ ਆਵੇ ਚੇਤ ਨੇ ਕੁੱਲ ਉਧਾਰਿਆ। ਸਲੋਕ ਮੁਹੱਲਾ ਪੰਜਵਾ ਅੰਨਾ ਬਾਰੋ ਅੰਨਾ ਕੂੜੀ ਕੂੜੀ ਗਾਵੇ। ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ। ਅੰਦਰ ਮੈਂ ਉਤਰੇ ਹਉਮੈ ਫਿਰ ਕੇ ਆਵੇ ਜਾਵੇ। ਨੀਂਦ ਵਿਆਪਿਆ ਕਾਮ ਸੁਣਤਾ ਪਿਆ ਮੁਖੋਂ ਹਾਰ ਹਰ ਕਹਾਵੇ। ਫਿਰ ਸੁਣਾ ਕਰਮੋ ਜੋਤਾ ਤਉ ਕੂਟੇ ਗਿਆ ਫਲ ਪਾਵੇ। ਹੰਸਾ ਵਿੱਚ ਬੈਠਾ ਬਹੁਤ ਨਾਂਬਾ ਲਈ ਨਿਤਨ ਬੈਠਾ ਨਸ਼ਕ ਤਾਰ ਲਾਵੇ। ਜੇ ਹੰਸ ਦਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ। ਉੱਲ ਰਿਹਾ ਵਿਚਾਰਾ ਬਗਲਾ ਮਤ ਹੋਵੇ ਮੰਜ ਲਿਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ। ਦੋ ਜੈ ਜਾਂ ਹਾਰ ਇਹਦੇ ਪਾਵੇ ਸਤਿਗੁਰ ਸਰਵਰ ਰਤਨੇ ਭਰਪੂਰੇ ਜਿਸ ਪਰਾਲ ਸੋ ਪਾਵੇ। ਸਿੱਖ ਹੰਸ ਸਰਵਰੇ ਇਕੱਠੇ ਹੋਏ ਸੁਗੁਰ ਕੇ ਹੁਕਮ ਆਵੇ। ਰਤਨ ਪਦਾਰਥ ਮਾਨਿਕ ਸਰਵਰ ਭਰਪੂਰ ਖਾਏ ਖਾਜ ਰਹੇ ਤੁਰ ਨਾ ਆਵੇ। ਸਰਵਰ ਹੰਸ ਤੁਰ ਨਾ ਹੋਏ ਕਰਤੇ ਇਵੇ ਭਾਵੈ। ਜਨ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ। ਆਪ ਤਰਿਆ ਕਟੰਬ ਸਭ ਤਾਰੇ ਸਭ ਸਿੱਧ ਛਡਾਵੇ ਮਹੱਲਾ ਪੰਜਵਾ। ਪੰਡਿਤ ਅਖਾਏ ਬਹੁਤੀ ਰਾਏ ਕੋਰ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ਼ਟ ਨਾਹੀਂ ਦੇਹਾ। ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ। ਸਾਜ ਕਹੇ ਤਾਂ ਸੋਹੇ ਆਵੇ ਅੰਤਰ ਬਹੁਤਾ ਰੋਆ। ਵਿਆਪਿਆ ਦੁਰਮਤ ਕਮੁੱਲ ਕਮੋੜਾ ਮਨ ਲਾਗਾ ਦਸ ਮੋਹਾ। ਠੱਗੇ ਸੀਤੀ ਠੱਗ ਰਲਾਇਆ ਸਾਫ ਇੱਕੋ ਜਿਹਾ। ਸਤਿਗੁਰ ਸਰਾਫ ਨਰ ਵਿੱਚੋਂ ਕੱਢੇ ਤਾਂ ਉੱਗੜ ਆਇਆ ਲੋਹਾ। ਬਹੁ ਤੇਰੀ ਥਾਈ ਰਲਾਏ ਲੈ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਆ। ਸਤਿਗੁਰ ਕੀ ਜੋ ਸਰਨੀ ਆਵੇ ਫਿਰ ਮਨੂਰੋਂ ਕੰਚਨ ਹੋਹਾ। ਸਤਿਗੁਰ ਨਿਰਵੈਰ ਪੁੱਤਰ ਸਤਿਗੁਰ ਸਮਾਨੇ ਔਗੁਣ ਕੱਟੇ ਕਰੇ ਸੁਰ ਦੇਹਾ। ਨਾਨਕ ਜਿਸ ਤੋਂ ਮਸਤ ਹੋਏ ਲਿਖਿਆ ਤਿਸ ਵਿੱਚ ਮਾਲ ਸੁਨੇਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਏ ਵਸੇਹਾ। ਆਮਣ ਜਾਣਾ ਕੱਟੀ ਉਸਦਾ ਸੋ ਸੁਖ ਹੋਹਾ ਪੌੜੀ। ਜੋ ਤੁਰ ਭਾਣਾ ਜੰਤ ਸੋ ਤੁਰ ਬੁਝਾਈ ਉਸ ਭਾਣਾ ਜੰਤ ਉਧਰ ਗਈ ਸੁਝਾਈ। ਜਿਸਨੂੰ ਤੇਰੀ ਨਜ਼ਰ ਹਉਮੈ ਤਿਸ ਗਈ ਜਿਸਨੂੰ ਤੇਰੀ ਤੂੰ ਸੰਤੁਸ਼ਟ ਕਲਮਰ ਸੇ ਤੇ ਪਖਾਈ। ਜਿਸ ਕਹਿ ਐ ਸਵਾਮੀ ਵੱਲ ਨਿਰਤੁਰ ਸੋ ਪਾਈ ਜਿਸਨੂੰ ਤੂੰ ਕਿਰਪਾਲ ਸੱਚਾ ਸਿਉ ਵਡਿਆਈ। ਜਿਸਨੂੰ ਤੇਰੀ ਮਾਇਆ ਨਾ ਸੋ ਪੋਹੇ ਮਗਨਾਈ ਤੈਨੂੰ ਸਦਾ ਦਿਆ ਜਿਨ ਗੁਰ ਕੀ ਮਤ ਲਈ। ਸਲੋਕ ਮਹੱਲਾ ਪੰਜਵਾ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲਏ ਸਦਸਾ ਜਪੀ ਤੇਰਾ ਨਾਮ ਸੋਗੇ ਪੈ ਪੈ। ਅੰਤ ਅਨੰਤ ਵਾਸ ਦੁੱਖਾਂ ਨਾ ਸੋਰੇ ਆਪ ਦੇ ਆਪ ਰੱਖਿਆ ਤੂੰ ਭਵਨਾ ਕੋਏ।
ਕੇ ਸਾਨੂੰ ਹਮੇ ਰੋ ਗਿਆ ਏ ਸਬਦਾਂ ਦੇ ਖਤ ਦੇ ਕੋਲ ਆਵਰਿਆ ਗੁਰਬਸਾਈ ਸਾਹਿਬ ਸੱਚੋ ਸੱਚ ਲਾਇਆ ਦਇਆ ਕਰੋ ਦਇਆਲ ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਮਹਲਾ ਪੰਜਵਾਂ ਇੱਕੋ ਜਪੀਐ ਮਨੇ ਮਾਇਕਸ ਕੀ ਸਮਾਏ ਇੱਕ ਸੋ ਕਰ ਤੁਰੇ ਕੁਜੀ ਰਾਈ ਜਾਏ ਇੱਕੋ ਦਾਤਾ ਮੰਗੀਐ ਕੋਈ ਪੱਲੇ ਪਾਏ ਤਾਂ ਮਨ ਤਨ ਸਾਸ ਗਰਾਸ ਪਾਏ ਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਕੇ ਸਮਝ ਜਾਣ ਜਿਨ ਮਨ ਉਠਾਇਆ ਏ ਜਾਲ ਥਲ ਮਈ ਰਾਵਿਆ ਦੂਜਾ ਕੋਈ ਨਾਏ ਨਾਮ ਝਾਈ ਨਾ ਉਚਰਾ ਨਾਨਕ ਖਸਮ ਰਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣੇ ਉਸਨੂੰ ਤੇਰਾ ਅੰਗ ਸੋ ਮੁਖ ਉਜਲਾ ਉਸਨੂੰ ਤੇਰਾ ਅੰਗ ਸੋ ਨਿਰਮਲੇ ਹੂੰ ਨਿਰਮਲਾ ਉਸਨੂੰ ਤੇਰੀ ਨਰਮ ਲੇਖਾ ਪੁਰਸ਼ੀ ਹੈ ਜਿਸਨੂੰ ਤੇਰੀ ਖੁਸ਼ੀ ਤੈਨੂੰ ਪੂਜੀ ਹੈ ਜਿਸਨੂੰ ਤੂੰ ਪ੍ਰਬਲ ਤਸਕਿਆ ਮਛੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾ ਓ ਕਿਰਪਾਲ ਸਵਾਮੀ ਮੇਰੇ ਸੰਤਾ ਸੰਗ ਵਿਹਾਰੇ ਤਦੋ ਬੋਲੇ ਸੇ ਜਮ ਜਮ ਮਰਦੇ ਕਰੇ ਨਾ ਕਹਾਵੇ ਮਹੱਲਾ ਪੰਜਵਾ ਸਤਿਗੁਰ ਸਿਮਰੋ ਆਪਣਾ ਘੱਟ ਘੱਟ ਘੱਟ ਘਾਟ ਹੈ ਹਰ ਹਰ ਨਾਮ ਜਪਤਿਆ ਕੋਈ ਨਾ ਬੰਦੇ ਵਾਟ ਪੌੜੀ ਕਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉੱਧਰ ਮਾਏ ਸੁਣ ਕੇ ਜਮ ਕੇ ਤੂੰ ਨਾ ਤੇਰੇ ਛੱਡ ਜਾਏ ਪਾਗਲ ਸੁਹਾਵ ਗੁਰ ਸਬਦੀ ਪਾਲ ਪਾਏ ਮੁਕਤ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਸੇ ਨੂੰ ਕਿਰਪਾਲ ਸੰਭਾਲੇ ਵਸਾਏ ਸਾਹਿਬ ਵਰਸਾ ਕੋਈ ਨਾ ਜਾਏ ਜੇ ਆਵੇ ਤੁਰੇ ਆਏ ਸਲੋਕ ਮਹੱਲਾ ਪੰਜਵਾ ਦੂਜਾ ਦਿਸ ਨਾ ਬੋਝੇ ਪਾਲਪਾ ਨਾਮ ਦੇ ਆਧਾਰ ਅਗਮ ਗੋਚਰ ਸਾਹਿਬ ਆਦਰਤਾਰ ਤੂੰ ਨਿਚਲ ਨਿਰਵੈਰ ਸਾਹਿਬ ਸੱਚਾ ਦਰਬਾਰ ਕੀਮਤ ਕਹਿ ਨਾ ਜਾਈਏ ਅੰਤ ਨਾ ਪਾਰਾਵਾਰ ਪ੍ਰਾਇ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਸੰਸਾਰ ਸੇ ਸੁਖੀ ਸੱਚ ਸਾਹਸੇ ਚੰਨ ਸੱਚਾ ਵਿਵਹਾਰ ਜਿੰਨਾ ਲੱਗੀ ਪੀਰ ਪਾ ਨਾਮ ਸਹਿ ਸੰਸਾਰ ਨਾਨਕ ਏ ਆਰਾਧਨ ਸੰਤਾਂ ਦੇ ਨਾਰ ਮਹੱਲਾ ਪੰਜਵਾ ਆਨੰਦ ਸਰੂਪ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣਪਾਂ ਛਾਡ ਦੇ ਨਾਨਕ ਉਧਰ ਸਮਾਏ ਪੌੜੀ ਨਾ ਤੂੰ ਆਵੇ ਬਸ ਬੋਧ ਘਨਾਵਣੇ ਨਾ ਤੂੰ ਆਵੇ ਬਸ ਵੇਦ ਪੜ੍ਹਾਵਣੇ ਨਾ ਤੂੰ ਆਵੇ ਬਸ ਤੀਰਥ ਨਾਈਐ ਨਾ ਤੂੰ ਆਵੇ ਬਸ ਧਰਤੀ ਤਾਈਐ ਨਾ ਤੂੰ ਆਵੇ ਬਸ ਕਿਤੇ ਸਿਆਣ ਪੇ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਗੋਚਰਾ ਤੂੰ ਭਗਤਾਂ ਕੇ ਬਸ ਭਗਤਾਂ ਤਾਨ ਤੇਰਾ ਸੁਖ ਮਹੱਲਾ ਪੰਜਵਾ ਆਪੇ ਵੈਦ ਆਪ ਨਰਾਇਣ ਇਹ ਵੈ ਜੀ ਕਾ ਦੁੱਖ ਲੈਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖੈਣ ਨਾਨਕ ਜਿਸ ਮਨ ਵਸੈ ਤਿਸ ਕੇ ਸਾਧ ਦੁੱਖ ਮਟੈਣ ਮਹੱਲਾ ਪੰਜਵਾ ਹੁਕਮ ਉਸਲੇ ਹੁਕਮੇ ਰਹੇ ਹੁਕਮੇ ਦੁੱਖ ਸਮ ਕਰ ਸਹੇ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਪੂੰਜ ਸੁਣੋ ਹੋਵੇ ਦਾਤ ਹੁਕਮੇ ਮਰੇ ਹੁਕਮੇ ਹੀ ਜੀਵੇ ਹੁਕਮੇ ਨਾ ਨਾ ਵੱਡਾ ਥੀਵੇ ਹੁਕਮੇ ਸੋ ਹਰ ਆਨੰਦ ਹੁਕਮੇ ਜਪੇ ਗੁਰਮੰਤ ਹੈ ਹੁਕਮੇ ਆਮ ਜਾਂ ਰਹਾਏ ਨਾਨ ਜਾਂ ਕੋ ਭਗਤੀ ਲਾਏ ਪੌੜੀ ਹਉਂ ਤਿਸ ਤੁਹਾਡੀ ਕੁਰਬਾਨ ਜੇ ਤੇਰਾ ਸੇਵਦਾਰ ਹੌਂਸ ਤੁਹਾਡੀ ਬੁਲਾਰ ਜੇ ਗਾਵੇ ਗੁਣ ਅਪਾਰ ਸੋ ਤੁਹਾਡੀ ਤਨ ਤਨ ਜੇ ਲੋੜੇ ਨਿਰੰਕਾਰ ਸੋ ਤੁਹਾਡੀ ਭਾਗਟ ਜਿਨ ਸੱਚਾ ਦੁਆਰ ਬਾਰ ਹੋ ਤੁਹਾਡੀ ਤੁਰਤ ਆਏ ਕਲਾਣੇ ਦੇ ਲੈਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਹੁੰਦਾ ਲਵੇ ਧਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਾਪਿਆ ਸਲੋਕ ਮਹੱਲਾ ਪੰਜਵਾਂ ਕੁਰਬਾਨੀਆਂ ਦਾ ਕੰਬਰ ਕਾ ਲਾਓ ਮਨ ਤਨ ਹਿਰਦੇ ਸਿਮਰ ਹਾਰਾ ਰੁਪਿਆ ਕਮਾਓ ਅਵਦੇਸ਼ ਨੂੰ ਤੂੰ ਗੁਰਸਿੱਖੋ ਸੱਚਾਏ
ਸੁਭਾਉ ਤਨ ਪਰਦਾਰ ਸਭ ਰਹੇ ਮਨ ਮੇ ਲਾਇ ਪਾਉ ਸੁਖ ਸਹਿ ਆਨੰਦ ਕਰਾਵੇ ਤਾਜ ਹੋ ਜਾਏ ਨਾਨਕ ਨਾਮ ਜਪਤ ਸੁਖ ਉਪਜੇ ਵਰਗੇ ਪਾਈਏ ਥਾਉ ਮੁਹੱਲਾ ਪੰਜਵਾ ਨਾਨਕ ਨਾਮ ਜਾਈ ਕੋਈ ਪੂਰਾ ਮਤ ਦੇ ਆਣੇ ਜਪ ਸਹਿ ਪਾਣੇ ਦੁੱਖ ਸੁੱਖ ਭੋਗੀ ਹੈ ਪਾਣੇ ਕਰਮ ਕਰੇ ਪਾਣੇ ਮਿੱਟੀ ਸਾਰ ਕੇ ਪਾਣੇ ਜੋ ਤਰੇ ਪਾਣੇ ਭੋਗ ਪਗਾਣਾ ਪਾਣੇ ਮਣੇ ਕਰੇ ਪਾਣੇ ਨਰਕ ਸੁਰਗ ਉਤਾਰੇ ਪਾਣੇ ਕਰਮ ਕਰੇ ਪਾਣੇ ਭਗਤੀ ਲਾਏ ਨਾਨਕ ਕਲੇ ਪੌੜੀ ਵਡਿਆਈ ਸੱਚੇ ਨਾਮ ਕੀ ਹੋਂ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਅਵਿਆਨ ਉਧਰੇ ਇੱਕ ਖਣੇ ਦਿਨ ਸਰੈਣ ਤੇਰਾ ਨਾਮ ਸੁਭਾਅ ਸਾਧ ਜਾ ਪੀਏ ਸੁਨਾ ਭੁੱਖ ਨੈਣ ਤੇਰੇ ਧਰਾ ਪੀਏ ਰੋ ਸੋ ਦੁਖ ਗੰਜੇ ਸੁਣੋ ਨਾਮ ਵਸੈ ਜਿਸੇ ਪ੍ਰਾਪਤ ਲਾਲ ਯੋਗ ਸਭੇ ਰਸੈ ਖੰਡ ਬ੍ਰਹਮੰਡ ਬੇਅੰਤ ਉਤਾਰਨ ਹਾਰਿਆ ਤੇਰੀ ਸੋਭਾ ਦੁੱਧ ਸੱਚੇ ਮੇਰੇ ਪਿਆਰਿਆ ਸੁਖ ਮੁਹੱਲਾ ਪੰਜਵਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਸੁੰਭੇ ਭੁੱਲੇ ਉਹ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਾਂ ਕੁੱਲ ਬਿਨ ਉਹ ਨਾ ਲੈਂਦੀ ਮਹੱਲਾ ਪੰਜਵਾ ਸੁਵਸਾਰ ਨਾਨਕ ਜੀ ਉਹ ਸੁਗਲਾਵਾਦੀ ਜੇਠੋ ਪੋ ਪੋਲੋ ਹੈ ਆਬੇ ਭਸ ਪੁਨੰਦੇ ਵਰਤਨ ਜਾਮੈ ਸੱਜਣ ਤੂੰ ਹੈ ਪੌੜੀ ਜਿਸ ਤੋਂ ਵੱਠਾ ਚਿੱਤ ਤਿਸ ਦਰਦ ਨਿਵਾਰਨ ਜਿਸ ਤੋਂ ਵੱਠਾ ਚਿੱਤ ਤਿਸ ਦਰਦ ਨਿਵਾਰਨ ਜਿਸ ਤੋਂ ਵੱਠਾ ਚਿੱਤ ਤਿਸ ਕਦ ਨਾ ਹਾਰਨ ਮਿਲਿਆ ਪੂਰਾ ਗੁਰੂ ਸੁਖਾਨ ਜਿਸਨੂੰ ਲਾਏ ਸਾਹਿਬਾਲ ਜਿਸਨੂੰ ਆਇਆ ਹੱਥ ਨਾਨ ਸੁਖ ਹੈ ਵੱਲ ਨੂੰ ਜਿਸਨੂੰ ਇੱਕ ਰੰਗ ਭਗਤ ਜਾਣ ਹੋ ਸਭਨਾ ਕਿਰੇਣ ਬ੍ਰਿਹ ਜਾਣ ਸੋ ਤੇਰੇ ਸੁਖ ਦਾਨ ਸੋ ਤੇਰਾ ਕਾਰਨ ਸੁਖ ਮਹੱਲਾ ਪੰਜਵਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਜਾਈ ਛੋਡਿਆ ਹੱਬ ਕਿਛ ਤਿਆਗੀ ਹੱਬੇ ਸਾਗ ਕੁੜਾਵੇ ਡਿੱਠੇ ਉਹ ਪੱਲੇ ਤੰਡੇ ਲਾਗੀ ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀ ਹਾਂ ਕਾਵੀ ਥੀ ਬਹੁਤ ਬਾਗ ਬੰਦਾ ਤਾਂ ਹਾਂ ਸੁਖ ਸਵਾਲੀ ਸੁੱਤੀ ਜਾਂ ਕੁੜ ਮਿਲ ਸੱਜਣ ਲੱਦਾ ਹੋੜੀ ਸੱਭੇ ਦੁੱਖ ਸੰਦਾ ਜੋ ਤੂੰ ਭੁੱਲੀ ਹੈ ਜੇ ਕਿਚਨ ਲੱਖ ਪਾਏ ਤਾਂ ਭੁੱਲੀਏ ਮਿਸਰੇ ਨਾਂ ਸੁਣ ਕਾਢੀਏ ਜਿਸਨੂੰ ਮਿਸਰੇ ਨਾਂ ਸੁਝੂ ਨਹੀਂ ਹਾਂਡੀਏ ਕਸਮਾਇਆ ਵਿਚਿਤ ਤਿਸ ਜਮ ਡੰਡ ਦੇ ਕਸਮਾਇਆ ਵਿਚਿਤ ਰੋਗੀ ਸੇ ਗਏ ਕਸਮਾਇਆ ਵਿਚਿਤ ਸੋ ਹੰਕਾਰੀਆ ਸੋਈ ਸਹੇਲਾ ਜਗ ਜਨ ਸਵਾਰਿਆ ਸੁਖ ਮਹੱਲਾ ਪੰਜਵਾਂ ਟੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਉਣਾ ਘੋਰ ਮਲਕੰਤ ਪਛਾਣਾ ਮਹੱਲਾ ਪੰਜਵਾ ਪਾਵੇ ਮੁੱਖ ਸੁਹਾਵਾ ਜਾਓ ਜਿਸ ਰਾਏ ਪੌੜੀ ਮਿਲ ਨਾਰੀ ਸਤਸੰਗਾਵਿਆ ਕਰਕਾਵਿਆ ਬਿੰਠੀ ਤੁਰਮਾਵਿਆ ਸੀਲ ਸਜਾਵਿਆ ਅੰਤਰ ਬਾਰ ਇੱਕ ਇੱਕ ਦਿਤਾਵਿਆ ਮਨ ਦਰਸ਼ਨ ਕੀ ਪਿਆਸ ਚਰਨ ਸਾਵਿਆ ਸੁਭਾ ਆਪਣੀ ਸੰਗਾਰ ਖਮੇ ਪਾਵਿਆ ਮਿਲਿਆ ਆਏ ਸੰਜੋਗ ਜਾਂ ਸੁਭਾਵਿਆ ਸੋਕ ਮਹੱਲਾ ਪੰਜਵਾਂ ਨਾਨਕ ਜੀ ਮੈਂ ਕੋਈ ਰਿਤਕੋਂ ਲੈ ਗਿਆ ਹੋ ਗਏ ਤਾਉ ਜੇ ਵੱਡ ਤਾਰ ਨਾ ਕੋਈ ਜਾਰਿਕ ਸਦਾ ਜੀ ਚੋਏ ਮਹੱਲਾ ਪੰਜਵਾ ਦੇਸ਼ਮਣੀ ਅਮਨ ਚੋਣਾ ਬਹੁਤ ਸੱਜਣ ਜੀ ਉਤਰ ਆਇਆ ਆਬੇ ਛੋ ਸੇ ਹੜਾ ਸੱਤਾ ਜੀ ਦਸ ਆਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਰ ਤੱਕ ਸਿਰ ਸਾਹਾ ਪਾਸ ਆਉ ਨੇ ਚਲ ਜਾਓ ਸਾਥ ਜੋ ਭਾਵੇ ਪਾਲਣਾ ਸਰੀਰ ਦਾ ਚਲਿਆਓ ਜੋ ਭਾਵੇ ਜੇ ਭਾਵੇ ਪਾਣਾ ਮੇਰੇ ਥਾਓ ਜੋ ਕਿੰਨੀ ਕਰਤਾਰ ਸਾਈ ਭਲੀ ਗੱਲ ਜਿਹਨੇ ਪਛਾ ਤੱਕ ਸਮੱਸੇ ਦਰਗੇ ਮਲ ਸਹੀ ਤੇਰਾ ਪ੍ਰਮਾਣ ਕਹਿਣਾ ਫੇਰੀ ਹੈ ਕਾਨ ਤੇਰੀ ਹੈ ਸਲੋਕ ਮਹੱਲਾ ਪੰਜਵਾ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਸੰਦੇਖ ਨਿਹਾਲੀ ਅੱਠ ਮਜਾਓ ਮੈਂ ਮਾਨ ਲੱਦਾ ਮੋਲਾ ਕਿੱਦਾਂ ਮੁੱਕ ਦਿੱਤਾ ਢੂੰਡ ਵਜਾਏ ਥੀ ਜਨ ਪਰਦਾ ਨਾਮ ਜਿੱਤਾ ਪੌੜੀ ਇਸ ਤੋਂ ਮਸਤ ਸੇਵਾ ਲਾਗਾ ਉਸ ਗੁਰਗਾ ਲੱਗਾ ਰੰਗ ਚਰਨਾਰ ਬਿੰਦ ਸਾਗ ਪ੍ਰਭੂ ਪਾਗਾ ਆਤਮ ਜੀ ਤਗੁਰਮਤੀ ਅਚੰਦ ਪਾਗਾ ਜਿਸ ਆਇਆ ਪਾਰ ਪ੍ਰਭੂ ਕਲ ਮੈਂ ਤਾਗਾ ਸਾਧੂ ਸੰਗ ਨਿਰਮਲਾ
ਅਰਸ ਮਜਨਾ ਦਾ ਪਾਇਆ ਆਪਣਾ ਸੋ ਬੁਲ ਸੁਭਾਗਾ ਨਾਮ ਦਸ ਬਲਹਾਰ ਨੇ ਜਿਸ ਸੁਭਾਗਾ ਸੋ ਮਹੱਲਾ ਪੰਜਵਾ ਜਾਂ ਫਿਰ ਅੰਦਰ ਤਾਂ ਤਾਂ ਬਾਹਰ ਜਾਂ ਫਿਰ ਬਾਤਾਂ ਨਵਾਂ ਬਾਹਰ ਮੈਂ ਨਾਵੇਂ ਬੋਤੇ ਫਰਾਸ ਤੋਂ ਸੰਗ ਖਾਇਆ ਜਹਾਰ ਜਨ ਨਾਨਕ ਸੇ ਸਭ ਸਮਾਗ ਮਹੱਲਾ ਪੰਜਵਾਂ ਆਹ ਸਭ ਕਰਦਾ ਪਿਆਰ ਇੱਕ ਨਾ ਹੋਏ ਨਾਨਕ ਜਿਤ ਆਹ ਜਾਗੋ ਦੁਰੇ ਵੱਲਾ ਪਾ ਪੁੱਛੇ ਕੋਈ ਪੌੜੀ ਵੱਡੀ ਮੁੰਡਾ ਪਾ ਤੇਰਾ ਮਸ ਹੀ ਆਉਂਦਾ ਜੀ ਪੰਜਾਹ ਲੱਖ ਵੀ ਕਰ ਤੇਰੇ ਘਰ ਆਨੰਦ ਬੁਲਾਈ ਤੁਹਾਡੇ ਘਰ ਮਾਣ ਮੇਰਾ ਪੰਜਾ ਸਭ ਗਲਾ ਪ੍ਰਭੂ ਦੱਸੂਗਾ ਤੇਰਾ ਨਾਮ ਦਾ ਮੁੱਖ ਮਹੱਲਾ ਪੰਜਵਾਂ ਛੱਤੜੇ ਬਜਾ ਸੁਣ ਪਾਈ ਵੱਖਰ ਇੱਕ ਪਾ ਨਾ ਕਿਸੇ ਨੂੰ ਲੜਨਾ ਕਬੀਰਾ ਹਮਰਾ ਕੋ ਨਹੀਂ ਹਮ ਕੇ ਸੁਣ ਕੇ ਨਾ ਏ ਚੰਨੀ ਮੈਂ ਸਮਾਏ ਪੌੜੀ ਸਭ ਸਾਵੜਾ ਹਰ ਸੁਨਤਾ ਮਨ ਵਿੱਚ ਦਿੱਤਾ ਵਰਨਾ ਚੇਨਾ ਬਣਤਾ ਓ ਪਿਆਰਾ ਜੀ ਕਾ ਸੇਵਾ ਕਰੀ ਤੂੰ ਸਾਰੇ ਦਿੱਤਾ ਕੁਰਬਾਨੀ ਵੰਝਾਂ ਵਾਲ ਨੇ ਬੜੇ ਬੜਾ ਕੀਤਾ ਜਿਸ ਸੰਤ ਪਿਆਰਿਆ ਸੁਣ ਲੈ ਕੀਤਾ ਜਿਸ ਲਿਖਿਆ ਨਾਮ ਸੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸ ਕਰਦੇ ਸੇਵਾਏ ਧਰਤੀ ਭਾਰ ਨਾ ਵਿਆਖਣ ਲਾ ਕਬੀਰ ਚਾਵਲ ਕਾਰਨੇ ਤੁਕ ਮੋਲੀ ਲਾਏ ਸੰਕ ਸੰਗੀ ਬੈਠੇ ਟਾਪੂ ਸ਼ਿਕਰ ਮਰਾਏ ਪੌੜੀ ਆਪੇ ਬੜ ਪ੍ਰਭ ਵਰਤਿਆ ਪੰਜਵਾਂ ਨੇ ਵਰਤਿਆ ਅਸ ਆਪੇ ਆਪ ਪੰਨਿਆ ਪੰਨਿਆ ਧਨ ਸੋ ਤੇਰਾ ਥਾਨ ਜਿੱਥੇ ਤੂੰ ਉੱਠਾ ਧਨ ਜਿਸਨੂੰ ਤੇਰੇ ਮੈਂ ਸਲਾਹੇ ਸੋਏ ਤੇਰੇ ਤੇਰੇ ਪੇਠੇ ਨਾਮ ਚੱਲੇ ਸੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮਨ ਰਸੂਲਾ ਬਾ ਚੌਂਦਾ ਪੀਰ ਮਹੱਲਾ ਮਹੱਲਾ ਪੰਜਵਾਂ ਫਰੀਦਾ ਮੈਂ ਸਵਾਲੀ ਸਾਂ ਸੁਣਦੇ ਪੀਰ ਬੱਲੇ ਕਹੀ ਪਾਈ ਨਾ ਸਾਰੇ ਨੇ ਪੌੜੀ ਜਪ ਤਪ ਸੰਜਮ ਸਾਦਿਆ ਧਰਮ ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੋ ਪਾਏ ਜਿਸ ਬਜਾਏ ਅਨਾਰ ਸੁਨਾਮ ਦਿਆਏ ਅੰਦਰ ਜਾਣ ਅਮਰ ਪਰਖਾਏ ਸਾਧ ਸੰਗ ਕਿਆ ਸੇ ਕ੍ਰਿਸ਼ਨ ਲਗਲਾਏ ਅਵਗੁਣ ਕਰ ਨਾਮ ਤਰਾਏ ਜਨਮ ਬੋ ਕਾਟਿਓ ਨਾ ਫਿਰ ਜੂਨਾ ਪਾਏ ਅੰਧ ਕਬੂਤੇ ਕਾਟਿਓ ਨਾਲ ਆ ਫੜਾਏ ਨਾਂਗ ਬਗ ਸੁਮਲਾ ਰਾਖੇ ਕੰਠ ਲਾਏ ਸੋਚ ਮਹੱਲਾ ਪੰਜਵਾ ਮੁਹੱਬਤ ਜਿਸ ਪਦਾਏ ਤੀਰਥ ਸਾਰੰਗ ਚਲੋ ਨਾਨਕ ਬੱਲੇ ਪਾਏ ਫਿਰ ਜਨਮ ਨਾਮ ਮਹੱਲਾ ਪੰਜਵਾ ਅੰਦਰੋਂ ਵਿਧਾ ਅੰਦਰ ਵਿਧਾ ਸੱਚ ਮੈਂ ਬਾਤ ਸਾਡੇ ਠੋਮ ਨਾਨਕ ਰਵਿਆ ਹਬ ਥਾਏ ਪੌੜੀ ਆਪੇ ਗੀਤ ਆਪੇ ਆਪੇ ਆਪੇ ਹੋਵੇ ਕੁਦਾਪੇ ਪੜ ਗਈ ਜਿਵੇਂ ਕਿਸੇ ਪੈਰ ਤੇਰੀ ਥੱਟੀ ਹੈ ਗੈਰ ਗੰਭੀਰ ਸਾਓ ਅਪਾਰ ਰਾਮ ਕਲੀ ਕੀ ਵਾਰ ਆਏ ਬਲਵੰਤ ਵਾਖੀਏ ਕੋ ਅਹੰਕਾਰ ਪ੍ਰਸਾਦ ਨਾਮ ਕਰਤਾ ਕਾਦਰ ਕਹੇ ਕਮਲ ਵਾਖੀ ਹੁੰਦੇ ਜੇ ਕਮਲ ਨਾਨਕ ਰਾਜ ਚਲਾਇਆ ਸਾਹਿਬ ਕੋਲ ਸਾਹਿਬ ਨੇ ਜਿੰਦੇ ਲੈਣੇ ਸਾਡੇ ਸਾਹਿਬ ਸੇਵਾ ਕਰ ਸਕਦੇ ਪੀਂਦੇ ਮਾਤ ਕੋ ਰਾਤਮ ਦੇਵ ਦੇ ਖੜ ਚਲੇ ਚਲੇ ਦੇ ਰਾਸ ਨਾਮ ਸਲਾਮ ਜੀਂਦੇ ਸਟਕਾ ਦੀ ਤੁਸ ਜੀਂਦੇ ਲੈਣੇ ਦੀ ਫਰਾਈ ਹੈ ਨਾਨਕਾ ਦੋਹੀ ਖੱਟੀਏ ਜੋਤ ਮਾਂ ਜੋਤ ਤੇ ਸਾਹਿਬ ਸੇ ਕਾਣਾ ਫਿਰ ਪਲਟੀਏ ਚੁੱਲੇ ਸੋ ਛੱਤ ਨਿਰੰਜਣੀ ਬਲ ਤਖਤ ਬੈਠਾ ਗੁਰ ਹੱਟੀ ਆਏ ਕਰੇਜੀ ਗੁਰ ਫਰਮਾਇਆ ਸੇ ਜੋ ਲੂਣੀ ਛੱਟੀ ਹੈ ਲੰਗਰ ਚੱਲੇ ਗੁਰ ਸਬਦਾ ਤੂੰ ਬਣਾਏ ਕੱਟੀ ਹੈ ਖਰਚੇ ਦਿੱਤ ਖਸਮ ਦੀ ਆਪ ਖਦਰੀ ਕੈਤ ਪੱਟੀ ਹੋਵੇ ਸਿਰ ਸਖਤੀ ਨਾਲ ਸੰਕੁਸ਼ੋਂ ਛੱਟੀ ਹੈ ਤੂੰ ਡਿੱਠੇ ਸੱਚੇ ਪਾਤਸ਼ਾਹ ਮਰਜਨ ਜਾਂਦੀ ਕੱਟੀ ਹੈ ਸੱਚ ਸੋ ਫਰਮਾਇਆ ਕੌਣ ਬੋਲੋ ਹੱਟੀ ਹੈ ਉੱਤਰੀ ਕੌਲ ਨਾ ਪਾਲੇ ਉਹ ਕਰਨ ਜਦੋਂ ਕੰਨ ਮਰੱਟੀ ਹੈ ਜਿਸਦੇ ਖੋਤੇ ਆਖੀ ਚੰਨ ਨਾਮਨ ਪਾਰ ਵਿਚਾਰ ਨਹੀਂ ਛੱਟੀ ਹੈ ਜਿਨ ਆਖੀ ਸੋਈ ਕਰੇ ਜਿਨ ਕੀਤੇ ਤਨੇ ਵੱਟੀ ਹੈ ਕੌਣ ਹਾਰੇ ਕਿਨੇ ਵੱਟੀ ਹੈ ਜਿਨ ਕੀਤੀ ਸੋ ਮਨ ਨਾ ਬੁਝਾ ਸੁਭਾਏ ਸਾਲੀ ਧਰਮ ਰਾਏ ਹੈ ਦੇਵ ਤਾਂ ਲੈ ਗੱਲਾਂ ਕਰੇ ਦਲਾਲੀ ਸਤਵਾ ਕਹਿ ਸੱਜਾ ਕਹੇ ਸਾਲੇ ਗੋਰਾਂ ਦੀ ਦੇਵ ਸ੍ਰੀ ਸੱਤੇ ਬੰਦ ਹਾਲੇ ਨਾਨਕ ਹੈ ਬੰਦਕਾਰ ਬਲ ਦਖਤ ਬੱਡਾ ਸੰਡਾਲੇ ਦਰਸੇ ਅੰਤ ਕੜੀ ਮੁਸ਼ਕਿਲ ਹੋਏ ਜੰਗਾਲੇ ਦਸ ਦਰਵੇਸ਼ ਖਸਮ ਦੈ ਨੈ ਸੱਚੇ ਬਣੀ ਲਾਲੇ ਬਲਵਾਨ ਡੱਕੀ ਵੀ ਨੀ ਕਹਿ ਸਾਲੀ ਸ਼ਾਂਤ ਬਲਾਲੇ ਲੰਗਰ ਲੰਗਰ ਸੰਗ ਪਿਆਲੇ ਉਹ ਸਿੱਖਾਂ ਕੇ ਮੁਖ ਉਜਲੇ ਮੈਂ ਉੱਥੇ ਪਤਾ ਲੀ ਕਹਿ ਕਬੂਲ ਖਸਮਜਾ ਕਾਲ ਮਰਦੇ ਕਾਲੇ ਮਾਤਾ ਕੀ ਵੀ ਸੌ ਸੋਏ ਜਿਨ ਗੋਏ ਉਠਾਲੇ ਹੋਰਿਓ ਗੰਗ ਵਿਹਾਈਓ ਦੁਨਿਆ ਕਿਉਂ ਆਉਣਾ ਨਾਨਕ ਸੁਲਿਆ ਨਾ ਸੌਦੇ ਵੈਨ ਵਿਰ ਕਿਉਂ ਆਉਣਾ ਮਾਲਾਣਾ
ਅਲਬਤ ਕਰ ਨੇਤਰ ਬਸ ਟੇਕੇ ਆਉਣਾ ਸੌ ਦੇ ਰਤਨ ਕਾਲ ਆਉਣਾ ਕਰ ਆਵਾ ਜਾਂ ਸੋਦੇ ਨਾਮ ਨਾਨ ਪਰ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਜੋ ਨੇੜੇ ਦਿਸੇ ਮਾਲ ਦੇ ਦੂਰ ਹੈ ਫੇਰ ਵਸਾਇਆ ਫੇਰਿਆ ਸਤਿਗੁਰ ਖਡੋਰ ਸੋ ਟਿੱਕਾ ਸੋ ਬਹਿਣਾ ਸੋ ਪਾਂ ਸੋ ਬਹਿਣਾ ਬੋਲਾ ਪ੍ਰਮਾਣ ਕੀ ਬਾਹਰ ਕਰਨਾ ਪ੍ਰਮਾਣ ਇਹ ਸੁਣ ਬੋਲੀ ਕਰਨਾ ਪ੍ਰਮਾਣ ਚਾਉ ਦੇ ਰਸਨ ਕਰਨਾ ਸੋ ਪ੍ਰਮਾਣ ਪਣ ਚੜਾਇਓ ਸਭ ਸੰਬੰਧਾ ਬਾਣ ਕਾਲੇ ਸੰਦੋ ਹੇ ਮੈਂ ਸੰਜਮਾਨ ਨੇ ਤੇ ਸੋਏ ਤੇਰੀ ਵਰਨਾ ਬਹਿਵਾਨ ਚਾਰੇ ਕੰਨ ਆਵਾ ਗੌਣ ਰਵਾਰਿਓਨ ਕਾ ਨਦਰ ਨਿਸ਼ਾਨ ਪਾਇਆ ਪਾਲੇ ਵਿੱਚ ਸੁਜਾਨ ਚੱਕਰਵਾਰ ਨਾ ਰੋਲੇ ਪਰ ਬਰ ਮਹਿਰਾਨ ਜਾਣੇ ਦੇਖਾ ਜੀ ਜਾਣੇ ਸੁਜਾਨ ਕਿਆ ਸਲਾਈ ਸੱਚੇ ਪਾਤਸ਼ਾਹ ਜਾਮ ਸੁਜਾਨ ਦਾਨ ਜੀ ਹਸਰ ਦਾਨ ਸਭ ਪਾਤੀ ਸੱਚੇ ਦਾਨ ਨਾਨਕ ਹੰਦਾ ਸਦਾ ਸਦਾ ਤਾਰਾਣ ਸੋ ਟਿੱਕਾ ਸੋ ਬਹਿਣਾ ਸੋ ਜੀਵਾਨ ਪਿਓ ਲਾਲੇ ਜੀਵਾ ਪੋਤਲਾ ਪ੍ਰਵਾਨ ਤਾਂਤਾ ਰਾਮਦਾਸ ਪ੍ਰਿੰਸ ਰਤਨੇ ਸਵਾਰਿਆ ਪੂਰੀ ਹੋਈ ਕਲਾ ਮਾਤਾ ਸੋ ਚਨਾਰੇ ਤਾਰਿਆ ਸਿੱਖ ਸ੍ਰੀ ਕ੍ਰਿਸ਼ਨ ਜੀ ਪਾਲ ਬਣਨ ਪੁਕਾਰਿਆ ਅਟਲ ਅਸਾਉ ਦੋਲ ਦੋਲ ਤੇ ਅੰਤਨਾ ਪਾਲਾ ਵਾਰਿਆ ਜਿੰਨੇ ਤੂੰ ਸੇਵਿਆ ਭਉ ਕਰ ਸੇ ਤੁਧ ਭਾਲ ਉਤਾਰਿਆ ਲਾਭ ਲੋ ਖਾਮ ਕੋ ਮਾਤ ਦੇਖਾ ਪਰਵਾਰਿਆ ਧਨ ਸੋ ਤੇਰਾ ਸਥਾਨ ਹੈ ਸਾ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅੰਮ੍ਰਿਤ ਤੂੰ ਵਿਚਾਰਿਆ ਗੁਰ ਕਿੱਸਾ ਮਨ ਸੁਧਾਰਿਆ ਚਾਹੇ ਜੋਗੀ ਜੋਗ ਬਜਾਣੇ ਆਪੇ ਹੋਆ ਆਪੇ ਨੇ ਆਪ ਸਾਜਣਾ ਆਪੇ ਰੰਕਲੋ ਆਪੇ ਪੱਟੀ ਕਲਮ ਆਪ ਲਖਨਾਰਾ ਹੋਆ ਸੋ ਉੱਮਤ ਆਮ ਜਾਵਣੇ ਆਪੇ ਹੀ ਦਵਾ ਲੜੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਵੇ ਚੰਦੂਆ ਹੁਕਮਣੋ ਤੇ ਅਥਾਂ ਸੋ ਚੱਕੇ ਦੀਆਂ ਹੋਆ ਜਿਨੇ ਗੁਰੂ ਨਾ ਸੇਵੇ ਮਨ ਮੁੱਖਾ ਪਿਆ ਮੋਆ ਮੁਨੀ ਚੁਣੀ ਕਰਾ ਮਨ ਸੁਖਦੇ ਕਰ ਸੱਚਾ ਟੋਆ ਚਾਰੇ ਜਾਗੇ ਚਾਉ ਜੁਗੀ ਪੰਚਾਇਣ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀ ਏਕੋ ਓਂਕਾਰ ਗੁਰੂ ਪ੍ਰਸਾਦ ਕਾਇਆ ਕਲਾ ਲਹਿਣ ਲਹਿਣ ਮਿਲੇ ਉਹ ਗੁਰ ਕਸਰ ਗੁਰ ਕੀ ਨਰੇ ਤਸਨਾ ਕਾਮ ਗੁਰ ਮਲ ਮਸਲ ਕਾਲ ਕਰ ਸਕਦੀ ਨਰੇ ਕੋਈ ਹੈ ਰੇ ਸੰਸਾਰ ਕੋਈ ਅੰਦਰ ਜਾਂ ਕੋਈ ਨਰੇ ਜਾ ਦਲਾਲੀ ਰੇ ਏਕ ਬੂੰਦ ਭਾਰ ਤਨ ਮਨ ਦੇ ਹੋਏ ਜੋ ਮਦ ਦੇ ਕਲਾਲੀ ਰੇ ਪਾਵਰ ਚਤੁਰ ਦਸ ਪਾਠੀ ਕਿੰਨੀ ਬ੍ਰਹਮ ਅਵਤਾਰੀ ਰੇ ਮੁੰਡਾ ਬਦਲ ਸਹਿਤ ਲਾਗੇ ਉਸਨੂੰ ਬੰਬਾਰੀ ਰੇ ਤੀਰਥ ਵਰਤ ਨੇ ਸੋ ਸੰਜਮ ਰਵ ਸਦਾ ਨੇ ਉਰੇ ਸੁਤ ਪਿਆਰ ਸੁਦਾ ਸੰਭਰੇ ਮਗਤ ਉਰੇ ਨਿਜ ਸਾਚ ਰੇ ਦੋਏ ਪਰ ਜੋਰ ਸਾਈ ਪਾਠੀ ਪੀਓ ਮਾਸ ਪਾਰੀ ਕਾਮ ਗੁਰੂਵਾਰੀ ਪ੍ਰਗਟ ਪ੍ਰਕਾਸ਼ ਗਿਆਨ ਗੁਰੂ ਗੁਰਦੇ ਸੁਧ ਪਾਈ ਦਾਸ ਬਾਤ ਸਿਖਲਾ ਕਬਰ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਉੜ ਗਈ ਮੈਂ ਤੇਰੀ ਨਾ ਤੂੰ ਮੰਡੋਲੋ ਨਾ ਹਮ ਗਿਰਤੇ ਰਾਖ ਮੇਰੀ ਆਪ ਤਾਪ ਜਾਪ ਕਰ ਦੂੰਗੀ ਤੂੰ ਤੇਰੇ ਭਰੋਸੇ ਮਗਰ ਦੱਸੋ ਮੇਰੇ ਤਨ ਕੀ ਦੱਸ ਲਿਜਾਈ ਪਹਿਲੇ ਦਸਵੇਂ ਮਗਰ ਪਾਇਓ ਫੁਲਕਾਂ ਸੀ ਦੱਸੇ ਆਈ ਜੈਸਾ ਮਗ ਹਰ ਤੈਸੂ ਦੱਸ ਕੇ ਜਾਨੀ ਹਮ ਨਿਰਤਨ ਜੋ ਤੁਮ ਪਾਇਓ ਮੈਂ ਤੇ ਹੋਰ ਗੁਮਾਨੇ ਕਰੇ ਗੁਮਾਨ ਤੇ ਵਿੱਚ ਸੂਲਾ ਕੋ ਕੱਢਣ ਕੋ ਨਾ ਆਈ ਅੱਜ ਉਸ ਕੋਲ ਬਿੱਲ ਬਲਾ ਤਿੰਨ ਕਈ ਗੋਲ ਪੰਜਾਏ ਕੌਣ ਲੜਕਾਦੇ ਹਮ ਕਾਹੂ ਕੀ ਕਾਨ ਨ ਕੱਢਦੇ ਆਪਣੇ ਗੁਰ ਪ੍ਰਸਾਦੇ ਆਪ ਤੋਂ ਜਾਏ ਮੇਰੇ ਸਿੰਘਾਸਨ ਮੇਰੇ ਸਾਰਕ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਸੰਤਾ ਮਾਨੋ ਵਾਰੀ ਮੇਰੀ ਜਿਸ ਕੁਕੁਰ ਤੇਰੇ ਦਰਬਾਰ ਹੋਕੇ ਆ ਕੇ ਬਨ ਪਸਾਰ ਸਾਹ ਪੂਰਬ ਜੋ ਤੁਮੜੇ ਸਿਰ ਕਹਿਣਾ ਜਾਈ ਤੇਰੇ ਦੁਆਰੇ ਤੁਨ ਸਹਿਜ ਕੀ ਮਾਸੀ ਮੇਰੇ ਟਗਾਈ ਜਾਗੇ ਹੋਏ ਸੋ ਰਣ ਮੈਂ ਜੂਝੇ ਪਿੰਡਾਂ ਕੇ ਭਾਗ ਜਾਈ ਸਾਧੂ ਹੋਏ ਕੋਈ ਸਾਂਝਾ
ਦਾਸ ਜਿਨ ਪਾਇਆ ਤਿਸਾਂ ਕਾ ਸੁਹਾਗ ਜੇ ਮੁਖ ਦੇ ਰਹਿ ਮਿਸਰ ਕਰੇ ਜਾਂ ਕਿਹ ਪਾਏ ਜਾ ਕਹੇ ਮੇਰੇ ਬਾਮਨ ਹਾਰ ਨਾ ਕਹੇ ਰਾਮ ਨਾ ਬੋਲੇ ਪਾਣੀ ਤੇਰੀ ਬਾਣੀ ਚੌਦਸ ਅਮਾਵਸ ਰਾਜਨ ਤੂੰ ਬ੍ਰਾਹਮਣ ਮੈਂ ਕਾਸੀ ਦਾ ਗੁਲਾਮ ਅਮਰੇ ਰਾਮ ਸਰਵਰੇ ਕੰਤ ਡਾਰ ਸਾਖਾ ਪੋ ਪਗਲਸ ਭਰਿਆ ਜਾਨੀ ਜਾਨੀ ਰਾਜਾ ਰਾਮ ਕੀ ਹਾਨੀ ਅੰਤਰ ਜੋ ਰਾਮ ਪਾਵਰੇ ਸਗਰ ਕੈਦ ਕਬੀਰ ਹਾਂ ਤਾਂ ਕਾਸੇ ਮੁੰਦਰਾ ਮੋਣ ਦਇਆ ਕਰ ਚੋਲੀ ਪੱਤਰ ਕਰੋ ਵਿਚਾਰੇ ਕਿੰਤਾ ਆਇਓ ਤਨ ਸਿਓ ਆਪਣਾ ਨਾਮ ਕਰੋ ਉਧਾਰੇ ਐਸਾ ਜੋਗ ਕਮਾਵੋ ਜੋਗੀ ਜਬ ਤਸਨ ਗੁਰਮੁਖ ਭੋਗੀ ਰਾਹ ਬੋਧ ਪਰ ਚੜਾਓ ਆਪਣੀ ਸਿੰਘੀ ਸੂਤ ਮਲਾਈ ਕਰ ਵੈਰਾਗ ਫਿਰੋ ਤਿਸ ਨਗਰੀ ਮਨ ਕਿਸਨੀ ਵਜਾਈ ਪੰਚ ਤਤ ਲੈ ਹਿਰਦੇ ਰਾਖੋ ਰਹੇ ਨਿਰਾਲਮ ਤਾੜੀ ਕਹਿ ਤੇ ਕਬੀਰ ਸੋਰੇ ਸੰਤ ਧਰਮ ਗ੍ਰਹਿ ਕਰ ਬਾੜੀ ਕਾਮਣ ਕਾਜ ਸਿਰਜੇ ਜਗ ਪੀਤਰ ਜਨਮ ਕਮਲ ਫਲ ਪਾਇਆ ਭਵ ਨਿਧ ਤਰਨ ਤਾਰਨ ਚਿੰਤਾ ਮਨ ਏਕ ਨਾਂ ਨਿਮਖ ਨਾਂ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਜੋ ਪ੍ਰਸਾਦੀ ਐਸੇ ਭਉ ਭਗਤਾਂ ਸਾਦੀ ਰਹਾਉ ਪਰ ਧਨ ਪਰ ਧਨ ਪਰ ਹੁੰਦਾ ਪਰ ਬਾਰ ਨਾ ਛੂਟੇ ਆਵਾ ਗੌਣ ਹੋਤ ਹੈ ਫੁਣ ਫੁਣ ਇਹ ਪਸੰਗ ਨਾ ਟੂਟੇ ਜੇ ਘਰ ਕਸਾ ਹੋਏ ਨਿਤ ਸੰਪਨਿਕ ਨਿਮਖਾਂ ਕਿੰਨੋ ਮੈਂ ਫੇਰਾ ਲਭਟ ਚੋਰ ਦੂਤ ਮਤਵਾਲੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੁਣ ਪੇ ਮੋਹ ਮਾਈ ਦਇਆ ਧਰਮ ਗੁਰ ਕੀ ਸੇਵਾ ਸੁਭਨ ਤਰਨਾਈ ਦੇਨ ਦਿਆਲ ਕਿਰਪਾਲ ਦਮੋਦਰ ਪੁੱਟ ਬਸ਼ਰ ਪੈ ਹਾਰੀ ਕੈਦ ਕਬੀਰ ਭੀਜਾਂ ਰਾਖੋ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਰਵਾਰ ਸੰਸਾਰ ਨਿਪਾਰੇ ਤੋਰੇ ਅਨਵਾਜੇ ਸਭ ਭਰਪੂਰ ਵੈਸੋ ਸਮਨ ਕਰਮਨ ਮਾਏ ਫਿਰ ਸਿਮਰਨ ਜਾਇ ਰਾਓ ਜੇ ਸਿਮਰਨ ਹੈ ਨਿਰੰਕਾਰ ਵਿਵਹਾਰ ਨਮਸਕਾਰ ਕਰ ਹਿਰਦੇ ਮਾਏ ਫਿਰ ਤਿਰ ਆਮਣ ਆਏ ਜੇ ਸਿਮਰਨ ਕਰੇ ਤੂੰ ਕੇਰਾ ਫਿਰ ਸੁਦੇਵ ਕੰਮ ਸੰਸਾਰ ਕਾਮ ਜੇ ਸਿਮਰ ਤੇਰੀ ਕਾਤ ਹੋਏ ਕੰਠ ਪਰੋਏ ਸੋ ਸਿਮਰ ਕਰ ਨਹੀਂ ਵਸਾਈ ਤਰੇ ਪਾਰ ਜੇ ਸਿਮਰ ਨਾਹੀਂ ਤੁਰ ਕਾਣ ਦੁਰਾਣ ਸੇਸ ਖਾਲੀ ਦੁਖ ਜੀਓ ਸੋ ਸਿਮਰ ਅੰਦਰ ਦੇਓ ਜੇ ਸਿਮਰ ਤੇਰੀ ਜਾਇ ਬੁਲਾਏ ਸਿਮਰ ਵਾਏ ਸਿਮਰ ਸਿਮਰ ਹਾਰ ਹੁਣ ਗਾਈਏ ਸਿਮਰ ਉਦੇ ਪਾਈਏ ਸਦਾ ਸਦਾ ਸਿਮਰ ਰਾਤ ਉਠ ਪੈਰ ਸਾਸ ਕਰਾਸ ਜਾਗ ਸੋਏ ਸਿਮਰਸ ਭੋਗ ਹਾਸ ਪਾਈਏ ਸੰਯੋਗ ਜੇ ਸਿਮਰਨ ਨਾ ਹੀ ਤੁਝ ਭਾਰ ਸੋ ਸਿਮਰ ਰਾਮ ਨਾਮ ਆਧਾਰ ਕਹਿ ਕਬੀਰ ਜਾਂ ਕਾਨੀ ਅੰਤ ਇਸਕੇ ਆਗੇ ਪੰਤ ਨਾ ਮੰਤ ਆਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਇੱਕ ਓਅੰਕਾਰ ਸ਼੍ਰੀ ਪ੍ਰਸਾਦ ਬੰਦ ਚ ਬੰਧਨ ਪਾਇਆ ਮੁਕਤ ਜਬ ਨਾ ਪਵਨ ਪਾਤ ਉਲਟੀ ਲੈ ਸਾਹ ਸੰਸਾਰ ਹੁੰਦੇ ਸੀ ਚੁੱਕੇ ਪਿਆਸਾ ਬਗਤੇ ਬਗ ਸਭ ਸੁਣਾਇਆ ਕਹਿ ਕਬੀਰਾ ਸਾਰੰਗ ਚੰਨ ਸੋਚੇ ਕੌਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਦਰ ਤਰਿਆ ਪਸਾਰਾ ਜਿਹਾ ਕਹਿ ਕਬੀਰ

0: ऐसे कणक कलाच मांडिया ले रहा है। पंच कोष पर गौ चरावत जी सोरावरा बालक पौंडिया ले वेद पुराण शास्त्र अनंता ਕਿਹੜਾ ਪਿੰਗਲਾ ਔਰ ਸੁਖ ਮਾਂ ਪਾਉਣੇ ਬੰਦਾ ਹਾਵੇਗਾ ਜਾਂ ਆਵਾ ਤੇ ਦੇਖ ਨਾ ਜਾ ਅਸਰ ਤੇ ਹੰਸੋ ਆਏ ਜਨ ਕੇ ਸਦਾ ਪੁਰਾ ਨਾਮਾ ਕਹੇ ਚਿਤਾ ਸੁਣਦਾ ਥਾ ਮਾਏ ਨਾ ਹੋਤੀ ਬਾਪ ਨਾ ਹੋਤਾ ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪੁਣ ਮਲਾਇਆ ਖਿੰਚਾ ਤਾਂ ਨਹੀਂ ਪੁੱਛ ਬਨਾਰਸੀ ਤਪ ਆਤਮ ਜੋ ਨਰਮੈਲ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤੋ ਨਾ ਪੂਜੇ ਮਾਇਨਾ ਕੀਜੇ ਰੋਸ ਜਮੇ ਨਾ ਦੀਜੇ ਦੋਸ ਨਿਰਮਲ ਨਿਰਵਾਣ ਪਦ ਚੀਨ ਸੁਲੀਜੈ ਜਥਰਾ ਥਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਮਣੇ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪੜ੍ਹੀਐ ਗੁਣੀਏ ਨਾਮ ਸਭ ਸੁਣੀਐ ਅਨ ਭਉ ਭਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੈ ਦੇਵ ਸੰਸੇ ਗਾਂਠ ਨ ਛੂਟੇ ਕਾਮ ਕ੍ਰੋਧ ਮਾਇਆ ਮਤ ਮਤਸਰ ਇਹੋ ਪ੍ਰਪੰਚ ਮਿਲ ਲੁੱਟੈ ਰਹਾਓ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਯੋਗੀ ਸੁਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਵਿਦ ਕਵੇ ਨਾ ਨਾਸੀ ਕਹੋ ਰਵਿਦਾਸ ਸਭੇ ਨਹੀਂ ਸਮਝੇ ਭੂਲ ਪੁਰ ਜੈਸੇ ਬੋਰੇ ਮੋਏ ਆਧਾਰ ਨਾਮ ਨਾਰਾਇਣ ਜੀਨ ਪ੍ਰਾਣ ਧਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏੜਾ ਪਿੰਗਲਾ ਸੁਖਮਣਾ ਤੀਨ ਬਸੇ ਇੱਕ ਠਾਈ ਬੇਣੇ ਸੰਗਤ ਹਾਂ ਬਰਾਗ ਮਨ ਮਜਨ ਕਰੇ ਤਥਾਈ ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰ ਗਮ ਚੀਨੇ ਵਿਰਲਾ ਕੋਏ ਤਹਾਂ ਨਿਰੰਜਨ ਰਾਮਈਆ ਹੋਏ ਰਾਓ ਦੇਵ ਸਥਾਨੇ ਕਿਆ ਨਿਸ਼ਾਨੀ ਤੈ ਬਾਜੇ ਸ਼ਬਦ ਅਨਾਹਦ ਬਾਣੀ ਤੈ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਨੀ ਉਪਜੇ ਗਿਆਨ ਦੁਰਮਤ ਸ਼ੀਜੈ ਅੰਮ੍ਰਿਤ ਰਸ ਗਗਨੰਤਰ ਪੀਜੈ ਇਸ ਕਲਾ ਜੋ ਜਾਣੇ ਪਿਓ ਪੇਟੇ ਤਾਸ ਪਰਮ ਗੁਰਦੇਓ ਦਸਵੰ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਟੇ ਜਾਗਤ ਰਹੇ ਸੁਖਬੂ ਨਾ ਸੋਵੈ ਤੇਨ ਤਲੋਕ ਸਮਾਧ ਪਲੋਵੈ ਬੀਜ ਮੰਤਰ ਲੈ ਹਿਰਦੇ ਰਹੇ ਮਨਵਾ ਉਲਟ ਸੁਨ ਮੈਂ ਗਹਿ ਜਾਗਤ ਰਹੇ ਨਾ ਅਲੀਆ ਭਾਖੇ ਪਾਂਚੋ ਇੰਦਰੀ ਬਸਕਾ ਰਾਖੇ ਗੁਰ ਕੀ ਸਾਖੀ ਰਾਖੇ ਚੀਤ ਮਨ ਤਨ ਅਰਪੇ ਕ੍ਰਿਸ਼ਨ ਪ੍ਰੀਤ ਕਰ ਪਲਵ ਸਾਖਾ ਵਿਚਾਰੇ ਆਪਣਾ ਜਨਮਣਾ ਜੂਵੇ ਹਾਰੇ ਅਸਰ ਨਦੀ ਕਾ ਬੰਦੇ ਮੂਲ ਪਸ਼ਮ ਫੇਰ ਚੜ੍ਹਾਈਏ ਸੂਰ ਅਜਰ ਜਰੇ ਸੋ ਨੇਚਰ ਚਰੈ ਜਗਨਾਥ ਸੋ ਗੋਸ਼ਟ ਕਰੇ ਚੌਮੁਖ ਦੀਵਾ ਜੋਤ ਦੁਆਰੇ ਪਲੋ ਅੰਤ ਮੂਲ ਵਿਚਕਾਰੇ ਸਰਬ ਕਰਾਲੇ ਆਪੇ ਰਹੇ ਮਨ ਮਾਨਕ ਰਤਨਾ ਮੈਂ ਗਹਿ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰਿਪਨ ਧਣੀ ਪੰਜ ਸ਼ਬਦ ਨਿਰਮੈਲ ਬਾਜੇ ਢੁਲਕੇ ਚਵਰ ਸੰਖ ਘਣ ਗਾਜੇ ਦਲ ਮਲ ਦੇ ਤੋ ਗੁਰਮੁਖ ਗਿਆਨ ਬੇਣੀ ਜਾਚੇ ਤੇਰਾ ਨਾਮ ਹੈ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬਾਂ ਗੁਰਪ੍ਰਸਾਦ ਮੇਰੇ ਮਨ ਜਪ ਐਨਸ ਨਾਮ ਹਰੇ ਕੋਟ ਕੋਟ ਕੇ ਦੁੱਖ ਬਹੁ ਕੀਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪੇ ਅਰਾਧੇ ਸੇਵਕ ਭਏ ਖਰੇ ਕਿਲਵਖ ਦੋ ਗਏ ਸਭ ਨੀਕਰ ਜਿਉਂ ਪਾਣੀ ਮੈਲ ਹਰੇ ਖਿਣ ਖਿਣ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਹਰੇ ਪੰਚ ਦੋਖ ਅਸਾ ਨਗਰ ਮੈਂ ਇੱਕ ਖਿਣ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਵਰੇ ਤਿਨ ਕੀ ਸੰਗਤ ਦੇ ਪ੍ਰਭ ਜਾਚੋਂ ਮੈਂ ਮੂੜ ਮੁਗਤ ਨਿਸ ਤਰੈ ਕਿਰਪਾ ਕਿਰਪਾ ਧਾਰ ਜਗ ਜੀਵਣ ਰਾਖ ਲਿਓ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾਮ ਜਪਿਓ ਗੁਰ ਬਚਨੇ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੁੱਖ ਦਲਲੇ ਵਿੱਚ ਦੋਹੀ ਦੁੱਖ ਅਸਾਧ ਪੰਥਤ ਹਰ ਕੀਏ ਖਿਣ ਪਰਲੇ ਹਰ ਕੇ ਸੰਤ ਮਨ ਪੀਤ ਲਗਾਏ ਜਿਉਂ ਦੇਖੇ ਸੱਸ ਕਮਲੇ ਉਨਵੇਂ ਘਨ ਘਨ ਹਰ ਗਰਜੇ ਮਨ ਵਿਕਸੇ ਮੋਰ ਮੁਰਲੇ ਹਮਰੇ ਸੁਆਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਅਣਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੇ ਗੁਰਪ੍ਰਸਾਦੀ ਨਾਮ ਧਿਆਇਓ ਹਮ ਸਤਿਗੁਰ ਚਰਨ ਪਖੇ ਰਹਾਓ ਉੱਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸਨ ਰੱਖੇ ਤੂੰ ਵੱਡ ਪੁਰਖ ਦੀਨ ਦੁੱਖ ਭੰਜਣ ਹਰ ਦਿਓ ਨਾਮ ਮੁਖੇ ਹਰ ਜਨ ਊਜ ਨੀ ਸਭ ਹਮ ਗਾਏ ਗੁਰ ਸਤਿਗੁਰ ਸੰਗ ਸਖੇ ਜਿਉਂ ਚੰਦਨ ਸੰਗ ਬਸੇ ਨਿਮ ਬਿਰਖਾ ਗੁਰ ਚੰਦਨ ਕੇ ਬਸਖੇ ਹਮਰੇ ਅਵਗਣ ਵਿਖਿਆ ਵਿਖੇ ਕੇ ਬਹੁ ਬਾਰ ਬਾਰ ਨਿਮਖੇ ਅਵਗਣਿਆਰੇ ਪਾਥਰ ਤਾਰੇ ਹਰ ਤਾਰੇ ਸੰਗ ਜਨਖੇ ਜਿਨ ਕਹੋ ਤੁਮ ਹਰ ਰਾਖੋ ਸੁਆਮੀ ਸਭ ਤਿਨਕੇ ਪਾਪ ਕਿਰਖੈ ਜਾਂ ਨਾਨਕੇ ਦਿਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਨਖੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ਰ हर त्यायो जन पग लगे रहाओ, जन्म जन्म के भूल चूक हम, अब आए प्रभु शरण अगे, तुम शरणागत प्रतपालक स्वामी, हम राखो वड पाव अगे, तुमरी संगत हर को ना उधरियो, प्रा किए पतत पवगे, गुण गावत शिपा दसटारियो, प्रा राखी पैज नगे, जो तुमरे गुण गावे स्वामी, हों बल बल बल तिनगे, पवन पवन पवित्र सब किए, जय धोर परि जन पगे, तुमरे गुण प्रभ कह ना सके, हम तुम वड वड पुरख वडगे, जन नानक को दया प्रभ तारो, हम सेवो तुम जन पगे। नट महला चौथा। मेरे मन जप हर हर नाम मने, जगनाथ कृपा प्रभधारी, मत गुरमत नाम बने, रहाओ हर जन हर जस हर हर गायो, अवदेश गुरु गुर सुने, किलिख पाव नाम हर काटे, जिव खा खेत करसान लोने, तुमरी उपमा तुम ही प्रभ जानो, हम कह न सके हर गुणे, जैसे तुम तैसे प्रभ तुम ही, गुण जानो प्रभ अपने, माया फास बंद बो बंदे, हर जप्यो खुल खुलने, ज्यों जल कुंचर तुंदवे बांधियो, हर चेत्यो मोख मुखने, स्वामी पार ब्रह्म परमेश्वर, तुम खोजो जुग जुगने, तुमरी था पाई नहीं पावे, जा नानक के प्रवडने। नट महला चौथा। मेरे मन कल कीर्त हर परवने, हर हर दयाल दया प्रभधारी, लग सतगुर हर जपने रहाओ, हर तू वड अगम गोचर, स्वामी सब त्यागो हर रुड़ने, जिन को तुमरे वड कटाख है, ए गुरमुख हर सिमरने, इहो परपंच किया प्रभ स्वामी, सब जग जीवन जुगने, जो सलले सल उठे बहु लहरी, मेरे सलले सल सुमाने, जो प्रभ किया सो तुम ही जान हो, हम न जाने हर गणे, हम बारिक कौरद अनुस्त धारो, हम करो प्रभ सिमरणे, तुम जान लिद हम मान सरोवर, जो सेवे सब फलने, जन नानक हर हर हर हर बाशे, हर देव कर कृपणे। नट नारायण महला चौथा पड़ताल। एक ओंकार। सतगुर प्रसाद। मेरे मन सेव सफल हर काल, ले गुर पग रे नरवाल, सब दाल पांच दुख दाल, हर हो नदर निहार हाओ, हर का ग्रह हर आप सवारो, हर रंग रंग महल बेअंत लाल, लाल हर लाल, हर अपनी कृपा करी आप ग्रह आए, हम हर की गुर की बसीठी, हम गुर देख पै निहाल निहाल निहाल, हर आप ते की खबर गुर पाई, मन तन आनंदो आनंद पे, हर आप ते सुने मेरे लाल हर लाल, जन नानक हर हर मिले पे गलतान, हर निहाल निहाल। नट महला चौथा। मन मिल संत संग सुखवंते, सुन अकथ कथा सुखवंते, सब किल विख पाप लहंते, हर हो लिखत लखंते रहाओ, हर कीर्त कल जग विच उत्तम, मत गुरमत कथा भजंते, जिन जन सुने मनी है जिन जन, तिस जन के हौ कुरबंते, हर अकथ कथा का जिन रह चाखिया, तिस जन सब भुख लहंते, नानक जन हर कथा सुन तृप्ते, जप हर हर हर होवंते, नट महला चौथा कोई आन सुनावे, हर की हर गाल तिस को हम बल बल बाले, सो हर जन है पल पाल, हर हो मेल निहार रहाओ, हर का मार्ग गुर संत बतायो, गुर चाल दिखाई हर चाल, अंतर कपट जकाओ मेरे गुर सिखो, ने कपट कमाओ हर की हर काल, निहाल निहाल निहाल, ते गुर के सिख मेरे हर पर पाए, जिना हर पर जानो मेरा नाल, जन नानक को मत हर प्राप दीनी, हम देख निकट हदूर, निहाल निहाल निहाल निहाल, राग नट नारायण महला पंजवा, एक ओंकार सतगुर प्रसाद, राम हों क्या जाना क्या पावै, मन प्यास बहुत दरसावे रहाओ, सोई ज्ञानी सोई जन तेरा, जिस ऊपर रच आवे, कृपा करो जिस पुरख बधाते, सो सदा सदा तुध त्यावै, कवन जोग कवन ज्ञान ध्यान, कवन कुणेरे जावे, सोए जन सोए निज भगता, जिस उपो रंग लावे, साई मत साई बुद्ध स्याण पै, जित निमख ना प्रभ बिसरावे, संत संग लागे सुख पायो, हर गुण सद ही गावे, देखियो अचरज महामंगल रूप है, किश आन नहीं दृष्टावै, कौ नानक मोर्चा गुर लायो, तै गर्भ जून कह आवै, राग नट नारायण महला पंजवा, दो पदे एक ओंकार सतगुर प्रसाद, अलानो मैं काऊ न दियो, मन मीट तहारो की ओराओ, आग्या मान जान सुख पाया, सुन सुन नाम तहारो जियो, इहां उहां हर तुम ही एहो गुरते मंत्र दृढ़ियो, जब ते जान पाइयो बाता, तब कुशल खेम सब थियो, साध संग नानक बरगासियो, आ नहीं रे बियो, नट महला पंजवा, जां को पहे तुम्हारी तीर, जां को पहे तुम्हारी तीर, जां की त्रास मिटी सुख पाया, निकसी हमें पी रहाओ, तबत बजानी अमृत बानी, तिप तेजो बारक खीर, मात पिता साजन संत मेरे, संत सहाई वीर, खुले परम पित मिले गोपाला, हीरे बेदे हीर, विषम पै नान जस गावत, ठाकुर गुणी गहीर, नट महला चौ पंजवा,
1: अपना जन आप ही आप उधारे हो। आठ पैर जन के संग बसे हो, मन ते नए बसारे हो रहा हो। बरन चैन नाही किश पेखे आओ, दास का कुल ना बचारे हो। कर कृपा नाम हर दियो, सहज सुभाए सवारे हो। महाबिखम अगन का सागर, तिस्ते पार उतारे हो। पेख पेख नानक बिकसानो, पुनः पुनः बलहारे हो। नट महला पंजवा, हर हर मन में नाम कयो। कोट अपराध मिटे खिन पीतर, तांका दुख ना रहो रहाओ। खोज खोज भयो विरागी, साधु संग लयो। सगल त्याग एक लिव लागी, हर हर चरण गयो। कैत मुक्त सुनते निस्तारे, जो जो शरण पायो। सिमर सिमर स्वामी प्रभापना, कौ नानक आनंद भयो। नट महला पंजवा, चरण कमल संग लागी डोरी। सुख सागर कर परमगत मोरी, रहाओ अंचला गहायो जन अपने काओ। मन बीदो प्रेम की होरी, जस गावत भगत रस उपजेओ। माया की जाली तोरी, पूर्ण पूर है कृपा निद। आना पेखो होरी, नानक मेल लियो दास अपना। प्रीत न कभू थोरी, नानक मेल लियो दास अपना। प्रीत न कभू थोरी।

ਤੇਰੇ ਤੇ ਆਠ ਪੈਰ ਗੁਣ ਗਾਇਣ ਰਹਾਓ। ਸਾਧੂ ਧੁਰ ਕਰੋ ਨਿਤ ਮੱਜਣ, ਸਕਲ ਵਿਖ ਭਾਵ ਗਵੈਣ, ਪੂਰਨ ਪੂਰੇ ਕਿਰਪਾ ਨਿਧ, ਘੜ ਘੜ ਦਿਸਮੈਣ। ਜਾਪਤਾ ਕੋਟ ਲੱਖ ਪੂਜਾ, ਹਰ ਸਿਮਰ ਤੁਲਨਾ ਲੈਣ, ਦੋਏ ਕਰ ਜੋੜ, ਨਾਨਕ ਦਾਨ ਮੰਗੈ, ਤੇਰੇ ਦਾਸਨ ਦਾਸ ਦਸੈਣ। ਨੱਟ ਮਹੱਲਾ ਪੰਜਵਾ, ਮੇਰੇ ਸਰਬਸ ਨਾਮ ਨਿਦਾਨ, ਕਰ ਕਿਰਪਾ ਸਾਧੂ ਸੰਗ ਮਿਲਿਓ, ਸਤਿਗੁਰ ਦੀਨੋ ਨਾ ਦਾਨ ਰਹਾਓ। ਸੁਖਦਾਤਾ ਦੁਖ ਭੰਜਨ ਹਾਰਾ, ਗਾਓ ਕੀਰਤਨ ਪੂਰਨ ਗਿਆਨ, ਕਾਮ ਕ੍ਰੋਹ ਲੋਹ ਮੋਹ ਲੋਭ ਖਣ ਖਣ ਕੀਨੋ, ਬਿਨਸਿਓ ਮੂੜ ਅਭਿਮਾਨ, ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭ ਅੰਤਰ ਜਾਮੀ ਜਾਣ, ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਦ ਕੁਰਬਾਣ। ਨੱਟ ਮਹੱਲਾ ਪੰਜਵਾ, ਹਉ ਵਾਰ ਵਾਰ ਜਾਓ ਗੁਰ ਗੋਪਾਲ ਰਹਾਓ, ਮੋਇ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾਥ ਦਿਆਲ, ਉਠਤ ਬੈਠਤ ਸੋਵਤ ਜਾਗਤ, ਜੀ ਪ੍ਰਾਣ ਧਨ ਮਾਲ, ਦਰਸ਼ਨ ਪਿਆਸ ਬਹੁਤ ਮਨ ਮੇਰਾ, ਨਾਨਕ ਦਰਸ਼ਨ ਹਾਲ। ਨੱਟ ਪੜਤਾਲ ਮਹੱਲਾ ਪੰਜਵਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਸੰਗ ਚਰਨ ਕਮਲ ਪ੍ਰਣ ਮਨ ਜੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਤ ਹੋਏ ਪਨੀਤ ਨਾਨਕ ਦਾਸ ਬਲ ਬਲ ਕੀਤ।

ਇਹ ਕਰੋ ਗੁਰ ਆਗੈ ਮੈਂ ਸਾਧੂ ਚਰਨ ਪਖਾਰੇ। ਸਹਿਸ ਨੇਤਰ ਨੇਤਰ ਹੈ ਪ੍ਰਭ ਕੋ, ਪ੍ਰਭ ਏਕੇ ਪੁਰਖ ਨਰਾਰੇ। ਸਹਿਸ ਮੁਦ ਏਕੋ ਪ੍ਰਭ ਠਾਕੁਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਉਰ ਧਾਰੇ। ਹਰ ਹਰ ਕਥਾ ਬਣੀ ਅਤ ਮਿੱਠੀ, ਜਿਉਂ ਗੂੰਗਾ ਗਟਕ ਸਮਾਰੇ। ਰਸਨਾ ਸਾਧ ਚਾਖੇ ਭੈ ਦੂਜੇ, ਅਤ ਫੀਕੇ ਲੋਭ ਵਿਕਾਰੇ। ਜੋ ਗੁਰਮੁਖ ਸਾਧ ਚਾਖੇ ਰਾਮ ਨਾਮਾ, ਸਭ ਅਨਰਸ ਸਾਧ ਵਸਾਰੇ। ਗੁਰਮਤਿ ਰਾਮ ਨਾਮ ਧਨ ਪਾਇਆ, ਸੁਣ ਕਹਿਤਿਆ ਪਾਪ ਨਿਵਾਰੇ। ਧਰਮ ਰਾਏ ਜਮ ਨੇੜ ਨ ਆਵੈ, ਮੇਰੇ ਠਾਕਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤ ਨਾਮ ਸੁਮਾਰੇ। ਸਾਸ ਸਾਹ ਜਾਏ ਨਾਮੇ ਬਿਨ, ਸੋ ਬਿਰਥਾ ਸਾਸ ਵਿਕਾਰੇ। ਕਿਰਪਾ ਕਿਰਪਾ ਕਰ ਦੇਣਾ ਪ੍ਰਭ ਸਰਨੀ, ਮੌਕੋ ਹਰ ਜਨ ਮੇਲ ਪਿਆਰੇ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਹਾਰੇ। ਨਟ ਮਹੱਲਾ ਚੌਥਾ, ਰਾਮ ਹਮ ਪਾਥਰ ਨਿਰਗੁਣਿਆਰੇ। ਕਿਰਪਾ ਕਿਰਪਾ ਕਰ ਗੁਰੂ ਮਲਾਏ, ਹਮ ਪਾਹਣ ਸ਼ਬਦ ਗੁਰ ਤਾਰੇ ਰਹਾਓ। ਸਤਿਗੁਰ ਨਾਮ ਦੜਾਏ ਅਤ ਮਿੱਠਾ, ਮੈਲਾ ਗਲ ਮਲਗਾਰੇ। ਨਾਮੇ ਸੁਰਤ ਵਜੀ ਹੈ ਦੈ ਦਿਸ, ਹਰ ਮੁਸਕੀ ਮੁਸਕੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਬੀਠੀ, ਗੁਰ ਨੇਕੇ ਭਜਨ ਸੁਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਸਤਾਰੇ। ਬਵੇਕ ਗੁਰੂ ਗੁਰੂ ਸਮਦਰਸੀ, ਤਿਸ ਮਿਲੀਏ ਸੰਕ ਉਤਾਰੇ। ਸਤਿਗੁਰ ਮਿਲੀਏ ਪਰਮ ਪਦ ਪਾਇਆ, ਹਉ ਸਤਿਗੁਰ ਕਹਿ ਬਲਹਾਰੇ। ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰੇ ਆਰੇ। ਹਾਲਤ ਪਲਤ ਦੁਖਦਾਈ ਹੋਏ, ਜਮ ਕਾਲ ਖੜਾ ਸਿਰ ਮਾਰੇ। ਉਗਵੈ ਦਿਨਸ ਆਲ ਜਾਲ ਸੰਭਾਲੈ, ਬਿਖ ਮਾਇਆ ਕੇ ਬਿਸਥਾਰੇ। ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਾਰ ਸਾ ਭੁੱਖ ਬਖਾਨੇ, ਦਰ ਠਾਂਡੇ ਜਮ ਜੰਦਾਰੇ। ਮਨਮੁਖ ਕਰ ਚੜਿਆ ਬਿਖ ਭਾਰੀ, ਉਤਰੇ ਸ਼ਬਦ ਵਿਚਾਰੇ। ਜਿਨਕੇ ਕਰਜ ਕਰਜ ਕੇ ਮੰਗੀ ਐ, ਕਰ ਸੇਵਕ ਪੱਗ ਲੱਗ ਵਾਰੇ। ਜਗਨਾਥ ਸਭ ਜੰਤਰ ਉਪਾਏ, ਨੱਖ ਖੀਨੀ ਸਭ ਨੱਥ ਹਾਰੇ। ਨਾਨਕ ਪ੍ਰਭ ਖਿੰਚੇ ਤਿਵ ਚੱਲੀਐ, ਜਿਉਂ ਭਾਵੇ ਰਾਮ ਪਿਆਰੇ। ਨਟ ਮਹੱਲਾ ਚੌਥਾ, ਰਾਮ ਹਰ ਅੰਮ੍ਰਿਤ ਸਾਰ ਨਵਾਰੇ। ਸਤਿਗੁਰ ਗਿਆਨ ਮੱਜਨ ਹਰ ਨੀਕੋ, ਮਿਲ ਕਲਮਲ ਪਾਪ ਉਤਾਰੇ ਰਹਾਓ। ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਣਕ ਉਧਾਰੇ। ਪਰਸ ਨ ਪਰਸ ਭੈ ਕੁਜਾ ਕਉ, ਲੈ ਬੈਕੁੰਠ ਸੁਧਾਰੇ। ਅਜਾ ਮਲ ਪ੍ਰੀਤ ਪੁੱਤਰ ਪਰਤ ਕੀਨੇ, ਕਰ ਨਾਰਾਇਣ ਬੋਲਾਰੇ। ਮੇਰੇ ਠਾਕੁਰ ਕਹਿ ਮਨ ਭਾਏ ਭਾਵਣੇ, ਜਮ ਕੰਕਰ ਮਾਰ ਬਤਾਰੇ। ਮਨੁੱਖ ਕਥੇ ਕਥ ਲੋਕ ਸੁਣਾਵੈ, ਜੋ ਬੋਲੇ ਸੋ ਨਾ ਵਿਚਾਰੇ। ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੈ, ਹਰ ਰਾਮ ਨਾਮ ਨਿਸਤਾਰੇ। ਜਬ ਲਗ ਜੀਉ ਪਿੰਡ ਹੈ ਸਾਬਤ, ਤਬ ਲਗ ਕਸ਼ਨਾ ਸਮਾਰੇ। ਜਬ ਕਰ ਅੰਦਰ ਮੰਦਰ ਆਗ ਲਗਾਨੇ, ਕਲਕੂਬ ਕੱਢੇ ਪਨਹਾਰੇ।
ਸਾਗ

ਸੋ ਮਨ ਮੋਲ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਸਾਰੇ। ਸਾਗਤ ਬਚਨ ਵਿਸ਼ਵਾ ਜਿਉਂ ਡੱਸੀਐ, ਤਾਏ ਸਾਗਤ ਪਰੇ ਪਰਾਰੇ। ਲਗ ਲਗ ਪ੍ਰੀਤ ਪ੍ਰੋ ਪ੍ਰੀਤ ਲਗਾਏ, ਲਗ ਸਾਧੂ ਸੰਗ ਸਵਾਰੇ। ਗੁਰ ਕੇ ਭਜਨ ਸਤ ਸਤ ਕਰ ਮਾਨੇ, ਮੇਰੇ ਠਾਕਰ ਬਹੁਤ ਪਿਆਰੇ। ਪੂਰਬ ਜਨਮ ਪ੍ਰਾਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ। ਗੁਰ ਪ੍ਰਸਾਦ ਅੰਮ੍ਰਿਤ ਰਸ ਪੀ ਪਾਇਆ, ਰਸ ਗਾਵੇ ਰਸ ਵਿਚਾਰੇ। ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ। ਜੈਸਾ ਰੰਗ ਦੇ ਸੋ ਹੋਵੇ, ਕਿਆ ਨਾਨਕ ਜੰਤ ਵਿਚਾਰੇ। ਨੱਟ ਮਹੱਲਾ ਚੌਥਾ। ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦਵੇ ਪਕੜ ਚਲਾਇਓ, ਘਰ ਉੱਪਰ ਕਾਰਨ ਸਤਾਰੇ ਰਹਾਓ। ਪ੍ਰਭ ਕੇ ਸੇਵਕ ਬਹੁਤ ਅਧਨੀਕੇ, ਮਨ ਸਰਧਾ ਕਰ ਹਰ ਧਾਰੇ। ਮੇਰੇ ਪ੍ਰਭ ਸਰਧਾ ਭਗਤ ਮਨ ਭਾਵੈ, ਜਾਨਕੀ ਪੈ ਸਵਾਰੇ। ਹਰ ਹਰ ਸੇਵਕ ਸੇਵਾ ਲਾਗੇ, ਸਭ ਦੇਖੇ ਬ੍ਰਹਮ ਪਸਾਰੇ। ਇੱਕ ਪੁਰਖ ਇੱਕ ਨਦਰੀ ਆਵੈ, ਸਭ ਇੱਕ ਨਦਰ ਹਾਰੇ। ਹਰ ਪ੍ਰਭ ਠਾਕੁਰ ਰਵਿਆ ਸਭ ਠਾਏ, ਸਭ ਚੇਰੀ ਜਗਤ ਪੇ ਸਮਾਰੇ। ਆਵ ਦਿਆਲ ਦਿਆਲ ਦਾਨ ਦੇਵੇ, ਵਿੱਚ ਪਾਥਰ ਕੀਰੇ ਕਾਰੇ। ਅੰਤਰਵਾਸ ਬਹੁਤ ਮੁਸਕਾਈ, ਭਰਮ ਫੂਲਾ ਮਿਰਗ ਸੰਘਾਰੇ। ਬਣ ਬਣ ਢੂਣ ਢੂਣ ਫਿਰ ਥਾਕੀ, ਗੁਰ ਪੂਰੇ ਘਰ ਨਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਵਾਰੇ। ਜਿਉਂ ਜਨ ਚੰਦਰ ਹਾਸ ਦੁਖੀਆ, ਦੁਸ਼ਟ ਬੁੱਧੀ ਤ੍ਰਿਸ਼ਟ ਬੁੱਧੀ ਆਪਣੇ ਘਰ ਲੁਕੀ ਯਾਰੇ। ਪ੍ਰਭ ਕਉ ਜਨ ਅੰਤਰ ਰਿਧ ਲੋਚੈ, ਪ੍ਰਭ ਜਨ ਕਾ ਸਾ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਰਾਏ, ਜਨ ਪੀਛੇ ਜਗਨ ਸਤਾਰੇ। ਆਪਣ ਆਪ ਆਪ ਪ੍ਰਭ ਠਾਕੁਰ, ਪ੍ਰ ਆਪੇ ਸਿਰ ਸਵਾਰੇ। ਜਨ ਨਾਨਕ ਆਪੇ ਆਪ ਸਾ ਵਰਤੇ, ਕਰ ਕਿਰਪਾ ਆਪ ਨਸਤਾਰੇ। ਨੱਟ ਮਹੱਲਾ ਚੌਥਾ। ਰਾਮ ਕਰ ਕਿਰਪਾ ਲਿਓ ਉਬਾਰੇ, ਜਿਉਂ ਪਕੜ ਦਰੋਪਦੀ ਦੁਸ਼ਟਾਂ ਆਨੀ, ਹਰ ਹਰ ਲਾਜ ਨਿਵਾਰੇ ਰਹਾਓ। ਕਰ ਕਿਰਪਾ ਜਾਗ ਜਨ ਤੇਰੇ, ਇੱਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਸਾਗਤ ਕਰਮ ਪਾਣੀ ਜਿਉਂ ਮਥੀਐ, ਨਿਤ ਪਾਣੀ ਝੋਲ ਚਲਾਰੇ। ਮਿਲ ਸਤ ਸੰਗਤ ਪਰਮ ਪਦ ਪਾਈਐ, ਕੱਢ ਮਾਖਣ ਕੇ ਗਟਕਾਰੇ। ਨਿਤ ਨਿਤ ਸਰਦਾਇਆ ਮਜਨ ਕੀਆ, ਨਿਤ ਮਲ ਮਲ ਦੇ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨ ਪਾਏ, ਸਭ ਫੋਗਟ ਚਾਰ ਸਿੰਗਾਰੇ। ਮਟਕ ਮਟਕ ਚੱਲ ਸਖੀ ਸਹੇਲੀ, ਮੇਰੇ ਠਾਕਰ ਕੇ ਗੁਣ ਸਾਰੇ। ਗੁਰਮੁਖ ਸੇਵਾ ਮੇਰੇ ਭਰਾ ਭਾਈ, ਮੈਂ ਸਤਿਗੁਰ ਲੱਖ ਲਖਾਰੇ। ਨਾਰੀ ਪੁਰਖ ਪੁਰਖ ਸਭ ਨਾਰੀ, ਸਭ ਏਕੇ ਪੁਰਖ ਮੁਰਾਰੇ। ਸੰਤ ਜਨਾ ਕੀ ਰੇਨ ਮਨ ਪਾਈ, ਮੇਰਾ ਹਰ ਜਨ ਹਰ ਸਤਾਰੇ। ਗ੍ਰਾਮ ਗ੍ਰਾਮ ਨਗਰ ਸਾ ਫਿਰਿਆ, ਰ ਅੰਤਰ ਹਰ ਜਨ ਵਾਰੇ। ਸਰਦਾ ਸਰਦਾ ਪਾਏ ਮਲਾਏ, ਮੋਕੋ ਹਰ ਗੁਰ ਗੁਰ ਨਸਤਾਰੇ। ਪਾਵਨ ਸੂ ਸਵ ਨੀਕਾ ਕਰਿਆ,
सतगुर सब विचारे निज कर जाए अमरस पिया बे नैना जगत निहारे तो गुण ईस ब्रह्म नहीं साकू तो मंदर हम निक कीरे नानक कृपा करो गुर मेल हाओ मैं राम जपत मन धीरे नट महला चौथा मेरे मन भज ठाकुर अगम अपारे हम पापी बहु निर्गुण आरे कर कृपा गुरन सतारे रहाओ साधु पुरख साजन पाए एक बिनो करो गुर प्यारे राम नाम बिन राम नाम तन पूजी राम नाम तन पूंजी देव सत सना भूख नवारे पचे पतंग मृग प्रिंग कुंचर मेन एक इंद्री पकर संगारे पंच पूर सबल है देही गुर सतगुर पाप नवारे शास्त्र वेद सो सो देखे मुंडार्द बचन समागारे राम नाम पढ़ो गद पाव सतसंगत गुर सतारे प्रीतम प्रीत लगी प्राव केरे जे सूरज कमल रहारे मेर समेर मोर बहु नाचे जब उनमें कन कन हारे साकत कौ अमर बौध अमृत बहु सिंचाओ सब डाल फूल मिसकारे ज्यों ज्यों नव सागत नर सेती शेष कढे बिख खारे संतन संसाद मिल रही है गुर बोले पर पकारे सते सत मिले मन बिकसै ज्यों मिल जल कमल सवारे लोभ लहर सब समान हलक है हलक्यो सब बिगारे मेरे ठाकुर कह दीवान खबर होए गुर ज्ञान खड़ग लै मारे राखो राख राख प्रा मेरे मैं राखो कृपा धारे नानक मैं तार अवर नकाई मैं सतगुर गुर नसतारे शकायक राग माली गौड़ा महला चौथा।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਹਾਰੀ। ਕਿਤੇ ਤੇਰੇ ਰਾਗ ਭਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਹਾਰੀ। ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੀ। ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੀ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੀ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨੋ ਪਾਏ ਤੇਰੇ, ਅੜਸੜ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿੱਤ ਨ ਆਵਨ, ਨਾਨਕਿਆ ਵਿਚਾਰੀ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪਿਹੋ ਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਈ, ਕੇਵਲ ਵੱਡਾ ਡੀਠਾ ਹੋਈ। ਕੀਮਤ ਪਾਈ ਨਾ ਕਿਹਾ ਜਾਈ, ਕਹਿਣੇ ਵਾਲੇ ਤੇਰੇ ਰਹੇ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹੀਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਿਹਾਰਾ। ਅਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਈ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨ ਜਾਏ।
ਨਾ ਹੋ ਮਰੇ ਨਾ ਹੋ ਵੈ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੁਆ ਨਾ ਕੋ ਹੋਈ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਜ ਸਨਾਤ। ਰਾਗੂ ਜੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗ ਜਿਤ ਹਰ ਸਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀ ਹੋ ਪਰਿਆ। ਸੈਲ ਪੱਥਰ ਮੈਂ ਜਨ ਤਿਓ ਪਾਈ, ਤਾਂ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਇਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਤਬਲ ਜਾਈ ਹੈ, ਤੇਰਾ ਅੰਤ ਨ ਪਾਰਾ ਵਰਿਆ। ਰਾਗਾਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾਗਮਿ ਅਪਾਰਾ। ਸਭ ਤਿਆਵੈ ਸਭ ਤਿਆਵੈ ਤੁਧ ਜੀ, ਹਰ ਸੱਚੇ ਸਿਰਜਨ ਹਾਰਾ। ਸਭ ਜੀ ਤੁਮਾਰੇ ਜੀ,

ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਬਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾ ਤਹਿ ਡੂਬਿਆਲੇ ਮਾਨੂ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ

ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਰ ਸਾਧ ਸੰਗਤ ਭਜ ਕੇ ਵਰਨਾਮ ਸ੍ਰੰਗ ਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਊ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੂ ਨਾਨਕ ਅਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ

ਹਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨੀ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਂ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹਿ ਅਪਾਰਾ ਜਬ ਅਕਰਖ ਕਰ ਤੋਂ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ

ਬਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਵੇ ਸਜਾ ਪ੍ਰਥਮ ਸੰਸਾਰ ਇਕੈ ਰੂਪਾ ਨੂਪ ਸਰੂਪਾ ਰੰਗ ਪਹਿਓ ਰਾਵ ਕਈ ਭੂਪਾ ਹੰਡ ਜੀਰਜ ਸੇ ਤਜਕੀਨੀ ਉਤਭੁਜ ਖਾਨੂ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਹਿਓ ਸੰਕਰ ਕੈਠਾ ਸਗਰੀ ਸ੍ਰਿਟ ਦਿਖਾਏ ਚੰਪ ਭਾਵ ਆ ਜੁਗਾ ਸਰੂ ਸਿਅੰਪ ਭਾਵ ਅਵਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਘਰੋ ਦੁਸ਼ਟ ਜੇਤੇ ਉੱਠ ਵਧੁਤ ਪਾਤਾ ਸਗਲ ਮਲੇਸ਼ ਕਰੋ ਰਣ ਕਹਤਾ ਜੇ ਆਸ ਤੁਜ ਤਵ ਸ਼ਰਨੀ ਪਾਰੇ ਤਿਨਕੇ ਦੁੱਟ ਦੁਗਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਹਾਈ ਹੈ ਤਾਂ ਕਿ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕ੍ਰਿਪਾ ਦ੍ਰਿੜ ਤਨ ਜਾਏ ਨਿਹਾਰ ਹੋ ਤਾਂ ਕਿ ਤਾਵ ਤਨ ਕਮੋ ਹਰ ਹੋ ਰਿਧ ਸਿਧ ਕਰ

ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸੱਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਾਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਸ਼ਬਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਆਪਾਂ ਸਾਰੇ ਸੋਦਰ ਰਹਿ ਰਾਸ ਆਨੰਦ ਮੁੰਧਾਵਣੀ ਜੀ ਦੇ ਜਾਪ ਉਪਰੰਤ ਆਰਤੀ ਦੇ ਸ਼ਬਦ ਕੀਰਤਨ ਦੇ ਵਿੱਚ ਜੁੜ ਬੈਠੇ ਹਾਂ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਕੀਰਤਨ ਦੀ ਇੱਥੇ ਹੀ ਸਮਾਪਤੀ ਹੈ। ਅਤਿ ਸਨਮਾਨਯੋਗ ਗਿਆਨੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਹੁਣ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਆਪ ਜੀ ਸੋਦਰ ਰਹਿ ਰਾਸ ਵੀ ਦੇ ਪਾਵਨ ਬਾਣੀ ਦੇ ਪਾਠ ਨਿਤ ਨੇਮ ਉਪਰੰਤ ਭਾਈ ਸਾਹਿਬ ਹੋਰਾਂ ਦੇ ਜਥੇ ਪਾਸੋਂ ਰੱਬੀ ਬਾਣੀ ਸ਼ਬਦ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਸੋ ਆਓ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰੱਬੀ ਬਾਣੀ ਗੌੜੀ ਰਾਗ ਦੇ ਵਿੱਚੋਂ ਭਗਤਾਂ ਕੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਸ਼ਬਦ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 337 ਦੇ ਉੱਪਰ ਦਰਜ ਸੁਭਾਈ ਮਾਨ ਹੈ। ਸਮੁੱਚੇ ਦੀਵਾਨਾਂ ਦੀ ਸੇਵਾ ਸੇਵਕ ਪਰਿਵਾਰ ਭਾਈ ਬਹਾਦਰ ਸਿੰਘ ਜੀ ਬਾਸੀ ਟਰੇਸੀ ਤੋਂ ਸਮੁੱਚਾ ਪਰਿਵਾਰ ਹੀ ਕੱਲ੍ਹ ਰੋਜ਼ ਤੋਂ ਲੈ ਕੇ ਮੇਰੀਆਂ ਮਾਤਾਵਾਂ ਭੈਣਾਂ ਸਭ ਗੁਰੂ ਕੇ ਲੰਗਰਾਂ ਦੇ ਵਿੱਚ ਅਤੇ ਗੁਰੂ ਕੇ ਦਰਬਾਰਾਂ ਵਿੱਚ ਰੱਬੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਧੰਨਤਾ ਦੇ ਯੋਗ ਨੇ ਸਤਿਗੁਰੂ ਜੀ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਮਨੋ ਕਾਮਨਾਵਾਂ ਸ਼ੁਭ ਭਾਵਨਾਵਾਂ ਗੁਰੂ ਗਰੀਬ ਨਿਵਾਜ ਮੇਰੇ ਸਤਿਗੁਰੂ ਜੀ ਗੁਰਮਤ ਅਨੁਸਾਰ ਪੂਰਨ ਕਰਨ। ਸੋ ਕੱਲ੍ਹ ਦੇ ਸਮੁੱਚੇ ਦੀਵਾਨਾਂ ਦੀ ਸੇਵਾ ਸਮੁੱਚੇ ਪਰਿਵਾਰ ਵੱਲੋਂ ਹੈ। 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਹੋਣਗੇ, ਜਿੱਥੇ ਆਪਾਂ ਪਾਵਨ ਰੱਬੀ ਬਾਣੀ ਕਥਾ ਕੀਰਤਨ ਸਰਵਣ ਕਰਾਂਗੇ ਔਰ ਮੀਰੀ ਪਿਰ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਗੁਰਤਾ ਗੱਦੀ ਦਿਵਸ ਪੁਰਬ ਲੰਘ ਕੇ ਗਿਆ ਹੈ। ਗੁਰੂ ਸਾਹਿਬ ਨੇ ਬੜਾ ਸਬੱਬ ਬਣਾਇਆ ਹੈ, ਜਦੋਂ ਮੀਰੀ ਪਿਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਹੋਇਆ ਸੀ ਅਤੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਸਨ, ਉਸ ਸਾਖੀ ਨੂੰ ਵਿਦਵਾਨ ਭਾਵੇਂ ਕਈ ਗਿਆਨਾਂ ਸਿਉਂ ਖੰਡਨ ਕਰਦੇ ਨੇ, ਪਰ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਬੇਨਤੀ ਕਰਾਂਗੇ ਕਿ ਗੁਰੂ ਘਰ ਦੇ ਵਿੱਚੋਂ ਜਦੋਂ ਬਖਸ਼ਿਸ਼ਾਂ ਲਈ ਦੀਆਂ ਨੇ ਤੇ ਉਹ ਕਿਸ ਤਰ੍ਹਾਂ ਲਈ ਦੀਆਂ ਨੇ। ਆਪਣਾ ਆਪ ਗਵਾ ਕੇ ਤੇ ਆਪਣਾ ਆਪ ਜਣਾਉਣਾ ਨਹੀਂ ਹੈ। ਕਿਵੇਂ ਮਾਤਾ ਗੰਗਾ ਜੀ ਪਹਿਲੀ ਦਫਾ ਜਾਂਦੇ ਨੇ ਤੇ ਉਸ ਸਮੇਂ ਮਾਹੌਲ ਕੀ ਸੀ ਤੇ ਦੂਸਰੀ ਦਫਾ ਫਿਰ ਕਿਵੇਂ ਜਾਂਦੇ ਨੇ, ਕਿਵੇਂ ਬਾਬਾ ਬੁੱਢਾ ਸਾਹਿਬ ਜੀ ਰਹਿਮਤਾਂ ਕਰਦੇ ਹਨ। ਗੁਰੂ ਕਿਰਪਾ ਕਰੇ, ਆਓ ਚੱਲ ਰਹੀ ਲੜੀ ਵਾਰ ਪਾਵਨ ਬਾਣੀ ਦਾ ਇਹ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਦੇ ਵਿੱਚ ਆਏ ਤੇ ਗੁਰੂ ਸਾਹਿਬ ਜੀ ਦੇ ਸਮੇਂ ਉੱਤਰੀ ਭਾਰਤ ਦੇ ਵਿੱਚ ਜਿਹੜੇ ਜੋਗੀ ਸਨ, ਸਿੱਧ ਸਨ, ਗੋਰਖਨਾਥ ਵਰਗੇ, ਮਛਿੰਦਰ ਨਾਥ ਵਰਗੇ, ਬੜੀਆਂ ਇਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਸਨ, ਪਰ ਜੋ ਇਹਨਾਂ ਨੇ ਮਾੜੀ ਮੋਟੀ ਬੰਦਗੀ ਕੀਤੀ, ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਉਹ ਇਹਨਾਂ ਨੇ ਐਵੇਂ ਮਾੜੀਆਂ ਮੋਟੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿਖਾ ਕੇ ਆਪਣਾ ਜਪ ਤਪ ਐਵੇਂ ਹੰਕਾਰ ਫੁਕਰ ਪੁਣੇ ਦੇ ਵਿੱਚ ਹੀ ਇਹਨਾਂ ਨੇ ਗਵਾ ਲਿਆ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਪਿਆਨਾ ਕੀਤੇ, ਜੋਤੀ ਜੋਤ ਸਮਾਏ, ਤਾਂ ਫਿਰ ਜਿਹੜੇ ਇਹ ਗੋਰਖਨਾਥ, ਮਛਿੰਦਰ ਆਦਿਕ ਗਾਂ ਇਹਨਾਂ ਦੇ ਜਿਹੜੇ ਸਿੱਧ ਸਨ, ਉਹਨਾਂ ਨੂੰ ਪਤਾ ਚੱਲਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਅੱਜ ਤੱਕ ਕਿਸੇ ਅੱਗੇ ਝੁਕੇ ਨਹੀਂ ਹਨ। ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਅੱਗੇ ਵੀ ਨਹੀਂ ਝੁਕੇ, ਤੇ ਨਾ ਝੁਕਣ ਦਾ ਮਤਲਬ ਕੋਈ ਹੰਕਾਰ ਨਹੀਂ ਹੁੰਦਾ, ਨਾ ਝੁਕਣ ਦਾ ਮਤਲਬ ਹੁੰਦਾ ਕਿ ਹੁਣ ਉਸ ਮਾਲਕ ਵਾਹਿਗੁਰੂ ਦੀ ਸਮਝ ਪੈ ਗਈ ਹੈ। ਝੁਕਣਾ ਵੀ ਕਈ ਪ੍ਰਕਾਰ ਦਾ ਹੁੰਦਾ, ਆਪ ਤੋਂ ਵੱਡੇ ਦਾ ਅਦਬ ਸਤਿਕਾਰ ਕਰਨਾ ਇਹ ਝੁਕਣਾ ਕੋਈ ਇਹ ਕਮਜ਼ੋਰੀ ਨਹੀਂ ਹੁੰਦੀ, ਇਹ ਇੱਕ ਅਦਬ ਸਤਿਕਾਰ ਹੁੰਦਾ ਹੈ। ਇੱਕ ਝੁਕਣਾ ਉਹ ਹੁੰਦਾ ਜਿਹਦੇ ਪਿੱਛੇ ਕਿਸੇ ਨੂੰ ਜ਼ਬਰਦਸਤੀ ਧੱਕੇ ਨਾਲ ਝੁਕਾਇਆ ਜਾਏ,
ਗੁਰੂ ਸਾਹਿਬ ਜੀ ਨੇ ਤਾਂ ਹਰ ਇੱਕ ਦਾ ਅਦਬ ਸਤਿਕਾਰ ਕਰਨ ਦਾ ਤੌਰ ਤਰੀਕਾ ਦੱਸਿਆ। ਖੈਰ ਗੱਲ ਨੇੜੇ ਰੱਖਾਂ, ਇਹ ਸਿੱਧ ਇਕੱਠੇ ਹੋ ਕੇ ਪਤਾ ਇਹਨਾਂ ਨੂੰ ਚੱਲਿਆ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇ ਮਹਾਰਾਜ ਜੋਤੀ ਜੋਤ ਸਮਾ ਗਏ ਨੇ। ਵੇਖੀਏ ਤਾਂ ਸਹੀ ਵੀ ਜਿਹੜਾ ਗੁਰੂ ਨਾਨਕ ਕਦੀ ਕਿਸੇ ਅੱਗੇ ਝੁਕਿਆ ਹੀ ਨਹੀਂ, ਉਹ ਕਿਹੜਾ ਵਿਅਕਤੀ ਹੈ, ਉਹ ਕਿਹੜਾ ਪੁਰਸ਼ ਹੈ ਜਿਹਦੇ ਅੱਗੇ ਗੁਰੂ ਨਾਨਕ ਝੁਕੇ ਤੇ ਉਹਨਾਂ ਨੂੰ ਆਪਣੀ ਜਗ੍ਹਾ ਬਿਠਾ ਦਿੱਤਾ ਹੈ। ਉਹਨਾਂ ਦੇ ਦਰਸ਼ਨ ਤੇ ਕਰੀਏ। ਕਹਿੰਦੇ ਕਰਤਾਰਪੁਰ ਗਏ ਨੇ ਤੇ ਪਤਾ ਚੱਲਿਆ ਕਿ ਜਿਹਦੇ ਅੱਗੇ ਝੁਕੇ ਨੇ ਉਹ ਵੱਡਾ ਪੁਰਖ, ਉਹ ਬਖਸ਼ਿਸ਼ਾਂ ਦਾ ਮਾਲਕ ਤੇ ਖਡੂਰ ਸਾਹਿਬ ਰਹਿੰਦਾ ਹੈ। ਉਹ ਕੌਣ ਨੇ? ਉਹਨੇ ਭਾਈ ਲਹਿਣਾ ਜੀ ਦੂਸਰੇ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ, ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ, ਨਮਸਕਾਰ ਕੀਤੀ, ਵੇਖ ਕੇ ਹੈਰਾਨ ਹੋਏ। ਕਹਿਣ ਲੱਗੇ ਗੁਰੂ ਨਾਨਕ ਤੇ ਕਿਸੇ ਅੱਗੇ ਝੁਕਿਆ ਨਹੀਂ, ਪਰ ਤੁਹਾਡੇ ਵਿੱਚ ਉਹ ਕਿਹੜੀ ਸ਼ਕਤੀ, ਕਿਹੜੀ ਕਰਾਮਾਤ ਹੈ ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਨੂੰ ਵੀ ਝੁਕਣਾ ਪੈ ਗਿਆ? ਹੁਣ ਕਹਿਣ ਤੇ ਸੁਣਨ ਵਿੱਚ ਬੜਾ ਅੰਤਰਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਹੀ ਨਿਮਰਤਾ ਤੇ ਧੀਰਜਤਾ ਦੇ ਨਾਲ ਕਹਿਣ ਲੱਗੇ, ਹੁਣ ਮਾਣ ਨਹੀਂ ਕੀਤਾ ਇਸ ਗੱਲ ਦਾ ਕਿ ਹਾਂ ਮੇਰੀ ਸੇਵਾ ਬੜੀ ਹੈ, ਮੇਰਾ ਜਪ ਤਪ ਬੜਾ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਤੇ ਝੁਕਣਾ ਹੀ ਪੈਣਾ ਸੀ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੇ ਹੀ ਵਿਰਾਗ ਤੇ ਲਹਿਜੇ ਵਿੱਚ ਆ ਕੇ ਪਿਆਰ ਦੇ ਹੰਝੂ ਨੇਤਰਾਂ ਦੇ ਵਿੱਚੋਂ ਵਹਿ ਤੁਰੇ ਤੇ ਉਹਨਾਂ ਸਿੱਧਾਂ ਜੋਗੀਆਂ ਨੂੰ ਕਹਿਣ ਲੱਗੇ, ਇਹ ਮੇਰੇ ਗੁਰੂ ਨਾਨਕ ਦੀ ਵਡਿਆਈ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ। ਜੇ ਕਿਸੇ ਨੂੰ ਕੋਈ ਸੰਸਾਰ ਦੇ ਵਿੱਚ ਪ੍ਰਸਿੱਧੀ ਮਿਲਦੀ ਹੈ ਜਾਂ ਉਹਨੂੰ ਮਿਲ ਜਾਵੇ, ਲੋਕ ਉਹਦੀ ਜੈ ਜੈਕਾਰ ਕਰਨ, ਬੰਦਾ ਉਸ ਗੱਲ ਦਾ ਮਾਣ ਨਾ ਕਰੇ, ਹੰਕਾਰ ਨਾ ਕਰੇ, ਐਵੇਂ ਫੂੰਫਾ ਨਾ ਕਰਦਾ ਫਿਰੇ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਮਹਾਰਾਜ ਮੈਨੂੰ ਕੌਣ ਜਾਣਦਾ, ਮੇਰੇ ਵਰਗੇ ਪਤਾ ਨਹੀਂ ਇੱਥੇ ਕਿੰਨੇ ਕੁ ਵੱਡੇ ਹੋ ਗੁਜ਼ਰੇ, ਜੇ ਅੱਜ ਮੇਰਾ ਮਾਣ ਸਨਮਾਨ ਹੈ, ਜੇ ਅਦਬ ਸਤਿਕਾਰ ਹੈ, ਇਹ ਕਹੋ ਨਾਨਕ ਸਭ ਤੇਰੀ ਵਡਿਆਈ, ਇਹ ਤੇਰੀ ਵਡਿਆਈ ਕਰਕੇ ਲੋਕ ਮੇਰਾ ਮਾਣ ਸਨਮਾਨ ਕਰਦੇ ਨੇ, ਨਹੀਂ ਮੈਨੂੰ ਕੌਣ ਜਾਣਦਾ ਹੈ। ਭਾਈ ਲਹਿਣਾ ਭਾਵ ਧੰਨ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਸਿੱਧਾਂ ਜੋਗੀਆਂ ਨੂੰ ਕਹਿੰਦੇ, ਪਿਆਰਿਓ ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਤੇ ਬਖਸ਼ਿਸ਼ ਇਸ ਤਰ੍ਹਾਂ ਕੀਤੀ ਜਿਵੇਂ ਇੱਕ ਮਾਸੂਮ ਬੱਚਾ ਆਪਣੇ ਘਰ ਦੇ ਵਿਹੜੇ ਵਿੱਚ ਮਿੱਟੀ ਘੱਟੇ ਗਾਰੇ ਦੇ ਵਿੱਚ ਲਿਟਦਾ ਹੈ, ਆਪਣੀ ਮੌਜ ਦੇ ਵਿੱਚ ਉਹ ਖੇਡਦਾ ਰਹਿੰਦਾ ਹੈ। ਕਦੀ ਬੱਚਿਆਂ ਨੂੰ ਵੇਖੋ ਕਿ ਬੱਚੇ ਕਿੱਦਾਂ ਮਿੱਟੀ ਵਿੱਚ, ਪਿੰਡਾਂ 'ਚੋਂ ਆਪਾਂ ਆਏ ਹਾਂ ਵੀ ਆਪਣੀ ਮੌਜ ਵਿੱਚ ਹੀ ਉਹ ਮਿੱਟੀ ਵਿੱਚ ਲਿਟੇ ਹੁੰਦੇ ਨੇ, ਕੋਈ ਪਰਵਾਹ ਨਹੀਂ ਗਰਮੀ ਸਰਦੀ ਦੀ। ਪਿਤਾ ਜਦੋਂ ਖੇਤੋਂ ਆਉਂਦਾ ਜਾਂ ਕਿਤੋਂ ਬਾਹਰੋਂ ਕੰਮ ਤੋਂ ਆਉਂਦਾ, ਉਹ ਹੁਣ ਇਹ ਤੇ ਨਹੀਂ ਨਾ ਵੇਖਦਾ ਕਿ ਵੀ ਪਹਿਲਾਂ ਇਹਨੂੰ ਨਵਾਓ ਧਵਾਓ, ਇਹਦੇ ਸੋਹਣੇ ਕੱਪੜੇ ਪਾਓ। ਉਹ ਪਿਓ ਉਹ ਮਾਂ ਇੰਨੀ ਕੁ ਮੋਹ ਰੂਪ ਮਮਤਾ ਦੇ ਵਿੱਚ ਬੱਝੀ ਹੁੰਦੀ ਹੈ, ਉਸ ਲਿਬੜੇ ਤਿਬੜੇ ਬੱਚੇ ਨੂੰ ਚੁੱਕ ਕੇ ਆਪਣੇ ਗਾੜਨਾ ਲਾ ਲੈਂਦਾ, ਭਾਵੇਂ ਉਹਦੇ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾਏ ਹੋਣ, ਉਹ ਪਰਵਾਹ ਨਹੀਂ ਕਰਦਾ, ਉਹ ਨਹੀਂ ਵੇਖਦਾ, ਆਪਣੇ ਲਿਬੜੇ ਉਸ ਮਾਸੂਮ ਬੱਚੇ ਨੂੰ ਚੁੱਕ ਕੇ ਗੋਦ ਵਿੱਚ ਲੈ ਲੈਂਦਾ ਹੈ, ਆਪਣੇ ਕਲਾਮੇ ਵਿੱਚ ਲਾ ਲੈਂਦਾ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ, ਸਿੱਧੋ ਜੋਗੀਓ, ਮੈਂ ਤੇ ਇੱਕ ਮੇਰੇ ਮਾਲਕ ਦਾ, ਗੁਰੂ ਨਾਨਕ ਦੇ ਮਹਾਰਾਜ ਜੀ ਦਾ, ਇੱਕ ਉਸ ਮਾਸੂਮ ਬੱਚੇ ਵਾਂਗ ਵਿਸ਼ੇ ਵਿਕਾਰਾਂ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਲਿਬੜਿਆ ਹੋਇਆ ਸਾਂ, ਪਰ ਮੇਰੇ ਮਾਲਕ ਨੇ, ਮੇਰੇ ਪਿਤਾ ਨੇ ਤਰਸ ਕਰਕੇ ਮੈਨੂੰ ਚੁੱਕ ਕੇ ਆਪਣੇ ਕਲਾਵੇਂ ਵਿੱਚ ਲੈ ਲਿਆ ਹੈ ਤੇ ਉਹਨੇ ਮੈਨੂੰ ਆਪਣਾ ਹੀ ਰੂਪ ਬਣਾ ਲਿਆ, ਕਹੋ ਨਾਨਕ ਸਭ ਤੇਰੀ ਵਡਿਆਈ। ਗੁਰਬਾਣੀ ਵਿੱਚ ਜੋ ਲਿਖਿਆ ਗੁਰੂ ਸਾਹਿਬਾਨਾਂ ਨੇ ਉਹਨੂੰ ਪ੍ਰੈਕਟੀਕਲ ਇਤਿਹਾਸਕ ਰੂਪ ਵੀ ਦਿੱਤਾ ਹੈ। ਤੋ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਇਹ ਵਡਿਆਈਆਂ ਨੇ। ਭਾਈ ਲਹਿਣਾ ਜੀ ਵੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤਾਂ ਬੜੇ ਪਿਆਰ ਦੇ ਨਾਲ, ਨਿਮਰਤਾ ਨਾਲ ਆਏ ਨੇ। ਇਤਿਹਾਸ ਤੁਸੀਂ ਸਾਰਿਆਂ ਨੇ ਸੁਣਿਆ ਵੀ ਕਿੰਨਾ ਪਿਆਰ ਸੀ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੁੱਤਰਾਂ ਨੇ ਬਚਨ ਨਹੀਂ ਮੰਨਿਆ, ਅਦਬ ਸਤਿਕਾਰਯੋਗ ਨੇ ਪ੍ਰਿਥੀ, ਅਦਬ ਸਤਿਕਾਰਯੋਗ ਨੇ ਸ੍ਰੀ ਚੰਦ, ਲਖਮੀ ਦਾਸ ਦੋਵੇਂ ਪੁੱਤਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੁੱਤ ਨੇ, ਗੁਰੂ ਨਾਨਕ ਦੇ ਮਹਾਰਾਜ ਜੀ ਦਾ ਖੂਨ ਨੇ, ਪਰ ਗੁਰਬਾਣੀ ਦੇ ਵਿੱਚ
ਉਹਨਾਂ ਨੂੰ ਕਹਿ ਦਿੱਤਾ ਪੁੱਤਰੀ ਕੌਲ ਨਾ ਪਾਲਿਓ। ਕੌਲ ਦਾ ਮਤਲਬ ਹੁੰਦਾ ਬਚਨ ਨਹੀਂ ਮੰਨਿਆ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ। ਪੁੱਤਰਾਂ ਨੇ ਬਚਨ ਨਹੀਂ ਮੰਨਿਆ, ਆਪਣੇ ਪਿਤਾ ਗੁਰੂ ਦੇ ਬਚਨ ਤੋਂ ਕੰਧਾ ਫੇਰ ਲਿਆ ਤੇ ਬਚਨ ਨਾ ਮੰਨਣ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਤੇ ਗੁਰਮਤ ਦੇ ਵਿੱਚ ਖੂਨ ਦੇ ਰਿਸ਼ਤੇ ਦੀ, ਪਿਤਾ ਪੁੱਤਰ ਦੇ ਰਿਸ਼ਤੇ ਦੀ, ਜਾਤ ਗੋਤ ਦੀ ਕੋਈ ਅਹਿਮੀਅਤ ਨਹੀਂ ਹੈ। ਇੱਥੇ ਤਾਂ ਰਿਸ਼ਤਾ ਦੋ ਹੀ ਰਿਸ਼ਤੇ ਪ੍ਰਵਾਨ ਨੇ, ਇੱਕ ਤਾਂ ਸੇਵਕ ਵਾਲਾ ਰਿਸ਼ਤਾ ਪ੍ਰਵਾਨ ਹੈ। ਰੋਜ਼ ਆਪਾਂ ਬਾਣੀ ਪੜ੍ਹਦੇ ਹਾਂ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਇੱਥੇ ਸਿਰਫ਼ ਤੇ ਸਿਰਫ਼ ਰਿਸ਼ਤਾ ਪ੍ਰਵਾਨ ਹੈ ਜਿਹੜਾ ਆਪਣਾ ਆਪ ਗਵਾ ਲੈਂਦਾ ਹੈ। ਇੱਥੇ ਰਿਸ਼ਤਾ ਸੇਵਕ ਦਾ ਪ੍ਰਵਾਨ ਹੈ ਜਿਹੜਾ ਆਗਿਆਕਾਰੀ ਬਣਦਾ ਹੈ ਤੇ ਸਤਿਗੁਰੂ ਜੀ ਗੁਰਤਾ ਗੱਦੀ ਉਹਨੂੰ ਬਖਸ਼ਦੇ ਨੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਖੇਡ ਹੀ ਸਾਰੀ ਹੁਕਮ ਮੰਨਣ ਦੀ ਹੈ। ਗੁਰੂ ਕੋਲ ਜਦੋਂ ਆਉਣਾ ਕਦੀ ਹੁਕਮ ਮਨਾਉਣ ਦੀ ਲਾਲਸਾ ਨਾਲ ਨਹੀਂ ਆਉਣਾ ਕਿ ਗੁਰੂ ਸਾਹਿਬ ਮੇਰਾ ਹੁਕਮ ਮੰਨਣ, ਇਹ ਲਾਲਸਾ ਰੱਖਣੀ ਹੈ। ਇੱਕ ਹੋਰ ਬੇਨਤੀ ਕਰਦੇ ਹਾਂ ਚੱਲਦੇ ਪ੍ਰਸੰਗ ਵਿੱਚ, ਜਦੋਂ ਕਦੇ ਵੀ ਅਰਦਾਸ ਹੁੰਦੀ ਹੈ ਨਾ, ਕਿਤੇ ਵੀ ਤੁਸੀਂ ਜਾਓ ਆਪਣਾ ਜ਼ਿੰਦਗੀ ਭਰ ਅਰਦਾਸ ਨਾਲ ਸੰਬੰਧ ਰਹਿਣਾ। ਜਦੋਂ ਅਰਦਾਸੀਆਂ ਅਰਦਾਸ ਕਰਦੇ ਉਦੋਂ ਬੋਲਣਾ, ਜਦੋਂ ਅਰਦਾਸੀਆ ਕਹਿੰਦਾ ਵੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਜਿੱਥੇ ਬੋਲਣ ਦਾ ਇਸ਼ਾਰਾ ਕਰਦਾ ਉੱਥੇ ਬੋਲਣਾ। ਅਰਦਾਸ ਭਾਵੇਂ ਤੁਹਾਨੂੰ ਚੇਤੇ ਹੈ, ਅਰਦਾਸੀਏ ਤੋਂ ਅੱਗੇ ਹੋ ਕੇ ਕਦੀ ਤੁਸੀਂ ਅਰਦਾਸ ਵਿੱਚ ਨਹੀਂ ਬੋਲਣਾ। ਜਿਵੇਂ ਅਰਦਾਸ ਵਿੱਚ ਆਉਂਦਾ ਨਾ ਤਿੰਨ ਵਾਰੀ, ਆਪਾਂ ਇਹ ਰੋਜ਼ ਬਚਨ ਪੜ੍ਹਦੇ ਹਾਂ ਅਰਦਾਸ ਦੇ ਵਿੱਚ ਬਚਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਉੱਥੇ ਕਈ ਦਫ਼ਾ ਸਾਰੀ ਸੰਗਤ ਨਾਲ ਬੋਲਦੀ, ਉੱਥੇ ਵੀ ਨਹੀਂ ਬੋਲਣਾ। ਉੱਥੇ ਸਿਰਫ ਅਰਦਾਸ ਹੀ ਆ, ਤੁਹਾਨੂੰ ਇਹ ਦੱਸ ਰਿਹਾ ਹੈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨ ਵਾਰੀ ਸ਼ਬਦ ਵਰਤੇ ਨੇ ਤਾਂ ਕਿ ਤਿੰਨਾਂ ਕਾਲਾਂ ਦੇ ਵਿੱਚ ਤੇਰਾ ਸੰਸਾਰ ਦੇ ਵਿੱਚ ਜਿਹੜਾ ਆਉਣਾ ਸਫਲ ਹੋ ਜਾਏ। ਅਰਦਾਸ ਦੇ ਵਿੱਚ ਉੱਥੇ ਹੀ ਬੋਲਣਾ ਜਿੱਥੇ ਅਰਦਾਸੀਆ ਇਸ਼ਾਰਾ ਕਰਦਾ, ਉਸ ਤੋਂ ਪਹਿਲਾਂ ਅੱਗੇ ਅੱਗੇ ਨਹੀਂ ਬੋਲਣਾ। ਮੁੱਖ ਵਾਕ ਹੋ ਰਿਹਾ, ਭਾਵੇਂ ਤੁਹਾਨੂੰ ਸ਼ਬਦ ਚੇਤੇ ਨੇ ਤੇ ਨਾਲੋ ਨਾਲ ਕਦੀ ਮੁੱਖ ਵਾਕ ਦੇ ਨਹੀਂ ਬੋਲਣਾ, ਉੱਥੇ ਸੁਣਨਾ ਹੈ। ਸੋਦਰ ਦੀ ਬਾਣੀ ਦਾ ਪਾਠ ਹੁੰਦਾ ਹੈ, ਅਜੇ ਵਿਚਾਰਾ ਮੇਰੇ ਵਰਗਾ ਪਾਠ ਕਰਦਿਆਂ ਕਰਦਿਆਂ ਲਗਾਤਾਰ ਪਾਠ ਕਰਦੇ ਹਾਂ, ਥੋੜ੍ਹਾ ਜਿਹਾ ਵਿਸ਼ਰਾਮ ਵੀ ਦੇਣਾ ਪੈਂਦਾ ਹੈ। ਹਮਰੀ ਕਰੋ ਹਾਥ ਦੇ ਰੱਛਾ, ਅਜੇ ਆਪਾਂ ਇੱਥੇ ਪਹੁੰਚਦੇ ਹਾਂ ਤੇ ਅੱਗੋਂ ਆਪਾਂ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਨਹੀਂ, ਇਹ ਸਾਰੀਆਂ ਬੇਸਿਕ ਗੱਲਾਂ ਨੇ, ਗੁਰੂ ਘਰ ਦੇ ਵਿੱਚੋਂ ਸਿੱਖਣੀਆਂ ਨੇ। ਇਹ ਆਪਾਂ ਉਸ ਸਮੇਂ ਸੰਗਤ ਵਿੱਚ ਸਿਰਫ ਆਪਣਾ ਸੁਣਨ ਵਾਸਤੇ ਆਏ ਹਾਂ, ਅੱਗੇ ਅੱਗੇ ਨਹੀਂ। ਹਾਂ, ਜਦੋਂ ਕੀਰਤਨੀਆਂ ਕਹਿੰਦਾ ਹੈ ਕਿ ਭਾਈ ਮੈਂ ਆਹ ਸ਼ਬਦ ਪੜ੍ਹ ਰਿਹਾ, ਸਾਰੀ ਸੰਗਤ ਨਾਲ ਨਾਲ ਬੋਲੋ ਜਪੋ, ਉਦੋਂ ਬੋਲਣਾ ਹੈ। ਇਹ ਭਾਵੇਂ ਗੱਲਾਂ ਤੁਹਾਨੂੰ ਸੁਣਨ ਦੇ ਵਿੱਚ ਓਪਰੀਆਂ ਜੀਆਂ ਲੱਗਦੀਆਂ ਨੇ, ਪਰ ਆਪਾਂ ਸੰਗਤ ਵਿੱਚੋਂ ਇਹ ਚੀਜ਼ਾਂ ਸਿੱਖਣੀਆਂ ਨੇ। ਗੁਰੂ ਕਿਰਪਾ ਕਰੇ, ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਆਖੋ ਜੀ ਸਤਨਾਮ।

0: ਇੱਥੇ ਜੀ ਦਾ ਮਤਲਬ ਹੈ ਜਿੰਦ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੱਜੇ ਨੂੰ ਬਿਹਾਰੀ ਤੇ ਨਾਲ ਆੜਾ ਲੱਗ ਜੇ ਨਾ, ਉਹਦੇ ਅਰਥ ਬਣ ਜਾਂਦੇ ਨੇ ਜਿੰਦ। ਇਹਨੂੰ ਜੀ ਕਰਕੇ ਨਹੀਂ ਬੋਲਣਾ, ਜੀ ਦਾ ਮਤਲਬ ਹੈ ਵੀ ਜਿੰਦ। ਤੇ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਹੁਣ ਇਹ ਆਰੰਭ ਵਾਲੇ ਬਚਨ ਨੇ ਤੇ ਰਹਾਉ ਦੀਆਂ ਪੰਕਤੀਆਂ ਨੇ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੇਰੀ ਮਿਹਰ ਦੀ ਆਸ ਦੇ ਸਦਕਾ, ਤੁਹਾਡੀਆਂ ਰਹਿਮਤਾਂ ਸਦਕਾ, ਮੈਂ ਆਪਣਾ ਸਾਰਾ ਪਰਿਵਾਰ ਦੀਨ ਦਿਆਲ ਭਰੋਸੇ ਤੇਰੇ, ਤੇਰੇ ਭਰੋਸੇ ਸਦਕਾ, ਤੇਰੇ ਯਕੀਨ ਸਦਕਾ, ਮਹਾਰਾਜ ਮੈਂ ਪਤਾ ਕੀ ਕੀਤਾ, ਸਭ ਪਰਿਵਾਰ ਚੜਾਇਆ ਬੇੜੇ। ਕਿਹੜੇ ਬੇੜੇ ਤੇ? ਜੇ ਬਾਹਰਲੇ ਅਰਥ ਕਰਾਂਗੇ ਤਾਂ ਕਬੀਰ ਸਾਹਿਬ ਜੀ ਨਦੀ ਕਿਨਾਰੇ ਬੈਠੇ ਨੇ, ਇੱਕ ਬੇੜਾ ਆਇਆ, ਬੇੜੇ ਵਿੱਚ ਆਪਣਾ ਸਾਰਾ ਟੱਬਰ ਬਿਠਾਇਆ ਤੇ ਦੂਜੇ ਬੰਨੇ ਲੈ ਗਏ। ਬਾਹਰਲੀ ਅਰਥ ਆਪਾਂ ਇਹੀ ਕਰ ਸਕਦੇ ਹਾਂ। ਅਸਲ ਦੇ ਵਿੱਚ ਇੱਥੇ ਬੇੜੇ ਦਾ ਮਤਲਬ ਹੈ ਗੁਰੂ ਦਾ ਸ਼ਬਦ, ਪਰਿਵਾਰ ਦਾ ਮਤਲਬ ਹੈ ਗਿਆਨ ਰੂਪ ਨੇਤਰ ਭਾਵ, ਗਿਆਨ ਰੂਪ ਇੰਦਰੇ, ਅੱਖਾਂ ਹੋ ਗਈਆਂ, ਕੰਨ ਹੋ ਗਏ, ਭਾਵ ਜਿੰਨੇ ਸਰੀਰ ਦੇ ਇੰਦਰੇ ਹੈ ਨਾ, ਇਹਨਾਂ ਨੂੰ ਆਪਾਂ ਗੁਰੂ ਦੇ ਸ਼ਬਦ ਰੂਪ ਬੇੜੇ ਦੇ ਵਿੱਚ ਚਾੜਨਾ ਹੈ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਹੇ ਮੇਰੇ ਮਾਲਕ ਜੀ, ਮੈਂ ਤੇ ਆਪ ਜੀ ਦੇ ਸ਼ਬਦ ਰੂਪ ਬੇੜੇ ਭਾਵ ਲੇਖੇ ਇਹ ਸਰੀਰ ਦੇ ਸਾਰੇ ਗਿਆਨ ਰੂਪ ਇੰਦਰੇ ਲਾ ਦਿੱਤੇ ਨੇ, ਹੁਣ ਤੁਸੀਂ ਕਿਰਪਾ ਕਰੋ। ਰਾਮ ਜਪੋ ਜੀ ਐਸੇ ਐਸੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਓ, ਜੇ ਤੁਸੀਂ ਮਾਲਕ ਦੀ ਬੰਦਗੀ ਕਰਨੀ, ਇੱਥੇ ਰਾਮ ਦਾ ਮਤਲਬ ਰਾਮ ਚੰਦਰ ਜੀ ਨਹੀਂ, ਰਾਮ ਚੰਦਰ ਸਨਾਤਨੀ ਵੀਰਾਂ ਦੇ ਸਤਿਕਾਰ ਯੋਗ ਨੇ, ਉਹਨਾਂ ਦੇ ਅਵਤਾਰੀ ਪੁਰਸ਼ ਨੇ, ਕੋਈ ਨਿੰਦਾ ਨਹੀਂ। ਪਰ ਇੱਥੇ ਰਾਮ ਦਾ ਮਤਲਬ ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ। ਰਾਮ ਜਪੋ ਜੀ ਐਸੇ ਐਸੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਓ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਏਦਾਂ ਜਪੋ। ਉਦਾਹਰਨ ਕਿਹਦੀ ਦਿੱਤੀ ਹੈ? ਧਰੂ ਦੀ ਉਦਾਹਰਨ ਦਿੱਤੀ ਹੈ, ਪ੍ਰਹਿਲਾਦ ਦੀ। ਜੇ ਉਹ ਇੰਨੀ ਛੋਟੀ ਉਮਰ ਦੇ ਵਿੱਚ, ਇੰਨੀ ਛੋਟੀ ਉਮਰ ਦੇ ਵਿੱਚ ਉਹ ਰਾਮ ਦਾ, ਵਾਹਿਗੁਰੂ ਦਾ, ਅੱਲਾ ਦਾ ਨਾਮ ਜਪ ਸਕਦੇ ਨੇ, ਤੇ ਫਿਰ ਤੁਸੀਂ ਕਿਉਂ ਨਹੀਂ ਜਪ ਸਕਦੇ? ਤੁਸੀਂ ਉਹਨਾਂ ਵੱਲ ਵੇਖੋ, ਇਹ ਕਿਉਂ ਸ਼ਬਦ ਵਰਤੇ ਨੇ? ਅਸਲ ਦੇ ਵਿੱਚ ਗੁਰਬਾਣੀ ਸਾਨੂੰ ਸੁੱਤਿਆਂ ਨੂੰ, ਸਾਡੀ ਜਿਹੜੀ ਬਿਰਤੀ ਕਹਿ ਲਓ, ਜ਼ਮੀਰ ਕਹਿ ਲਓ, ਅਚੇਤ ਪੁਣੇ ਵਿੱਚ ਆਪਾਂ ਸੁੱਤੇ ਹਾਂ ਤੇ ਕਬੀਰ ਸਾਹਿਬ ਜੀ ਸਾਨੂੰ ਜਗਾ ਰਹੇ ਨੇ। ਜਦੋਂ ਵੀ ਤੁਸੀਂ ਸਵੇਰੇ ਉੱਠਣਾ ਹੁੰਦਾ ਨਾ, ਜਾਂ ਕੰਮ ਤੇ ਜਾਣਾ ਹੈ, ਤੇ ਤੁਹਾਨੂੰ ਜਗਾਉਣ ਦੇ ਲਈ ਤੁਹਾਨੂੰ ਖੁਦ ਅਲਾਰਮ ਲਾਉਣਾ ਪੈਂਦਾ ਹੈ। ਆਪੇ ਅਲਾਰਮ ਲਾਇਆ ਹੁੰਦਾ ਤੇ ਆਪੇ ਉਹਨੂੰ ਆਪਾਂ ਕਹਿੰਦੇ ਹੁੰਦੇ, ਕਿੱਥੋਂ ਬੋਲ ਪਿਆ, ਇਹ ਹੁਣ ਹਟਦਾ ਹੀ ਨਹੀਂ। ਹੁਣ ਉਹ ਵਿਚਾਰਾ ਕੀ ਕਵੇ? ਉਹ ਕਵੇ ਤੂੰ ਆਪੇ ਹੀ ਲਾਇਆ, ਮੈਂ ਆਪੇ ਥੋੜ੍ਹੀ ਬੋਲਿਆ ਹੈ। ਭਾਵ ਇਹ ਹੈ ਵੀ ਜਿਹੜਾ ਤੁਹਾਨੂੰ ਜਗਾਏਗਾ ਉਹ ਤੁਹਾਨੂੰ ਚੰਗਾ ਨਹੀਂ ਲੱਗਣਾ। ਮਾਂ ਰਾਤ ਨੂੰ ਸਵਾਉਂਦੀ ਹੈ ਪੁੱਤਰ ਨੂੰ ਤੇ ਕਿੰਨੀ ਚੰਗੀ ਲੱਗਦੀ ਹੈ ਜਦੋਂ ਲੋਰੀਆਂ ਦਿੰਦੀ ਹੈ। ਉਹੀ ਮਾਂ ਜਦੋਂ ਸਵੇਰੇ ਜਗਾਉਂਦੀ ਹੈ, ਉੱਠ ਪੁੱਤ ਸਕੂਲ ਦਾ ਟਾਈਮ ਹੋ ਗਿਆ, ਤੇ ਨਿਆਣਾ ਕਿੱਦਾਂ ਲੱਤਾਂ ਮਾਰਦਾ, ਮੈਂ ਨਹੀਂ ਉੱਠਣਾ, ਚਿੜਦਾ ਵੀ ਹੈ। ਇੱਕ ਉਦਾਹਰਨ ਹੈ ਗੁਰਬਾਣੀ ਵਿੱਚ। ਜਿਵੇਂ ਮਾਂ ਸਵਾਉਂਦੀ ਹੈ ਚੰਗੀ ਲੱਗਦੀ ਹੈ, ਮਾਂ ਜਗਾਉਂਦੀ ਹੈ ਚੰਗੀ ਨਹੀਂ ਲੱਗਦੀ। ਦੁਨੀਆਂ ਦੇ ਲੋਕ ਵਹਿਮਾਂ ਭਰਮਾਂ ਦੇ ਤੁਹਾਨੂੰ ਭੁਲੇਖੇ ਪਾ ਕੇ ਤੁਹਾਨੂੰ ਸਵਾਰੇ ਨੇ, ਤੇ ਗੁਰੂ ਸ਼ਬਦ ਦੀ ਚੋਟ ਮਾਰ ਕੇ ਜਗਾ ਰਿਹਾ। ਗੁਰੂ ਰੂਪ ਮਾਂ ਸਾਨੂੰ ਚੰਗਾ ਨਹੀਂ ਲੱਗਦਾ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਗੁਰੂ ਕਿਰਪਾ ਕਰੇ। ਇੰਨੀ ਕਹਾ ਜੀ ਆਪ ਸੰਗਤ ਨੇ ਪ੍ਰਵਾਨ ਕਰਨੀ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮਿਹਰਾਮਤ ਕਰਨ, ਕੋਸ਼ਿਸ਼ ਕਰਾਂਗੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਇਸ ਪਾਵਨ ਸ਼ਬਦ ਦੀ ਕਥਾ ਵਿਚਾਰ ਕਰਨ ਦੀ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰ ਦੇ ਮਾਲਕ, ਤਿੰਨਾਂ ਦਾ ਗੁਰਿਆਈ ਗੁਰਤਾ ਗੱਦੀ ਦਿਵਸ ਹੈ। ਸਮੁੱਚੇ ਸਮਾਗਮਾਂ ਦੇ ਵਿੱਚ ਸਾਰੀਆਂ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਭੁੱਲ ਚੁੱਕ ਦੀ ਸ਼ਮਾ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ, ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋਤਾ ਗਾਵੋ ਹਰੀ ਕੇ ਰਾਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰਤਾ ਤੇਰੇ ਸਭ ਕਿਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਨ ਕਿਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕੋ ਸਿਨਾਮ ਹਰਕੈ ਲਾਗੇ ਕਹਿ ਨਾਨਕ ਤੈਸ ਕਹੋਆ ਤਿਤ ਕਰਨ ਹਦਵਾਜੇ ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧੇ ਅੱਗੇ ਅਰਦਾਸ।
1: ਹਰੀ ਜੀਓ ਪਿੰਡ ਸਾਹਿਬ, ਕਉ ਨਾਨਕ ਸਾਹਿਬ ਤੇਰੀ ਵਡਿਆਈ ਕੋਈ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤਿਹਾਈ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੂੰ ਸਹਾਇ, ਅਰਜਨ ਹਰਿ ਗੋਬਿੰਦਨੋ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ, ਨਦਿਆਵੈ ਧਾਇ, ਸਭ ਥਾਈ ਹੂੰ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੂੰ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਨਾ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਜ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਬਖਸ਼ੇ ਕਿਰਪਾ ਦਿਆਲਤਾ ਸਦਕਾ, ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ ਨਾਮ ਸਿਮਰਨ ਸੋਦਰ ਰਹਿ ਰਾਸ ਦੇ ਪਾਵਨ ਬਾਣੀ ਦੇ ਪਾਠ, ਨਿਤਨਿਮ ਉਪਰੰਤ ਆਰਤੀ, ਸ਼ਬਦ ਕੀਰਤਨ, ਗੁਰਸ਼ਬਦ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਸ਼ੇਪੜੀ ਅਨੰਦ ਸਾਹਿਬ ਜੀ ਦੇ ਪਾਠ, ਪਾਵਨ ਬਾਣੀ ਦਾ ਪਾਠ, ਕਥਾ ਕੀਰਤਨ ਕਰਦਿਆਂ ਬੇਅੰਤ ਪੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਸੋਝੀ ਸਮਤ ਪ੍ਰਦਾਨ ਕਰਨੀ, ਦਰਾਈਆਂ ਸਮੁੱਚੀਆਂ ਸੰਗਤਾਂ ਦੀਆਂ ਸੇਵਾਵਾਂ ਪਟਾਵਾਂ, ਹਾਜ਼ਰੀਆਂ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ, ਉਹ ਕੱਲ੍ਹ ਰੋਜ਼ ਤੋਂ ਲੈ ਕਰਕੇ ਪਾਤਸ਼ਾਹ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ, ਪਾਤਸ਼ਾਹ ਜੀ ਉਹ ਆਪ ਜੀ ਦੀ ਅਪਾਰ ਬਖਸ਼ੇ ਕਿਰਪਾ ਦਿਆਲਤਾ ਸਦਕਾ, ਦਰਕਰ ਦੇ ਪੀਤਵਾਨ ਸਰਦਾਰ ਬਹਾਦਰ ਸਿੰਘ ਜੀ ਵਾਸੀ ਅਤੇ ਸਮੁੱਚੇ ਪਰਿਵਾਰ ਦੇ ਵੱਲੋਂ ਪਾਤਸ਼ਾਹ ਜੀ ਉਹ ਸਮੁੱਚੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ, ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ, ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਆਪ ਜੀ ਨੇ ਪਾਤਸ਼ਾਹ ਸੇਵ ਪਰਿਵਾਰ ਦੀਆਂ ਪੂਰਨ ਕਰਨੀਆਂ, ਪਾਵਨ ਦਰਬਾਰ ਵਿੱਚ ਸੇਵਕਾਂ ਵੱਲੋਂ, ਸੰਗਤਾਂ ਵੱਲੋਂ ਅਤੇ ਆਵਲ ਕੜਾਹ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਜਪੇ, ਕਿਰਪਾ ਕਰੋ ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀਮੁਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੜਾ ਅਗਨ ਬਰਾਬਰ ਤਪੈ ਪਿਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਚਿਤ ਵਹੁ ਮਨ ਆਸਾ ਕਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ। ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋਮ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾਦੇ ਬਣੇ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ, ਜਿਉਂ ਹੋਵੇ ਸਹਿਬ ਸਿਉਂ ਮੇਲ। ਘਰ ਘਰ ਇਹੋ ਪਾਉ ਚਾ, ਸਦਰੇ ਨਿਤ ਪਵਨ। ਸਦਨ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੋ ਘਰ ਰਾਖ ਵਡਾਈ, ਤੋਏ ਰਹਾਉ ਵਿਸੇ। ਚਸਿਆਂ ਖੜੀਆਂ ਪਹਿਰਾ, ਥਿੱਤੀ ਵਾਰੀ ਮਾਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ। ਦੀਪਕ ਬਨੇ ਤਾਰਕਾ, ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾ ਜੰਤ ਪਹਿਰੀ ਰਹਾਉ, ਸਹਿ ਸਤਾਵ ਨੈਨੂ। ਨਨ ਨੈਨ ਹਏ ਤੋਹੇ ਕਉ, ਸਹਿ ਸਮੂਰਤ ਨਨਾ ਏਕ ਤੋਹੀ। ਸਹਿ ਸਪਾਦ ਵਿਮਲ ਨਨ ਏਕ ਪਾਦ ਗੰਧ ਬਿਨ, ਸਹਿ ਸਤਾਵ ਗੰਧੇ ਵਿਚਲਤ ਮੋਹੀ। ਸਭ ਮੈਂ ਜੋ ਚੋਤ ਹੈ ਸੋਈ, ਤਿਹ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਪਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ, ਸਾਰੰ ਕੋ ਹੋਏ ਜਾਤੇ ਤੇਰਾ ਨਾਈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੋਤ ਪੁਨ ਵੱਡਾਹੇ ਰਹਾਉ। ਸਾਕ ਤੁਹਰ ਸਾਧ ਨ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਭਉ ਖੰਡਾਹੇ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖੁੜ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਟੂ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸੁਰੈਣਾਰੇ। ਮਨ ਗੁਰਮਿਲ ਕਾ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮੈਂ। ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਹੋ ਰਸੂ। ਆਕਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾ ਜੋ। ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

0: Para
1: Date
0: él,
1: una
0: para
1: once y
0: mi
1: vaya.
0: hermano, porque no se mande.
1: ¿Dónde con once?
0: Voy a tener que ir a pavimentar. Voy a
1: ¿Dónde?
0: pavimentar. Yo no sé ni dónde va a quedar el espacio.
1: No.
0: Papi, mi hermano, su contacto. Yo, papi, si me echan allí. Papi, canta, papi, puta, ya, papi, sanjame, papi, yuta. Papi, mi hermano, mi hermano, ma sudana, jeda, hukumna, mitya, jai. Sivat, pagi, jini, ko, jata, kat, kat, vasariya, jag, jivan, data. एकते गुड परगत है आपे गुरुंग पर पहुंचाई है गुरुंग को वाद्य को जाता यंत्र नाम शब्द बचाता जेतु देश सोई जन पाए नानक नाम बढ़ाई है मारु मोहल्ला तीजा सच सदाई गैर गंभीरे सब जग है तसी के तीरे ਸਾਗਰ ਭੋਗ ਵਿਸਰ ਰਾਤੀ ਆਪੇ ਸੁਖ ਨਵਾਸੀਏ ਸੱਚਾ ਸਹਿਬ ਸੱਚੀ ਨਾਈ ਗੁਰਬਰਸਾ ਦੀ ਮਨ ਵਸਾਈ ਆਪੇ ਆਏ ਵਸਿਆ ਕਾਟਿਆ ਤਰ ਟੁੱਟੀ ਜਮਕੀ ਫਾਸੀਏ ਕਿਸ ਸੇਵੀ ਤੇ ਕਿਸ ਲਾਈ ਸਤਿਗੁਰ ਸੇਵੀ ਸ਼ਬਦ ਸਲਾਹੀ ਸੱਚੇ ਸ਼ਬਦ ਸਦਾ ਮਤ ਮੂਤਮ ਅੰਤਰ ਕੌਣ ਬਿਗਾ ਪ੍ਰਗਾਸੀਏ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਭਵੇ ਬਿੰਸੇ ਢਹਿਣ ਲਾਗੇ ਬਾਰਾ ਕੰਚਨ ਕਾਇਆ ਗੁਰਮੁਖ ਬੂਝੇ ਜਿਸ ਅੰਤਰ ਨਾਮ ਨਿਵਾਸੀਏ ਸੱਚਾ ਚੌਂਕਾ ਸੁਰਤ ਕੀ ਕਾਰਾ ਹਰਨਾ ਭੋਜਨ ਸੱਚ ਉਡਾਰਾ ਸਦਾ ਤੇਰੇ ਪ੍ਰਿਤ ਹੈ ਪਾਵਨ ਜਿਤ ਕਰ ਹਰ ਨਾਮ ਨਿਵਾਸੀ ਹੈ ਹਾਂ ਤਿੰਨ ਬਨਹਾਰੀ ਜੋ ਸੱਚੇ ਲਾਗੇ ਹਰ ਗੁਣ ਗਾਵੇ ਅੰਤਿਨ ਜਾਗੇ ਸੱਚਾ ਸੂ ਸਦਾ ਤਿੰਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾ ਚੇਤਾ ਵਰਨ ਦੂਜਾ ਏਕੋ ਸੇ ਹਰ ਚੇ ਨਾਮ ਚੇਤ ਅਵਰਨਾ ਪੂਜਾ ਏਕੋ ਸੇਵੀ ਅਵਰਨਾ ਦੂਜਾ ਪੂਰੇ ਗੁਰ ਸਾਹਿਬ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਏ ਪ੍ਰਾਂ ਪ੍ਰਾਂ ਜੋਨੀ ਫਿਰ ਫਿਰ ਆਇਆ ਆਪ ਭੁਲਾ ਜਾਂ ਖਸਮ ਪਲਾਇਆ ਹਰ ਜੋ ਮਿਲੇ ਤਾਂ ਗੁਰ ਕੋ ਬੂਝੇ ਕੀਨੇ ਸਭ ਅਵਨਾਸੀ ਏ ਕਾਂ ਕਰੋੜ ਪਰੇ ਹਮ ਅਪਰਾਧੀ ਕਿਆ ਮੂਲ ਹੈ ਬੋਲੇ ਨਾ ਗੁਣ ਹਮ ਨਾ ਸੇਵਾ ਸਾਦੀ ਡੁੱਬਦੇ ਪਾਤ ਰਵੋ ਦਿਓ ਤੁਮ ਆਪੇ ਸਾਚ ਨਾਮ ਅਬਨਾਸੀਏ ਨਾ ਕੋਈ ਕਰੇ ਨ ਕਰਨੇ ਜੋਗਾ ਆਪੇ ਕਰੇ ਕਰਾਏ ਹੋਵੇ ਹੋਏਗਾ ਆਪੇ ਬਖਸ਼ ਨੇ ਸੁਖ ਪਾਏ ਸਾਡੀ ਨਾਮ ਨਿਵਾਸੀਏ ਉਹ ਤਾਂ ਧਰਤੀ ਸਦ ਬੀਜ ਪਾਰਾ ਹਰ ਸਾਚੇ ਸੇਤੀ ਵੰਜ ਵਪਾਰਾ ਸਤਨ ਜਮਿਆ ਤੋੜਨ ਆਵੇ ਅੰਤਰ ਨਾਮ ਨਿਵਾਸੀਏ ਹਰ ਜੋ ਅਗੁਣ ਆਰੇ ਨ ਗੁਣ ਕੀਜੇ ਆਪੇ ਬਖਸ਼ ਲੈ ਨਾਮ ਦੀਜੇ ਗੁਰੂ ਗੋਬਿੰਦ ਸੁਪਤ ਪਾਇਕ ਨਾਮ ਨਿਵਾਸੀਏ ਅੰਤਰ ਹਰ ਤਾਂ ਸਮਝ ਨ ਹੋਈ ਗੁਰਬਰ ਸਾਡੀ ਬੂਝੇ ਕੋਈ ਗੁਰਮ ਕੋਈ ਸੋਤਨ ਪਾਏ ਸਾਡੀ ਨਾਮ ਨਿਵਾਸੀਏ ਅਨੰਦ ਵਾਓ ਪਰਮ ਪੁਲਾਈ ਮਾਇਆ ਮੋਈ ਸੋਧਨ ਕਾਈ ਮਨ ਕਿਉਂ ਦੇ ਕੁਛ ਨ ਸੂਝੇ ਗੁਰੂ ਸੁਨਾ ਪਰਗਾਸੀਏ ਮਨ ਕਿਉਂ ਮੈਂ ਮਾਇਆ ਸੁੱਤੇ ਆਪਣਾ ਕੰਨ ਸੰਭਾਲੇ ਅੰਤਬ ਗੁੱਤੇ ਫਾ ਨਿੰਦਾ ਕਰ ਵੋ ਚਿੰਤਾ ਜਾਲੇ ਦੁਖੇ ਦੁੱਖ ਨਿਵਾਸੀਏ ਆਪੇ ਕਰਤੇ ਕਾਰ ਕਰਾਈ ਆਪੇ ਗੁਰਮੁਖ ਦੇ ਬਜਾਈ ਨਾਨਕ ਨਾ ਰਤੇ ਮਨ ਨਿਰਮਲ

ਸਾਚੇ ਸਾਜ ਪਤੀ ਦੇ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਤ ਆਪੇ ਲਾਏ ਲੈ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ ਗਰਮ ਤਿਹੋ ਮਨ ਭੀ ਦੇ ਮਾਇਆ ਲੈ ਸਭਨ ਵਾਰੀ ਇਹੋ ਮਨ ਨਿਰਮਲ ਹਿਉ ਮੈਂ ਮਾਰੀ ਸਹਿਜੇ ਗੁਣ ਗਾਵੇ ਰੰਗ ਰਾਤ ਸਹਿਜੇ ਗੁਣ ਗਾਵੇ ਰੰਗ ਰਾਤਾ ਰਤਨਾ ਰਾਮ ਰਵੀ ਦੇ ਮੇਰੀ ਮੇਰੀ ਕਰਤਵਿਆਣੀ ਮਨ ਕਣ ਬੂਝੇ ਫਿਰੇ ਆਣੀ।

ਹਰੀ ਕਾਰ ਕਮਾਈ ਜੋ ਮੇਰੇ ਭਰਾ ਪਾਈ ਹੋ ਮੈਂ ਤਿਸਨਾ ਸ਼ਬਦ ਬਜਾਈ ਗੁਰਮਤ ਸਦ ਹੀ ਅੰਤਰ ਸੀਤਲ ਹੋ ਮੈਂ ਮਾਨ ਵਾਰੀਏ ਸੱਚ ਲੱਗੇ

तेरे साचा सदाई साधी जिन गुर का शब्द पछाताई एक मूल लगी ओनी सुख पाया डाली लागी तीन जन गवाया अमृत पातिन जन को लागे जो बोले अमृत बाताए हम गुणी क्या बोले बोलो सुन तो सब ना देखे तो ले तो जो पावे तूरा को रहना गुरमुखी को जाताए जो दिल पाना न सची कारी लाए अगन छोड़ गुण माए समाए गुरमाए को निर्मल साचा गुर के सबर पछाताए जय देखा दे को सोई दूजे दुर्मर सब देखोई ऐसे प्रभ एक समान अपने रंग सल राताए काया कमल है कुमलाना मन को सब न बुझे आना गुरु प्रसादी काया खोजे पाए जग जीवन दाताए कोट गई के पाप नवारे सदा जो राखे उर सहारे जो इच्छे सोई फल पाए जो रंग मजीते राताए मनो ज्ञान कथे न हुई फिर आवे तो न कोई गुरु ज्ञान सदा सुलाए जो जगे को जाताए मनो कर्म करे सब दुख सबाए अंदर सब नाई क्यों डर जाए गुरम गो सद वसे मन साचा सासे वे सुख दाताए जय देखा दे सबनी थाई पूरे गुर सब सोजी पाई नामो नाम त्याई सदा साधे ओ मन नामे रताए नामे रटा पवित्र शरीरा बिन नामे डूब मुए बिन नीरा आवे जावे नाम नि बुझे गुरमुख जिन इक ना गुरमुख शब्द पछाताए पूरे सतगुर बुझ बजाई बिन नामे मुदकने ना पाई नामे नाम ले वड्याई सहज रहे रंग रटाए काया नगर तह तह तेरी बिन सब दे नी चुके फेरी सास लाए सास मावे जिन गुरमुखे को जाताए जिस नर करे सो पाए साचा शब्द वसे मन आए नानक नाम रिते निरंकारी दर साजे सौ पछाताए मारू सोही ले तीजा आपे करता जाए जिस आपे करता सब जिस करना जी जन साहब तेरी शरण आपे गुरत वरते सावियां तर गुर के शब्द पछाताए हर के पाठ परे पंडारा आपे भगते शब्द विचारा जो दिल पावे सोई करते सच्चे सो माराताए आपे हीरा रत्न मोलो आपे नदी तोले तोलो जी जन साहब चरण तुम्हारी करके पाया पछाताए जसो नजर होवे तो तेरी मरे न जमे चुपके फेरी साचे गण साचे गुण गावे दे राती जो जगे को जाताए माया मोह सब जागो पाया ब्रह्मा विष्णु देव सवाया जो दुध पाने से नाम लागे ज्ञान मती पछाताए पापोन वर्ते संसार हर सो सब दुख है पारा गुरमुख सो सुख पाए जिन गुरमुख ना पछाताए केतन कोई मेटन हारा गुर के सब दे मुख दबारा पूर्ण लिखिया सो फल पाया जिन आ मार पछाताए माया मोह सो चेतन लागे दूजे पाए कणा दुख आगे मन गो पर भुले पिगतारी अंधकार पछताए हर के पानी हर गुण गाए साके लवे काटे दुख सबाए हर निर्मल निर्मल है बाणी हर से तीमा राताए जिस नद करे सो गुण दपाए हमें मेरा ठागराए गुण अवण का को दाता गुरु कवि ले जाताए मेरा प्राण निर्मल या तो पारा आपे मेरे गुर शब्द विचारा आपे बसे सदाए मतन साचे राताए मतन मेला वे जो तो पारा काया अंदर बहु हट बुजारा तिस नाम अत तिस नाम है अत पारा गाड़ काया अंदर बहुत हट बुजारा तिस नाम अत प्यारा
ਗੁਰ ਕੇ ਸਦਾ ਦਰ ਸੋਹੀ ਹਮੇ ਮਾਰ ਪਛਾਤਾਈ ਰਤਨ ਮੋਲਕ ਗਮ ਪਾਰਾ ਕਿਉਂ ਕੌਣ ਕਰੇ ਵਿਚਾਰਾ ਗੁਰ ਕੇ ਸਭਦੇ ਤੋਤ ਲਾਈ ਅੰਦਰ ਸ਼ਬਦ ਪਛਾਤਾਈ ਸਿਮਰ ਸਾਧ ਬਹੁ ਸਾਰਾ ਮਾਇਆ ਮੋਹ ਪਸਰਿਆ ਪਸਾਰਾ ਮੂਰਖ ਪੜੇ ਸ਼ਬਦ ਨਾ ਬੁਝੇ ਗੁਰਮੁਖ ਵਿਰਲੇ ਜਾਤਾਈ ਆਪੇ ਕਰਤਾ ਕਰੇ ਕਰਾਈ ਸੱਚੀ ਬਾਣੀ ਸਦੜਾਈ ਨਾਨਕ ਨਾਮ ਲੈ ਵਡਿਆਈ ਜੋ ਜਗੇ ਕੋ ਜਾਤਾਈ ਮਾਰ ਮਹਲਾ ਤੀਜਾ ਸੋ ਸਾ ਸੇਵੂ ਸਿਜਨਹਾਰ ਸਭਦੇ ਦੁੱਖ ਨਿਵਾਰ ਨਾਰਾ ਗਮ ਗੋਚਰ ਕੀਮਤ ਨਿਪਾਈ ਆਪੇ ਗਮ ਥਾਈ ਆਪੇ ਸੱਚਾ ਸੱਚ ਵਰਤਾਈ ਇੱਕ ਜਨ ਸੱਚ ਆਪੇ ਲਾਈ ਸਾਚੋ ਸੇਵੇ ਸਾਚ ਕਮਾਵੇ ਨਾਮੇ ਸਾਚ ਸਮਾਏ ਤੁਰ ਭਗਤਾਂ ਮਿਲੇ ਆਮ ਲਾਈ ਸੱਚੀ ਭਗਤੀ ਆਪੇ ਲਾਈ ਸਾਚੀ ਬਾਣੀ ਸਦਾ ਗੁਣ ਗਾਵੇ ਇਹ ਜਨਮੇ ਕਰ ਲਾਈ ਗੁਰਮੁਖ ਮੰਜ ਕਰੇ ਪਰ ਆਪ ਪਛਾਣੇ ਇਸ ਬਿਨ ਕੋ ਇਸ ਬਿਨ ਕੋਈ ਅਵਰ ਨ ਜਾਣ ਸੱਚਾ ਸਾਹੁ ਸੱਚੇ ਵਣਜਾਰੇ ਪੂੰਜੀ ਨਾਮ ਸਾਹੇ ਆਪੇ ਸਾਜੇ ਸੇਠ ਪਾਈ ਵਿਰਲੇ ਕੋ ਗੁਰਸ਼ਬਦ ਬਜਾਈ ਸਾਧ ਗੁਰ ਸੀ ਜੇ ਜਨ ਸਾਚੇ ਕਾਟੇ ਜਮਕਾ ਪਾਈ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੋਏ ਦੂਜੇ ਜਿੰਦ ਪਾਜੇ ਮਾਨਕ ਫਿਰੇ ਸਧਾਰਨ ਕਮਾਵੇ ਜਮਕਾ ਜੀਵੜਾ ਗਲ ਪਾਏ ਆਪੇ ਬਖਸੇ ਗੁਰਸੇਵਾ ਲਾਏ ਗੁਰਮਤੀ ਨਾਮ ਨਵਸਾਏ ਆਂਦਿੰਦਾ ਧਿਆਏ ਸੱਚਾ ਇਹ ਜਗ ਮੇ ਨਾਮੋ ਲਾਏ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇ ਮਨ ਵਸਾਈ ਜਿਸ ਮਨ ਵਸਿਆ ਸੇ ਜਨ ਸੋਹੇ ਤਿੰਨ ਸਿਰ ਝੂਕਾ ਕਾਏ ਅਗਾਮ ਗੋਚਰ ਕੀਮਤ ਨੀ ਪਾਈ ਗੁਰੂ ਸਾਡੀ ਮਨ ਵਸਾਈ ਸਦਾ ਸਭ ਸਲਾਈ ਗੁੰਡਾਤਾ ਲੇਖਾ ਕੋਈ ਨਾ ਮੰਗੇ ਤਾਹੀ ਬ੍ਰਹਮਾ ਵਿਸ਼ਨ ਰੁਦ ਤਿਸਕੀ ਸੇਵਾ ਅੰਦਨ ਭਾਵੇ ਲੱਖ ਭੇਵਾ ਜਿੰਨ ਕੋ ਨਲ ਕਰੇ ਤੂੰ ਆਪਣੀ ਗੁਰਮੁਖ ਲੱਖ ਲਖਾਈ ਪੂਰੇ ਸਤਿਗੁਰ ਸੋਜੀ ਪਾਈ ਏਕੋ ਨਾਮ ਅਨੁਸਾਈ ਨਾਮ ਜਵਿਤੇ ਨਾਮ ਧਿਆਈ ਮੈਲ ਪਾਏ ਗੁਣ ਗਾਏ ਸੇਖ ਸੇ ਮਨ ਹੁਕਮ ਪਾਰਾ ਮਨ ਹੁਕਮ ਨ ਜਾਣੇ ਸਾਰਾ ਹੁਕਮੇ ਹੁਕਮੇ ਵਡਿਆਈ ਹੁਕਮੇ ਵੇ ਪਰਵਾਏ ਗੁਰਪ੍ਰਸਾਦੀ ਹੁਕਮ ਪਛਾਣੇ ਤਾਰ ਰਾਥੇ ਹਿਤਕਾਰਿਆਂ ਨੇ ਨਾਮੇ ਰਾਧਾ ਸਦਾ ਬਰਾਗੀ ਨਾਮ ਰਤਨ ਮਨਤਾਈ ਸਾਜਾ ਮੈਂ ਵਿਲੋਇ ਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸਭ ਸਦਾਈ ਸੇ ਜਨ ਨਿਰਮਲ ਨਿਜ ਕਰ ਵਰਸਾ ਤਾਈ ਸਦੋ ਭਵ ਤੇਰੀ ਸਰਨ ਆਈ ਅਗਾਮ ਗੋਚਰ ਕੀਮਤ ਨੀ ਪਾਈ ਜੋ ਜੁੰਦ ਪਾਵੇ ਤੋਂ ਤੂੰ ਰਾਖੇ ਗੁਰਮੁਖ ਨਾਮ ਧਿਆਏ ਸਦਾ ਸਦਾ ਤੇਰੀ ਗੁਣ ਗਾਵਾਂ ਸਜ ਸਹਿ ਤੇਰੀ ਮਨ ਫਾਵਾਂ ਨਾਨਕ ਸਾਜ ਕਹੇ ਬੇਨੰਤੀ ਸਾਦੇਵ ਸਤ ਸਮਾਈ ਮਾਰੂ ਮੁਹੱਲਾ ਤੀਜਾ ਸਤਿਗੁਰ ਸੇਵਨ ਸੇਵਨ ਭਾਗੀ ਅਨ ਸਾਜ ਨਾਮ ਲਾਗੀ ਸਦਾ ਸੁਖਦਾਤਾ ਰਵਿਆ ਕਟ ਅੰਤਰ ਸਭ ਦੇ ਸੱਚ ਸਮਾਏ ਨਦਰ ਕਰੇ ਤਾਂ ਗੁਰੂ ਮਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖਦਾਤਾ ਸਭ ਦੇ ਮਨ ਮਾਏ ਕਿਰਪਾ ਕਰੇ ਤਾਂ ਮੀਰ ਮਲਾਈ ਹਮੇ ਮਮਤਾ ਸਭ ਦੇ ਜਦਾਏ ਸਦਾ ਮੂਰਤ ਰਹੇ ਕਰੰਗੀ ਨਾ ਹੀ ਕਿਸੇ ਨਾਲ ਕਹਾਏ ਮੈਂ ਸਤਿਗੁਰ ਸੇਵੇ ਕੋਰ ਹੁੰਦਾਰਾ ਮੈਂ ਸਭ ਦੇ ਕੋਈ ਨਾ ਪਾਵੇ ਪਾਰਾ ਜੋ ਸਭ ਰਾਤੇ ਮਹਾਂਬਰਾਗੀ ਸੋ ਸੱਚ ਸਭ ਦੇ ਲਾਏ ਦੁੱਖ ਸੁੱਖ ਕਰਤੇ ਤੁਰ ਲਿਖ ਪਾਇਆ ਦੂਜਾ ਭਾਉ ਆ ਵਰਤਾਇਆ ਗੁਰਮੁਖ ਸੋਲੀ ਤੋਂ ਵਰਤੇ ਮਨਮੁਖਾ ਕਿਆ ਵਸਾਏ ਛੇ ਮਨਮੁਖ ਜੇ ਸ਼ਬਦ ਨਾ ਪਛਾਣੇ ਗੁਰ ਕੀ ਪੈ ਕੀ ਸੌ ਨ ਜਾਣੇ ਪੈ ਬਿਨ ਕਿਉਂ ਨਿਰਭਉ ਸੱਚ ਪਾਈ ਜਮਕੌਲੀ ਗਸਾਏ ਆਪਣੇ ਜਮ ਮਾਰਿਆ ਨਾ ਜਾਈ ਗੁਰ ਕੇ ਸ਼ਬਦੇ ਨੇ ਨ ਆਈ ਸ਼ਬਦ ਸੁਣੇ ਤਾਂ ਦੂਰੋਂ ਪਾਗੇ ਮਤ ਮਾਰੇ ਹਰਜੋ ਵੇ ਪਰਵਾਏ ਹਰਜੋ ਕੀ ਹੈ ਸਭ ਸਿਰਕਾਰਾ
ਜੋ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਘਟਦਾ ਸਾਈ। ਗੁਰਮੁਖ ਸਾਚੇ ਕੀ ਆਕਾਰਾ, ਗੁਰਮ ਪਸਰਿਆ ਸਾ ਪਸਾਰਾ। ਗੁਰਮੁਖੋ ਹੋਵੇ ਸੋ ਸੱਚ ਬੂਝੇ, ਸੋ ਸੱਚੇ ਸੁਗਤਾਇ। ਗੁਰਮੁਖ ਜਾਤਾ ਕਰਮ ਬਦਾਤਾ, ਜੁਗਚਾਰੀ ਗੁਰਸੱਚ ਬਚਾਤਾ। ਗੁਰਮੁਖ ਮਰੇ ਨਾ ਜਨਮੇ ਗੁਰਮੁਖ, ਗੁਰਮੁਖ ਸਰ ਸਮਾਹਿ। ਗੁਰੂ ਨਾਨਕ ਸ਼ਬਦ ਸਦਾਇ, ਅਗਾਮ ਗੋਚਰ ਵੀ ਪਰਵਾਇ। ਇੱਕ ਨਾਮ ਜੁਗ ਚਾਰ ਉਡਾਰੇ, ਸਾਡੇ ਨਾਮ ਵਸਾਏ। ਗੁਰਮੁਖ ਸਾਂ ਸਦਾ ਦੁੱਖ ਪਾਏ, ਗੁਰਮੁਖ ਹਿਰਦੇ ਨਾਮ ਵਸਾਏ। ਗੁਰੂ ਸੁ ਨਾਮ ਬੂਝੇ, ਕਾਟੇ ਦੁਰਮਤ ਫਾਏ। ਗੁਰਮੁਖ ਬੂਝੇ ਸਾ ਸਮਾਵੇ, ਨਾ ਮਰ ਜੰਮੇ ਨਾ ਜੂਨੀ ਪਾਵੇ।

ਵੇ ਦਿਨ ਰਾਤੀ ਸਹਿਬ ਸਿੱਧੀ ਕਰ ਜਾਹੀ ਸਤਿਗੁਰ ਪੂਰਾ ਸ਼ਬਦ ਸੁਣਾਈ ਆਂਦਨ ਪਾਦ ਕਰੋ ਲਿਮਲਾਈ ਹਰ ਗੁਣ ਗਾਵੇ ਸਾਡੀ ਨਿਰਮਲ ਨਿਰਮਲ ਗੁਣ ਪਾਤਸ਼ਾਹੀ ਗੁਣ ਕਰ ਦਾਤਾ ਸੱਚਾ ਸੋਈ ਗੁਣ ਕਬੀਲਾ ਬੂਝੇ ਕੋਈ ਨਾਨਕ ਜਨ ਨਾਮ ਸਲਾਏ ਵਿਕਸੇ

ਸੇ ਭਗਤ ਸੱਚੇ ਤੇਰੇ ਮਨ ਪਾਏ, ਡਰ ਕੀ ਨ ਕਰੇ ਗੁਰ ਸ਼ਬਦ ਸਵਾਈ, ਸਾਚੀ ਬਾਣੀ ਆਂਦਣ ਗਾਵੇ, ਨਿਰਦਨ ਕਰ ਨਾਮ ਵਸਾਈ, ਜਿਨ ਆਪੇ ਮੇਲ ਵਿਛੋੜੇ ਨਾਈ, ਗੁਰਗਤ ਸਬਦ ਸਦਾ ਸੁਲਾਈ, ਸਭਨਾ ਸੇ ਤੂੰ ਏਕੋ ਸਾਹਿਬੋ, ਸਬਦੇ ਨਾਮ ਸੁਲਾਈ, ਬਿਨ ਸਬਦੇ ਤੁਧਨੂੰ ਕੋਈ ਨ ਜਾਣੀ, ਤੁਹਾਡੇ ਆਪੇ ਕਥੀ ਘੱਟ ਕਹਾਣੀ, ਆਪੇ ਸਬਦ ਸਦਾ ਗੁਰਦਾਤਾ, ਹਰ ਨਾਂ ਸਬਦ ਸੰਭਾਈ, ਆਪੇ ਕਰਤਾ ਸਿਜਣ ਵਾਰਾ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ, ਗੁਰਮੁਖਾਂ ਦੇ ਤੂੰ ਆਪੇ ਸਹਿਸਾ ਗੰਟਣ ਤਾਈ, ਪਾਉ ਸੱਚੇ ਤੇਰੇ ਦਰਬਾਰੀ, ਸਬਦੇ ਸੇਵੇ ਭਾਏ ਪਿਆਰੇ, ਨਾਨਕ ਨਾਮ ਰਿਤੇ ਬੈਰਾਗੀ, ਨਾਮੇ ਕਾਰਜ ਸੁਆਈ, ਮਾਰੂ ਮੁਹੱਲਾ ਤੀਜਾ, ਮੇਰੇ ਪ੍ਰਭੂ ਸੱਚੇ ਕੀ ਨਰਚਾਇਆ, ਕੋਈ ਨ ਕਹੀ ਜਿਹਾ ਪਾਇਆ, ਆਪੇ ਫਰ ਕਰੇ ਵੇਖੇ ਕਿਸੇ, ਸਵਰਸ ਦੇ ਮਾਈ, ਬਾਜੇ ਪਾਉਣ ਤੇ ਆ ਵਜਾਈ, ਸਿਸਵਤੀ ਦੇ ਮੈਂ ਪਾਏ, ਗੁਰਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸਵਤਾਈ, ਅੰਧੇਰਾ ਚਾਨਣ ਆਪੇ ਕੀ ਆ, ਏਕੋ ਵਰਤੇ ਅਵਰ ਨਬੀ ਆ, ਗੁਰਪ੍ਰਸਾਦੀ ਆ ਵਿਛਾਣੇ, ਕਣ ਵਿਸ਼ੇ ਮੂਰਤਾਏ, ਆਪਣੀ ਗਹਿ ਤੇ ਆਪਣੀ ਗਹਿਣ ਕਦੇ ਆਪੇ ਜਾਣੇ, ਹੋਰ ਲੋੜ ਸੁਣ ਸੁਣ ਆਖ ਵਖਾਣੇ, ਗਿਆਨੀ ਹੋਏ ਸੋ ਗੁਰਮੁਖੋਜੇ, ਸਾਚੀ ਸਿਵ ਸੁਲਾਈ, ਦੇਹੀ ਅੰਦਰ ਵਰਤੋਂ ਪਾਰਾ, ਆਪੇ ਕਬਦ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਧ ਪੀਵੇ, ਤਿਸਨਾ ਅਗਨ ਬੁਝਾਏ, ਸਵਰਸ ਦੇਹੀ ਅੰਦਰ ਪਾਏ, ਬਿਰਲੇ ਕੋਕ ਸਬਦ ਬੁਝਾਏ, ਅੰਦਰ ਖੋਜੇ ਸਭ ਸੁਲਾਏ, ਬਾਹਰ ਕਾਹੇ ਜਾਏ, ਬਿਨ ਜਾ ਕੇ ਸਾਧ ਕਿਸੇ ਨਾ ਆਇਆ, ਗੁਰਗੇ ਸਭ ਅਨੰਦ ਪਿਆਇਆ, ਅੰਮ੍ਰਿਤ ਪੀ ਅਮਰਾ ਪਦੋਏ, ਗੁਰਗੇ ਸਭ ਰਤਾਏ, ਆਪ ਪਛਾਣੇ ਸੋ ਸਭ ਗੁਣ ਜਾਣੇ, ਗੁਰਗੇ ਸਭ ਦਾ ਨਾਮ ਖਾਣੇ, ਆਦੇ ਨਾਮ ਰਤਾ ਦੇ ਰਾਤੀ ਮਾਇਆ ਮੋਹ ਚੁਕਾਏ, ਗੁਰਸੇਵਾ ਦੇ ਸਭ ਵਿੱਚ ਪਾਏ, ਹੋਮੇ ਮੇਰਾ ਅਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰਗੇ ਸਭ ਦੇ ਸੁਆਏ, ਗੁਰਗਾ ਸਭ ਦੇ ਅੰਤ ਬਾਣੀ, ਅੰਦਨ ਹਰ ਕਰ ਨਾਮ ਖਾਣੀ, ਹਾਰਾ ਸੱਚਾ ਵਸੇ ਘੱਟ ਅੰਤਰ, ਸੋ ਕਰ ਨਿਰਮਲਤਾਏ, ਸੇਖ ਸੇਵੇ ਸਬਦ ਸਲਾਈ, ਸਦਾ ਰੰਗ ਰਾਤੇ ਹਰ ਗੁਣ ਗਾਵੇ, ਆਪੇ ਬਗਦੇ ਸਬਦ ਮਲਾਈ, ਪਰਮਲ ਵਾਸ ਮਰਤਾਈ, ਸਬਦੇ ਕੱਦ ਕੱਠੇ ਸਲਾਹੀ, ਮੇਰੇ ਪ੍ਰਭ ਸਾਚੇ ਵੀ ਪਰਵਾਈ, ਆਪੇ ਗੁਣ ਦਾਤਾ ਸ਼ਬਦ ਮਲਾਈ, ਸਬਦੇ ਕਰ ਰਾਤਾਈ, ਮਨ ਕਪੂਲਾ ਤੋ ਨ ਪਾਈ, ਜੋ ਤੋ ਲਿਖਿਆ ਸੋ ਕਰਮ ਕਮਾਈ, ਵਿਖਿਆ ਰਾਤੇ ਵਿਖਿਆ ਖੋਜੀ, ਬਰ ਜਨਮੇ ਦੁਖ ਸਾਈ, ਆਪੇ ਆਪ ਆਪ ਸੁਣਾਈ, ਤੇਰੇ ਗੁਣ ਪ੍ਰਾਤੂ ਜੀ ਮਾਏ, ਤੂੰ ਆਪ ਸੱਚਾ ਤੇਰੀ ਬਾਣੀ ਸੱਚੀ, ਆਪੇ ਲੱਖ ਤਾਏ, ਬਿਨ ਗੁਣ ਦਾਤੇ ਕੋਈ ਨਾ ਪਾਏ, ਲੱਖੋ ਟੀ ਦੇ ਕਰਮ ਕਮਾਏ, ਗੁਰ ਕਿਰਪਾ ਤੇ ਘੱਟ ਅੰਤਰ ਵਸਿਆ, ਸਬਦੇ ਸਭ ਸੁਣਾਏ, ਸੇ ਜਨ ਮਿਲੇ ਗੁਰ ਤੁਰਿਆ ਮਲਾਈ, ਸਾਚੀ ਬਾਣੀ ਸਭ ਸੁਆਈ, ਨਾਨਕ ਜਨ ਗੁਣ ਗਾਵੇ ਨੇ ਸਾਚੇ, ਗੁਣ ਗਾਵੇ ਗੁਣੀ ਸਮਾਏ, ਮਾਰੂ ਮਹੱਲਾ ਤੀਜਾ, ਨਿਚਲੇ ਸਦਾ ਸੱਸ ਹੋਈ, ਪੂਰੇ ਗੁਰਤੇ ਸੋਜੀ ਹੋਈ, ਹਰਸ ਪਿੰਨੇ ਸਦਾ ਧਿਆਨ, ਗੁਰੂ ਕਸੀ ਸੁਣਾਏ, ਅੰਦਰ ਰੰਗ ਸਦਾ ਸਚਿਆਰਾ, ਗੁਰਗੇ ਸ਼ਬਦ ਹਰ ਨਾ ਪਿਆਰਾ, ਨੌ ਨਿਦ ਨਾ ਵਸਿਆ ਘੱਟ ਅੰਤਰ, ਛੋੜਿਆ ਮਾ ਕਾਲਾਏ, ਹਰੇ ਤਰਾਜੇ ਦੁਰਮਤ ਦੋਈ, ਮੈਂ ਸਤਿਗੁਰ ਸੇ ਵੇਕ ਨੋਈ, ਏਕ ਧਿਆਨ ਸਦਾ ਸੁਖ ਪਾਇਨ, ਨਿਚ ਰਾਤ ਨਾਈ, ਆਮ ਜਾਣ ਰੱਖੇ ਨ ਕੋਈ, ਜੰਮਣ ਮੰਤ ਸੇਤੇ ਹੋਈ, ਗੁਰਮੁਖ ਸਾਚਾ ਸਦਾ ਧਿਆਓ, ਗਦ ਮੂਰਤ ਸੇਤੇ ਪਾਏ, ਸਤਸੰਗ ਸਤਿਗੁਰੂ ਦੁਆਰੇ, ਹੋਮੇ ਕਰੋ ਸਰਨ ਵਾਰੇ, ਸਤਿਗੁਰ ਸੇ ਸਦਾ ਸੁਖ ਪਾਏ, ਸੀਸ ਨੋ ਸਭ ਤਾਏ,

ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਾ ਜਾ ਸਮਾਏ ਮਾਰੂ ਮੁਹੱਲਾ ਤੀਜਾ ਗੁਰੂ ਨਾਲ ਵੇਦ ਵਿਚਾਰ ਗੁਰੂ ਗਿਆਨ ਧਿਆਨ ਅਪਾਰ ਗੁਰੂ ਕਾਰ ਕਰੇ ਪ੍ਰਾਪਾਵੇ ਗੁਰੂ ਕੋ ਪੂਰਾ ਪਾਏ ਦਾ ਗੁਰੂ ਕੋ ਮਨ ਆਊਟ ਪਰਾਵੇ ਗੁਰੂ ਕੋ ਬਾਣੀ ਨਾਲ ਵਜਾਵੇ ਗੁਰੂ ਕੋ ਸਾਰ ਤੇ ਬੈਰਾਗੀ ਨਿਰਘਰ ਵਾਸਾ ਪਾਏ ਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੇ ਸਤਿ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸਤਿ ਸਮਾਏ ਦਾ ਗੁਰੂ ਕ ਮਨ ਨਿਰਮਲ ਸਤ ਸਰਨਾਵੇ ਮੈਲ ਨ ਲਾਗੇ ਸੱਚ ਸਮਾਵੇ ਸੱਚੋ ਸੱਚ ਕਮਾਵੇ ਸਾਡੀ ਸੱਚੀ ਭਗਤ ਦੜਾਏ ਦਾ ਗੁਰਮੁਖ ਸੱਚ ਪੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਾਡੀ ਸੱਚ ਕਹਿ ਦੇ ਰਾਤੀ ਔਰਾ ਸੱਚ ਕਹਾਏ ਦਾ ਗੁਰਮੁਖ ਸੱਚੀ ਹੁਟਮ ਬਾਣੀ ਗੁਰਮੁਖ ਸੱਚੋ ਸੱਚ ਬਕਾਣੀ ਗੁਰਮੁਖ ਸਾਸੀ ਵੀ ਸੱਚੋ ਸੱਚਾ ਗੁਰਮੁਖ ਸਾਸ ਸਭ ਸੁਣਾਏ ਦਾ ਗੁਰਮ ਗੋਵੇ ਸੋ ਸੋਜੀ ਪਾਏ ਹੋਮੇ ਮਾਇਆ ਫਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਾ ਸੱਚੇ ਹਰ ਗੁਣ ਗਾਏ ਦਾ ਗੁਰਮੁਖ ਸਾਸ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦਵਾਰ ਪਾਏ ਪਾਸ ਦਾ ਰੰਗ ਰਾਤਾ ਆ ਗਵਾਏ ਸਮਾਏ ਦਾ ਗੁਰੂ ਕੋਏ ਮਨ ਖੋ ਸੁਣਾਏ ਸੱਚੇ ਨਾਮ ਸਦਾ ਲਿਵਲਾਏ ਜੋ ਤਿਸ ਪਾਵੇ ਸੋਈ ਕਰਤੀ ਜੋ ਸੱਚੇ ਮਨ ਫਾਇਦਾ ਜਾਂ ਤਿਸ ਭਾਵੇ ਸਤਿਗੁਰੂ ਮਿਲਾਏ ਜਾਂ ਤਿਸ ਭਾਵੇ ਤਾਂ ਮਨ ਵਸਾਏ ਆਪਣੇ ਪਾਣੇ ਸਦਾ ਰੰਗ ਰਾਤਾ ਪਾਣੇ ਮਨ ਵਸਾਏ ਦਾ ਮਨ ਅਟ ਕਰਮ ਕਰੇ ਸੋ ਛੀਜੇ ਬੋਲੇ ਭੇ ਕਰੇ ਨੀ ਭੇਜੇ ਵਿਖਿਆ ਰਾਤੇ ਦੁੱਖ ਮਾਵੇ ਦੁੱਖੇ ਦੁੱਖ ਸਮਾਏ ਦਾ ਗੁਰਮੁਖ ਸੋ ਸੁਖ ਕਮਾਏ ਮਨ ਜਿਨਗੀ ਸੋਜੀ ਪਾਏ ਮਨ ਜੀਵਨ ਜੋ ਸਮ ਕਰ ਜਾਣੇ ਸੋ ਮੇਰੇ ਪ੍ਰਾਪਾਏ ਦਾ ਗੁਰਮੁਖ ਮਰੇ ਸੋ ਹੈ ਪ੍ਰਮਾਣ ਆਉਣ ਜਾਣਾ ਸਦ ਪਛਾਣ ਮਰੇ ਨਾ ਜੰਮੇ ਨਾ ਦੁੱਖ ਪਾਏ ਮਣੀ ਮਨੇ ਸਮਾਏ ਦਾ ਸੇਵਟ ਪਾਗੀ ਜਿਨੇ ਸਤਿਗੁਰ ਪਾਇਆ ਹਉਮੈ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਂ ਨ ਲਾਗੇ ਦਾ ਸੱਚੇ ਸੋਭਾ ਪਾਏ ਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੇ ਥਾਪੋ ਥਾਪੇ ਗੁਰਮ ਸੇਵਾ ਮਿਲੇ ਪ੍ਰਾ ਪਾਵੇ ਸੱਚ ਸੁਣ ਲਿਖੇ ਪਾਏ ਦਾ ਗੁਰਮ ਕੋ ਸੱਚੋ ਸੱਚ ਕਮਾਵੇ ਗੁਰ ਕੋ ਨਿਰਮੈ ਨਾ ਲਾਵੇ ਨਾਨਕ ਨਾਮ ਰਿਤੇ ਵਿਚਾਰੀ ਨਾਮੇ ਨਾਉ ਸਮਾਏ ਦਾ ਮਾਰ ਮੁਹੱਲਾ ਤੀਜਾ ਆਪੇ ਸੀਟ ਹੁਕਮ ਸਾਹਿਬ ਸਾਜੀ ਆਪੇ ਥਾਉ ਥਾਵ ਨਵਾਜੀ ਆਪੇ ਨਾਉ ਕਰੇ ਸਾਚਾ ਚਾ ਸਾਚੇ ਸੌ ਮਿਲਾਈਂਦਾ ਕਾਇਆ ਕੋਟ ਹੈ ਅਕਾਰਾ ਕਾਇਆ ਕੋਟ ਹੈ ਅਕਾਰਾ ਮਾਇਆ ਮੋਹ ਪਸਿਆ ਪਸਾਰਾ ਮੈਂ ਸਭ ਦੇ ਭਸਮੇ ਕੀ ਤੇਰੀ ਕਿਉਂ ਫੇਰ ਲੜਾਈਂਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸਭ ਦੇ ਉਪਾਰਾ ਗੁਰੂ ਗਾਵੇ ਸਦਾ ਗੁਣ ਸਾਚੀ ਮਿਲ ਪ੍ਰੀਤਨ ਸੁਖ ਪਾਏਂਦਾ ਕਾਇਆ ਹਰ ਮੰਦਰ ਆਪ ਸਵਾਰੀ ਜਿਸ ਵਿੱਚ ਹਰ ਜੋ ਵਸੇ ਮਰਾਰੀ ਗੁਰ ਕੇ ਸਦ ਵੰਜਨ ਵਪਾਰੀ ਨਦਰੀ ਆਪ ਮਲਾਏਂਦਾ ਸੋ ਸੁਚਾ ਜੇ ਕ੍ਰੋਧ ਨਵਾਰੇ ਸਭ ਦੇ ਬੂਝੇ ਆਸ ਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏ ਦਾ ਨਿਰਣ ਭਗਤ ਹੈ ਨਿਰਾਲੀ ਮਨ ਤਾਂ ਧੋਵੇ ਸਭ ਵਿਚਾਰੀ ਅੰਦ ਸਦਾ ਲਹਿ ਰੰਗ ਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮੈਂ ਮਨ ਮਨ ਥਾਵੇ ਸੁਖ ਪਲ ਤਿਆਗ ਮਾਂ ਦੁੱਖ ਪਾਵੇ ਮੈਂ ਸਤਿਗੁਰ ਭੇਡੇ ਠੋ ਨ ਪਾਵੇ ਆਪੇ ਖੇਲ ਕਰਾਏ ਦਾ ਆਵੇ ਪਰੰਪਰਿਆ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਗੋਕਾਰ ਕਰੇ ਵਿਚਾਰ ਆਪੇ ਬਖਸ ਮਲਾਏ ਦਾ ਆਪੇ ਸਤਿਗੁਰ ਮੇਲੇ ਪੂਰਾ ਸੱਚੇ ਸਦਮਾ ਬਾਸੂਰਾ ਆਪੇ ਮੇਲੇ ਦੇ ਵਡਿਆਈ ਸੱਚੇ ਸੋਚ ਲਾਏ ਦਾ ਕਾਰੇ ਅੰਦਰ ਸਾਚਾ ਸੋਏ
ਗੁਰੂ ਕਬੀਲਾ ਬੂਝੇ ਕੋਈ ਨਾਮ ਦਾਨ ਵਸਿਆ ਘੱਟ ਅੰਤਰ ਰਸਨ ਨਾਮ ਤੇ ਆਈਂਦਾ ਦਸੰਦਰ ਪਵੇ ਅੰਤਰ ਨੀ ਫਾਲੀ ਮਾਇਆ ਮੋਏ ਬੰਦਾ ਜਮ ਜਾਲੀ ਜਾਂਗੀ ਪਾਸੀ ਕਬੂ ਨਾ ਟੁੱਟੀ ਦੂਜੇ ਪਾਏ ਪਰਮਾਈਂਦਾ ਜਾਦਾ ਸੰਜਣ ਹੋ ਕੋਈ ਨਾਈ ਜਾਲਾ ਗਾ ਗੋਡਾ ਗੁਰ ਕਾ ਸ਼ਬਦ ਨਾ ਕਮਾਈ ਗੁਰ ਕੇ ਸਦ ਮਿਲਿਆ ਸੱਜ ਪਾਇਆ ਸੱਚੇ ਸਾ ਸਮਾਈਂਦਾ ਕਾ ਕਰੋ ਸਬਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ ਸਾਡ ਗੁਰ ਸੇਵੇ ਸੇ ਸੁਖ ਪਾਵੇ ਸੱਚੇ ਸਬਦ ਮਿਲਾਈਂਦਾ ਪੌਣ ਪਾਣੀ ਹੈ ਬਸੰਤਰ ਮਾਇਆ ਮੋਹ ਵਰਤੇ ਸਭ ਅੰਤਰ ਜਿਨ ਕੀਤੇ ਜੰਟ ਸੇ ਪਛਾਣੇ ਮਾਇਆ ਮੋਹ ਚੁਕਾਈਂਦਾ ਇਹ ਇੱਕ ਮਾਇਆ ਮੋਹ ਗਰਭ ਵਿਆਪੀ ਹੋਮੇ ਹੋਈ ਰਹੇ ਹੈ ਆਪੇ ਜਮ ਕਾਲੀ ਕੀ ਖਬਰ ਨ ਪਾਈ

ਸਤਿਨਾਮ ਚਿਤ ਨਾਇਨ ਦਾ ਮਾਰ ਮਹਲਾ ਤੀਜਾ ਆਜ ਗਾ ਦਇਆ ਪਰਦਾਤਾ ਪੂਰੇ ਕੁਰ ਕੇ ਸਦ ਪਛਾਤਾ ਤਦੂ ਸੇਵੇ ਸੇ ਤੁਝੇ ਸਮਾਵੀ ਤੂੰ ਆਪੇ ਮੇਨ ਮਲਾਇਨ ਦਾ ਅਗਾਉਂ ਅਗੋਚਰ ਕੀਮਤ ਨੀ ਪਾਈ ਜੀ ਜਨ ਤੇਰੀ ਸੁਣਾਈ ਜੋ ਤੁਧ ਪਾਵੇ ਤਿਵੇ ਚਲਾਵੇ ਆਪੇ ਮਾਰਗ ਪਾਇਂਦਾ ਹੈ ਵੀ ਸੱਚਾ ਉਸੀ ਸੋਈ ਆਪੇ ਸਾਜੇ ਔਰ ਨ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਜਿਝਕ ਪਹੁੰਚਾਇਂਦਾ ਅਗਾਮ ਗੋਚਰ ਲੱਖ ਪਰ ਕੋਈ ਨ ਜਾਣੇ ਤੇਰਾ ਪਰਿਵਾਰ ਆਪਣਾ ਆਪ ਜਾਣੇ ਆਪੇ ਗੁਰਮਤੀ ਆਪ ਜਾਇਂਦਾ ਪਟਾਲ ਪੁਰੀਆਂ ਲੋਹ ਅਕਾਰਾ ਦਿਸੇ ਜੋ ਬੱਤੇ ਹੁਕਮ ਉਪਾਰਾ ਹੁਕਮੇ ਸਾਜੇ ਹੁਕਮੇ ਟਾਈ ਹੁਕਮੇ ਮੇਲ ਮਲਾਇਂਦਾ ਹੁਕਮ ਬੁਝੇ ਸੋ ਹੁਕਮ ਸੁਲਾਈ ਅਗੰਗ ਚਰ ਵੀ ਪਰਵਾਈ ਜਿਹੀ ਮਾਰ ਦੇ ਸੋਵੇ ਤੂੰ ਆਪੇ ਸਬਦ ਬੁਝਾਈਂਦਾ ਅੰਧ ਨਿਆਰ ਦਾ ਛੇਦੀ ਜਾਏ ਰਹਿੰਦੇ ਸਦੋ ਸਾਖੀ ਆਏ ਮਾਣਕ ਆਂਦਾ ਚੇਤੇ ਮੂੜਾ ਸਿਰ ਉਪਕਾਰ ਵਾਈਂਦਾ ਮਾਨਾ ਸੀਤਲ ਗੁਰਚਰਨੀ ਲਾਗਾ ਅੰਤਰ ਪਰਮ ਗਿਆ ਪਉ ਭਾਗਾ ਸਦਾ ਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਇਂਦਾ ਜੇ ਤੂੰ ਜਾਤਾ ਕਰਮ ਦਾਤਾ ਪੂਰੇ ਭਾਗ ਗੁਰ ਸਬਦ ਪਛਾਤਾ ਜਤ ਪਾਤਸ਼ਾਹ ਸੱਚਾ ਸਤ ਸੋਈ ਹਉਮੈ ਮਾਰ ਮਲਾਇਂਦਾ ਮਨ ਕਠੋਰ ਦੂਜੇ ਪਾਏ ਲਾਗਾ ਪਰਮੇ ਪੂਲਾ ਫਿਰਿਆ ਭਾਗਾ ਕਰਮ ਹੋਏ ਤਾਂ ਸਤਿਗੁਰ ਸੇਵੀ ਸਹਿਜੇ ਹੀ ਸੁਖ ਪਾਇਂਦਾ ਲਗ ਚਰਾਸੀ ਆਪ ਪਾਏ ਮਾਨ ਜਨ ਗੁਰ ਪਰ ਦੜਾਈ ਬਿਨ ਪਾਦੀ ਮੀਤਾ ਵਿੱਚ ਵਾਸਾ ਮੀਤਾ ਵਿੱਚ ਫਿਰ ਪਾਇਂਦਾ ਕਰਮ ਹੈ ਗੁਰਪੁ ਕਰਮ ਹੋਏ ਗੁਰ ਪਰ ਦੜਾਈ ਮੈਂ ਕਰਮਾ ਕਿਉਂ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਭਾਵੇ ਤਿਵੇ ਚਲਾਇਂਦਾ ਸਿਮਰ ਸਾਰ ਤੁਰੰਤ ਨਾ ਜਾਣੇ ਮੂਰਖ ਅੰਦਾ ਤੱਤ ਨਾ ਪਛਾਣੇ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਪਲਾਇਂਦਾ ਸਗ ਚ ਆਪੇ ਆਪ ਕਰਾਏ ਆਪੇ ਸੇ ਸੇ ਧੰਦੇ ਲਾਏ ਆਪੇ ਥਾਉ ਥਾਪੇ ਵਿਖੇ ਗੁਰਮੁਖ ਆਪ ਜਾਇਂਦਾ ਸੱਚਾ ਸਹਿ ਗੈਰ ਗੰਭੀਰਾ ਸਰਸ ਲਾਈ ਤਾਂ ਮਠੀਰਾ ਅਗਾਮ ਗੋਚਰ ਕੀਮਤੀ ਪਾਈ ਗੁਰਮੁਖ ਮਨ ਵਸਾਇਂਦਾ ਆਪ ਨਿਰਾਲਮ ਹੋ ਧੰਦੇ ਲੋਈ ਗੁਰਪ੍ਰਸਾਦੀ ਬੁਝੇ ਕੋਈ ਨਾਨਕ ਨਾ ਵਸੇ ਕਾਟ ਅੰਤਰ ਗੁਰਮਤੀ ਮੇਲ ਮਲਾਇਂਦਾ ਵਾਰ ਮੋਹਲਾ ਤੀਜਾ ਜੁਗ ਛੱਤੀ ਕਿਉਂ ਗੁਬਾਰਾ ਤੂੰ ਆਪੇ ਜਾਣੇ ਸਿਰਜਣਵਾਰਾ ਹੋਰ ਕਿਆ ਕੋ ਕਹਿ ਕੇ ਆਖ ਸਮਖਾਣੇ ਤੂੰ ਆਪੇ ਕੀਮਤ ਪਾਇਂਦਾ ਓਂਕਾਰ ਸਾ ਸਿਰ ਪਾਈ ਸਾਖੀ ਤਮਾਸਾ ਤੇਰੀ ਵਡਿਆਈ ਆਪੇ ਵੀ ਕਰੇ ਸਭ ਸੱਚ ਆਪੇ ਭੰਨ ਖੜਾਇਂਦਾ ਬਾਜੀ ਬਾਜੀ ਗਾਲਿਕ ਬਾਜੀ ਪਾਈ ਫੂਰੇ ਗੁਰਤੇ ਨਦਰੀ ਆਈ ਸਦਾ ਲਿਪਟ ਰਹੇ ਗੁਰਸਬਨੀ ਸਾਚੇ ਸਿਉਂ ਚਿਤ ਲਾਇਂਦਾ ਬਾਜੇ ਬਾਜੇ ਧੁਨ ਆਕਾਰਾ ਆ ਬਜਾਏ ਬਜਾਵਣ ਹਾਰਾ ਕੱਢ ਕੱਢ ਪੌਣ ਵਹੀ ਕਰੰਗੀ ਮਿਲ ਪਾਉਣੇ ਸਾਹ ਵਜਾਇਂਦਾ ਕਰਤਾ ਕਰੇ ਸਨੋਚ ਨਿਚੋਏ ਗੁਰਗੇ ਸਭ ਦੇ ਹੋਮੇ ਖੋਵੇ ਗੁਰੂ ਸਾਹਿਬ ਕਿਸੇ ਦੇ

ମୁଁ ଶୁଣୁ ନାହିଁ, ଗୋଟିଏ ବି ଜୀବନ ହୁଲା ନାହିଁ, ନା ମାନ ବସି ନାମ ସଲାଇ, ନାମ ନା ସଦା ସୁଖଦାତ, ନାମ ଲ ପାଇଁ ଦ ବିନା ମିଶା ଦୁଃଖ ସଂସାର, ବକର କୁମା ବି ବଡ଼ି ବକର, ନାମ ନସି ବି ସୁଖ ପାଇ, ବିନା ମି ଦୁଃଖ ପାଇଁ ଦ ଆପେ କରି କରାଇ, ଆ କରି ତେ ଆପ କରାଇ, ଗୁରୁ ପ୍ରସାଦି ଖୁସି ବୁଝାଇ, ଗୁରୁ ହୁଏ ବନ୍ଧନ ତୋଡ଼ି, ବୁଦ୍ଧି କର ପାଇଁ ଦ ଗଣ ଗଣେ ସୋଜରେ ସଂସାର, ଶେଷା ମୁଣ୍ଡ ଚୁକି ବିକାର, ଗୁରୁଙ୍କୁ ଏସବୁ ଗଣ୍ଡ ଚୁକାଇ, ସତେ ସାଇଁ ଦ ଯିଏ ସାଦି ଦପାଇ କୋଇ, ଗୁରୁ ପ୍ରସାଦି ପ୍ରଗଟ ହୋଇ, ସତ ନା ସଦାଇ ରଙ୍ଗ ରତ, ଗୁରୁ ପୀ ପାଦ ସୁଖ ପାଇଁ ଦ ଜାପ ତା ସଞ୍ଜନ ପିଆର, କଲେ କାଟି କାଟନ ହାର, ହାର କେ ନା ତନ ମନ ଶୀତଲ ହୁଅ, ସେଜେ ସେ ସମାଇଁ ଦ ଅଣ୍ଡର ଲୋ ମନ ମେଲି ଦଇ, ମେଲି କର୍ମ କରି ଦୁଃଖ ପାଇ, କୁଡ଼ୁ କୁଡ଼ କରି ବପାର, କୁଡ଼ ମୁଡ଼ ଦୁଃଖ ପାଇଁ ଦ ନିର୍ବାଣୀ କୁ ମନ ବସାଇ, ଗୁରୁ ସାରି ସେ ସଜାଇ, ଗୁର କେ ପାଣି ଚଲି ଦେ ରାତି, ନା ଚେ ସୁଖ ପାଇଁ ଦ ଆପ ଶରଣ ଦା ସଚ୍ଚା ସୋଇ, ଆପ ଉପାୟ କପାଏ ସୋଇ, ଗୁରଙ୍କ ହୁଏ ସୋ ସଦା ସଦାଇ, ମିଶାଚେ ସୁଖ ପାଇଁ ଦ ଅନେକ ଯତ୍ନ କରି ନିର୍ବାସ ନ ହୋଇ, କାଁ କରୋ ଜଲେ ସା କୋଇ, ସାଧଗର ସେ ମନ ମସେ ଆଭି, ମନ ମାରି ମନେ ସମାଇଁ ଦ ମେରା ତେରା ତୁରିଆ ପିକିଆ, ସବ ତେରେ ଜନ ତେରେ ସବ ଜିଆଁ, ନାନକ ନା ਸਮਾਰ ਸਦਾ ਤੂੰ ਗੁਰਮਤੀ ਮਨ ਵਸਾਈਂ ਦਾ ਮਾਰ ਮਹਲਾ ਤੀਜਾ ਹਜੂ ਦਾਤਾ ਗਮ ਉਠਾ ਉਹ ਤਿਲ ਨਾ ਤਮਾਈ ਵੀ ਪਰਵਾਹ ਤਿਸ ਨੂੰ ਆਪਣੇ ਸਕੇ ਕੋਈ ਆਪੇ ਮੇਲ ਮਲਾਈਂਦਾ ਜੋੜ ਕਰੇ ਸੁਨੂ ਚੋਈ ਤਿਸ ਬਿਨ ਦਾਤਾ ਅਵਨ ਕੋਈ ਜਿਸ ਨਾਨ ਦਾਨ ਕਰੇ ਸੋ ਪਾਈ ਗੁਰਸਬ ਦੀ ਮੇਲਾਈਂਦਾ ਚੌਦੇ ਭਵਨ ਤੇਰੀ ਹਟਨਾਲੀ ਸਾਨੂੰ ਲਿਖਾਈ ਅੰਤਨ ਨਾਲੀ ਨਾਮੇ ਕਾਬੂ ਪਾਰੀ ਹੋਵੇ ਗੁਰਸਬ ਦੀ ਕੋ ਪਾਏ ਦਾ ਸਤਗੁਰ ਸੀ ਵੀ ਸਹਿਜਾਨੰਦ ਹਿਰਦੇ ਆਏ ਬੁੱਠਾ ਗੋਬਿੰਦ ਸਹਿਜੇ ਪਦ ਕਰੇ ਦਿਨ ਰਾਤੀ ਆਪੇ ਫਤ ਕਰਾਇੰਦਾ ਸਤਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਆਂਦਨ ਮਾਰੇ ਦੁੱਖ ਸੰਭਾਇਆ ਮੱਥੇ ਕਾਲੇ ਮਹਿਲ ਪਾਵੇ ਦੁਖੀ ਵੇ ਦੁੱਖ ਪਾਇੰਦਾ ਸਤਿਗੁਰ ਸੀ ਵੇ ਸੀ ਵਟ ਪਾਗੀ ਸਹਿਜੇ ਪਾਏ ਸੱਚੀ ਦੇਵ ਲਾਗੀ ਸੱਚੋ ਸਾਥ ਕਮਾਵੇ ਸਾਡੀ ਸੱਚੇ ਮੇਲ ਮਿਲਾਇੰਦਾ ਜਿਸ ਨੂੰ ਸੱਚਾ ਦੇ ਸੁਪਾਈ ਅੰਤਰ ਸਾਜ ਪਰਮ ਚੁਕਾਏ ਸਤ ਸੱਚੇ ਕਾ ਆਪੇ ਦੱਤ ਜੇ ਦੇਵੇ ਸੋ ਸੱਚ ਪਾਇੰਦਾ ਆਪੇ ਕਰਤਾ ਸਭਨਾ ਕਾ ਸੋਈ ਜਿਸ ਨੂੰ ਆਪ ਬੁਝਾਏ ਬੁਝੇ ਕੋਈ ਆਪੇ ਬਖਸ਼ੇ ਦੇ ਮੰਡਿਆਈ ਆਪੇ ਮੇਲ ਮਿਲਾਇੰਦਾ ਹੋਮੇ ਕਰਦਿਆਂ ਜਨਮ ਗਵਾਇਆ ਆਗੇ ਮੂੰਹ ਨ ਚੁੱਕੇ ਮਾਇਆ ਅੱਗੇ ਜਮਕਾਰ ਲਿਖਾ ਦੇਵੇ ਜਿਉਂ ਤਿਲ ਕਾਣੀ ਪੀੜਾਇੰਦਾ ਪੂਰੇ ਭਾਗ ਗੁਰ ਸੇਵਾ ਹੋਈ ਨਰੇ ਕਹੇ ਤਾਂ ਸੇਵੇ ਕੋਈ ਜਮਕਾਰ ਤਿਸ ਨੇੜ ਨਾ ਆਵੇ ਮੈਂ ਸੱਚੇ ਸੁੱਖ ਪਾਇੰਦਾ ਤੈਂ ਸੁੱਖ ਪਾਇਆ ਜੋ ਦੁੱਧ ਪਾਈ ਪੂਰੇ ਭਾਗ ਗੁਰ ਸੇਵਾ ਲਾਈ ਤੇਰੇ ਹੱਥੇ ਸੰਭਿਆਈ ਜੇ ਦੇਵੇ ਸੋ ਪਾਇੰਦਾ ਅੰਦਰ ਪ੍ਰਭਾਵ ਗੁਰੂ ਤੇ ਪਾਈ ਨਾਮ ਪਦਾਰਥ ਮਨ ਵਸਾਈ ਗਿਆਨ ਰਤਨ ਸਦਾ ਘੱਟ ਚਾਨਣ ਅਗਿਆਨ ਦੇਰ ਗਵਾਇੰਦਾ ਅਗਿਆਨੀ ਅੰਦੇ ਦੂਜੇ ਲਾਗੇ ਬਿਨ ਪਾਏ ਦੋ ਮੂਏ ਅਫਾਗੇ ਚੜਦਿਆਂ ਕਰਦਾ ਨਦਨ ਆਵੇ ਜਾਂਦਰ ਬਾਦਾ ਦੁੱਖ ਪਾਇੰਦਾ ਬਿਨ ਸਤਿਗੁਰ ਸੇਵੇ ਮੁਕਤ ਨ ਹੋਏ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਤਿਸ ਮੁੜੀ ਵਡਿਆਈ ਦਸ ਸੱਚੇ ਸੋਭਾ ਪਾਇੰਦਾ ਸਤਿਗੁਰ ਨੂੰ ਸੇਵੇ ਤਿਸਿਆ ਮਿਲਾਏ ਮਮਤਾ ਕੌਰ ਸੱਚ ਲਈ ਮਿਲਾਏ ਸਦਾ ਸੱਚ ਵਣਜੇ ਵਪਾਰੀ ਨਾਮ ਲਾ ਪਾਇੰਦਾ
api kare krai karta sarmare soi janmukta nanik naam se man antaro namo naam te ainda maru mahala tinja jodad karna so kar paya pani vajje ko milaya pana manne so suk paye pani ve suk painda gurumukh tera pana paave sahaje suk sarth kumave pani nu lote bo teri apna pana manainda tera pana manne so mile to dhyai je pana paave se tujhe samai pani vich vaddi vadiyai pana kise karainda ਜਾਂ ਜਿਸ ਪਾਵੇ ਤਾਂ ਗੁਰੂ ਮਿਲਾਏ ਗੁਰੂ ਹੁਨਾ ਪਦਾਰਥ ਪਾਏ ਤੁਹਾਡੇ ਆਪਣੇ ਪਾਣੀ ਸਾਸਿਟ ਪਾਈ ਜਿਸ ਨੂੰ ਪਾਣਾ ਤਿਸ ਪਾਏਂਦਾ ਮਨ ਕੰਧ ਕਰੇ ਚਟਰਾਈ ਪਾਣਾ ਨਾ ਮੰਨੇ ਬਹੁ ਦੁੱਖ ਪਾਈ ਪਰੇ ਭੁਲਾ ਵੇ ਜਾਵੇ ਕਰ ਮਹਿਲ ਕਬੂ ਪਾਏਂਦਾ ਸਤਿਗੁਰ ਮਿਲੇ ਦੇ ਵਡਿਆਈ ਸਤਿਗੁਰ ਸੇਵਾ ਤੁਰ ਫਰਮਾਈ ਸਤਿਗੁਰ ਸੇ ਵੀ ਟਾਨਾ ਪਾਏ ਨਾਮੇ ਸੁਖ ਪਾਏਂਦਾ ਸਰ ਨਾਮ ਉਪਜੇ ਨਾਮੋ ਛਿੰਜੇ ਗੁਰ ਕਿਰਪਾ ਤੇ ਮਨ ਤਨ ਭੀਜੇ ਰਸ ਨਾਮ ਧਿਆਏ ਰਸ ਪੀਜੇ ਰਾਜਹੀ ਤੇ ਰਸ ਪਾਏਂਦਾ ਮਹਿਲ ਦੇ ਅੰਦਰ ਮਹਿਲ ਕੋ ਪਾਏ ਗੁਰ ਕੇ ਸਭ ਦੇ ਸੱਚ ਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸਾਰ ਸਿਮਲਾਏਂਦਾ ਨਾਮ ਸੌਰ ਮਨ ਤਨ ਦੁੱਖ ਪਾਇਆ ਮਾਇਆ ਮੋਹ ਸਭ ਰੋਕ ਮਾਇਆ ਬਿਨ ਨਾਵੇਂ ਮਨ ਤਨ ਹੈ ਕੁਸ਼ਤੀ ਨਰਕੇ ਵਾਸਾ ਪਾਏਂਦਾ ਨਾਮ ਰੱਤੇ ਤੇ ਨਿਰਮਲ ਦੇਹਾ ਨਿਰਮਲ ਅਨੁਸਾਰ ਸਮਰਾ ਸੁਖ ਨਿਹਾ ਨਾਮ ਸੁਣਾਏ ਸੁਣਾ ਸੁਖ ਪਾਇਆ ਨਿਰਕਰ ਵਾਸਾ ਪਾਏਂਦਾ ਸਭ ਕੋ ਵੰਝ ਕਰੇ ਵਪਾਰਾ ਬਿਨ ਨਾਵੇਂ ਸਾ ਟੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾ

ਸ਼ੀਸ਼ਾ ਖੜਕਾਇਆ ਮਾਤਾ ਨੇ, ਪਿਛਲੀ ਸੀਟ ਤੇ ਦਾਗ ਬੈਠਾ ਸੀ, ਨਾਲ ਮਹਾਂਪੁਰਸ਼ ਬੈਠੇ ਸੀ। ਮੈਂ ਬੈਗ ਦਾ ਖੋਲ ਕੇ ਤੇ ਉਹਨੂੰ 50 ਦਾ ਨੋਟ ਕੱਢਣ ਡਿਆ ਤੇ ਮੈਨੂੰ ਉਹ ਮਹਾਂਪੁਰਸ਼ ਕਹਿੰਦੇ ਕੀ ਕਰਨ ਲੱਗੇ? ਮੈਂ ਕਿਹਾ ਮੰਗਣ ਡਿਆ ਸ਼ੀਸ਼ਾ ਖੜਕਾ ਕੇ 50 ਰੁਪਏ ਦੇਣ ਲੱਗਾ। ਮੈਨੂੰ ਕਹਿੰਦੇ ਬੇਸ਼ੱਕ ਦਿਓ, ਤਾਂ ਇਹਨੇ ਜੇ 50 ਦੀ ਸ਼ਰਾਬ ਪੀਤੀ ਤੇ ਤੁਸੀਂ ਵਿੱਚ ਹਿੱਸੇਦਾਰ ਹੋ। ਰਾਤੀ ਸ਼ਹੀਦਾਂ ਦੇ ਮੱਥਾ ਟੇਕਿਆ ਤੇ ਇੱਕ ਆ ਗਿਆ ਇੱਥੇ ਬਾਬਾ ਦੀਪ ਸਿੰਘ, ਕਹਿੰਦਾ ਮੈਂ ਦਵਾਈ ਲੈਣੀ, ਮੈਨੂੰ ਦਿਓ 20-50 ਰੁਪਏ। ਕਹਿੰਦਾ ਮੈਂ ਦਵਾਈ ਲੈਣੀ, ਮੈਨੂੰ ਦਿਓ 20-50 ਰੁਪਏ। ਮੈਂ ਕਿਹਾ ਤੂੰ ਤੇ ਹੱਟਾ ਕੱਟਾ ਸਤਨਾ ਕੰਮ ਕਰ। ਕਹਿੰਦਾ ਨਹੀਂ, ਤੁਹਾਨੂੰ ਮੈਂ ਉੱਤੋਂ ਹੱਟਾ ਕੱਟਾ ਨਜ਼ਰ ਆਉਂਦਾ, ਤੁਹਾਨੂੰ ਪਤਾ ਨੀ ਮੈਂ ਅੰਦਰੋਂ ਮੇਰਾ ਕੀ ਹਾਲ। ਯਾਰ ਤੂੰ ਹੱਟਾ ਕੱਟਾ, ਫਸਟ ਕਲਾਸ ਤੇਰਾ ਸਰੀਰ ਹੈ, ਕੋਈ ਕੰਮ ਕਾਰ ਕਰ। ਇੱਕ ਬੰਨੇ ਮਨ ਨਾ ਖਲੋਵੇ ਕਿ ਕਾਰ ਸਟਾਰਟ ਕਰਕੇ ਇਹਨੂੰ ਛੱਡ ਕੇ ਭੱਜ ਰਿਹਾ, ਪਰ ਇੱਕ ਬੰਨੇ ਇਹ ਵੀ ਆਵੇ ਜੇ ਇਹਨੇ 20 ਦੀਆਂ ਗੋਲੀਆਂ ਨਸ਼ੇ ਦੀਆਂ ਖਾਧੀਆਂ, ਮੈਂ ਕਿੱਥੇ ਲਿਖਾ ਦਿਆਂਗਾ? ਇਹ ਵਾਜੇ ਤੇ ਮਾਇਆ ਸੰਗਤ ਦੀ ਆਉਂਦੀ ਹੈ, ਇਹਨੂੰ ਕਿੱਥੇ ਲਾਣਾ?

ਨਾਮ ਜਪਣ ਵਾਲਾ ਗੁਰਸਿੱਖ ਆਰਥਿਕ ਪੱਖੋਂ ਕਿਤੇ ਥੱਲੇ ਹੋਵੇ ਉਹਨੂੰ ਚੁੱਕਣਾ ਤੇ ਸਿੱਧੀ ਗੁਰੂ ਦੀ। ਆ ਇੰਗਲੈਂਡ ਅਸੀਂ ਜਿੱਥੇ ਠਹਿਰੇ ਹਨ ਉਹਦਾ ਮੇਰਾ ਖਿਆਲ ਕਰੋੜਾਂ ਅਰਬਾਂ ਚ ਖਲੇਰਾ ਹੈ ਜਿੱਥੇ ਅਸੀਂ ਠਹਿਰੇ। ਤੇ ਜਿਹੜਾ ਵੀ ਸਾਧ ਸੰਗਤ ਉੱਥੇ ਕੋਈ ਮੈਨਚੈਸਟਰ ਸ਼ਹਿਰ ਵਿੱਚ ਆਉਂਦਾ ਨਾ ਉਹਨੂੰ ਕਹਿਣ ਵੀ ਨੌਕਰੀ ਚਾਹੀਦੀ, ਉਹ ਪਹਿਲਾਂ ਕਹਿੰਦਾ ਦਾੜੀ ਨਹੀਂ ਕੱਟਣੀ, ਨੌਕਰੀ ਦਿਆਂਗਾ, ਕੇਸ ਰੱਖਣੇ, ਥੋੜੇ ਚਿਰ ਬਾਅਦ ਮਨ ਪੱਕਾ ਕਰਕੇ ਅੰਮ੍ਰਿਤ ਛਕਣਾ। ਸਾਰੇ ਤਰ੍ਹਾਂ

시부지 한가리 신디 ਆਪਣੇ ਚੇਰੇ ਸੁਖਹੁ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕਹਿ ਜਨਮ ਮਰਨ ਦੁਖ ਜਾਇ ਧਨਾਸਰੀ ਮਹੱਲਾ ਪਹਿਲਾ ਸ਼ੰਤੀ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚੋਂ ਦੇਹ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ ਸਾਚ ਨ ਲਾਗੈ ਮਹਿਲ ਕਿਆ ਮਲ ਧੋਈਐ ਗੁਣੈ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਅੰਦਨ ਹਰਖ ਸਾਚਾ ਦੁਖ ਕਿਲਵਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣੇ ਹਾਰ ਸ਼ਬਦ ਸੁਹਾਵਣੋ ਸਾ ਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਥੇ ਫਿਰ ਸੰਗ ਪਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕ ਓਂਕਾਰ ਸਾਚਾ ਨਿਤ ਦੇਹ ਚੜੈ ਸਵਾਇਆ ਗਤ ਸੰਗਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੈ ਸਭ ਕੋਹੇ ਕੇ ਵਡਿਆਖੀਐ ਹੋ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੈ ਆਵੈ ਬਿਖਲਾਦੇ ਸ਼ਬਦ ਸਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਮਹੱਲਾ ਪਹਿਲਾ ਸ਼ੰਤ ਏਕੋ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।

ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੀ ਜੀ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੀ ਜੀ ਲਾਇ ਰਹਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੀ ਬੰਨਾ ਪ੍ਰੀਆਂ ਪਹਾੜ ਸਹਿ ਸਿਆਣ ਪਾਲਾ ਸੁਹੋਣੀ ਗਾਇਕਨ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਕਨਾ ਹੁਕਮੀ ਬਖਸ਼ੀਸ਼ ਏ ਕੋ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕਹੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰਦੇ ਹੇ ਗਾਵੇ ਕੋ ਜਾਪੈ ਦੱਸੈ ਦੂਰ ਗਾਵੇ ਕੋ ਵੇਖੈ ਹਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਖਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਈ ਆਖਿਆ ਭਉ ਪਾਰ ਆਖਿਆ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰੱਖੀਐ ਜੇ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਹੋਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਹੇ ਕਰੀ ਜੇ ਤੀਸਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜੋਹਾਰ ਮਾਣਕ ਜਿਗ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਹੀਂ ਆਵੀ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਥਰ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾਲ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈਰਾ ਸੁਣਿਆ ਹਾਥ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪੌਣ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ
ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪੈ ਨਾ ਭੇਖੂ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਇ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰੇਗ ਤਿਹਾਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਤਵਲੈ ਉੱਪਰ ਕੇਤਾ ਪਹਾਰੂ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਹਾਰ ਤਲੈ ਕਵਣ ਜੋਰ। ਜੀ ਜਾ ਤਰੰਗਾ ਕੇ ਨਾਭੂ, ਸਭਨਾ ਲਿਖਿਆ ਬੁੜੀ ਕਲਾ। ਮਿਹੋ ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਈ। ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਕੋ ਕਵਾਉ, ਤਿਸਤੇ ਹੋਏ ਲੱਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰ, ਵਾਰ ਨ ਜਾਵਾ ਇੱਕ ਵਾਰ। ਜੋ ਤੁਧ ਭਾਵ ਵੈਸਾ ਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ ਸੰਖ ਪਹਾਉ, ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ। ਸੰਖ ਭਗਤ ਗੁਣ ਗਿਆਨ ਵਿਚਾਰੂ, ਸੰਖ ਸਤੀ ਸੰਘ ਦਾਤਾਰੂ, ਸੰਖ ਸੂਰ ਮੋਹ ਪਕਸਾਰ, ਸੰਖ ਮੋਹ ਲਵਲਾਏ ਤਾਰ। ਕੁਦਰਤ ਕਵਣ ਕਹਾਂ ਵਿਚਾਰੂ, ਵਾਰਨ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਮੂਰਖ ਅੰਧ ਕਹੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ। ਸੰਖ ਗਲ ਵੱਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ। ਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਪਖਾਏ, ਸੰਖ ਨਿੰਦਕ ਸਿਰ ਕਰੈ ਪਹਾਰ। ਨਾਨਕ ਨੀਚ ਕਹੈ ਵਿਚਾਰੂ, ਵਾਰਨ ਜਾ ਬਾਏ ਕਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਨਾਭ ਸੰਖ ਥਾਮ, ਗਮ ਗਮ ਸੰਖ ਲੋ। ਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ। ਜਿਨੇ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ। ਜੇਤਾ ਕੀਤਾ ਦੇਤਾ ਨਾਉ, ਬਿਣ ਨਾਵੈ ਨਾਹੀ ਕੁਥਾਉ। ਕੁਦਰਤ ਕਵਣ ਕਹਾਂ ਵਿਚਾਰੂ, ਵਾਰਨ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਕੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਦਈਐ ਧੋਏ। ਭਰੀਐ ਮਤ ਪਾਪਾ ਕੈ ਸੰਗ, ਧੋਪੈ ਨਾਵੈ ਕੈ ਰੰਗ। ਪੁੰਨੇ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜੈ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਹੁ, ਅੰਤਰਗਾ ਤੀਰਥ ਮਰਨ ਨਾ ਹੋ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਊ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੁਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਤੇ ਮਾਉ, ਕਵਣ ਜਿਤ ਹੋਆ ਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ, ਜੇ ਲੇਖਾਂ ਲੇਖ ਕੁਰਾਣ। ਥਿਤ ਵਾਰਨ ਜੋਗੀ ਜਾਣ ਹੈ, ਰੁਤਮਾਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰਿਆ ਖਾ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੈ। ਨਾਨਕ ਜੇ ਕਹੋ ਆਪੋ ਜਾਣੈ, ਅਗੈ ਗਿਆ ਨਾ ਸੋ ਹੈ। ਪਾਤਾਲਾਂ ਪਾਤਾਲ ਲਾਖੂ, ਆਗਾਸਾਂ ਆਗਾਸ। ਓੜ ਕੋੜ ਕਪਾਲ ਥੱਕੇ, ਵੇਦ ਕਨਿਕ ਵਾਤ। ਸਹਿਸ ਅਠਾਰਾਂ ਕਨਿਕ ਤਿੱਬਾਂ, ਸਲੁਕ ਧਾਤ। ਲਿਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਵਿਨਾਸ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੀ, ਤੀ ਸੁਰਤ ਨ ਪਾਈਆ। ਨਦੀਆਂ ਤੈ ਬਾਪ ਵੈ, ਸਮੁੰਦ ਨ ਜਾਣੀਐ। ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ। ਧਨ ਕੀੜੀ ਤੁਰ ਨ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਅੰਤ ਨਾ ਸਿਵਤੀ ਕਹਿਣ ਨ ਅੰਤੁ, ਅੰਤ ਨ ਕਰਨਾ ਦੇ ਨ ਅੰਤੁ, ਅੰਤ ਨ ਵੇਖਣ ਸੁਣ ਨ ਅੰਤੁ। ਅੰਤ ਨ ਜਾਪੈ ਕਿਆ ਮਨ ਮੰਤੁ, ਅੰਤ ਨ ਜਾਪੈ ਕੀਤਾ ਆਕਾਰ। ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕਿਤੇ ਬਿਲ ਲਾਹੇ। ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਈ। ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਹਿ ਉੱਚਾ ਥਾ ਉੱਚੇ ਪੁਰ ਉੱਚਾ ਨਾਉ। ਏਵੜ ਉੱਚਾ ਹੋਵੈ ਕੋਈ, ਤੁਸ ਉੱਚੇ ਕਹੁ ਜਾਣੈ ਸੋਏ। ਜਿਬੜੇ ਆਪੁ ਜਾਣੈ ਆਪੇ ਆਪੁ, ਨਾਨਕ ਨਿਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨ ਤਮਾਏ।
ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੀ, ਕਿਤੇ ਮੂਰਖਾਹੀ ਖਾਹੀ, ਕਿਤਿਆਂ ਤੂੰ ਕੂਸਦ ਮਾਰੇ, ਫੇ ਦਾਤਰੀ ਦਾ ਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜਿਤਿਆ ਮੋਇ ਖਾਏ, ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕਹੀ ਕੇ, ਜਿਸ ਨੂੰ ਬਖਸ਼ੇ ਸਿਫਤ ਸਾਰਾ ਹਰਿ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵੇ ਮੁੱਲ ਲੈ ਜਾਏ, ਮੁੱਲ ਪਹਾਏ ਮੁੱਲਾ ਸਮਾਹੇ, ਮੁੱਲ ਧਰ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ, ਮੁੱਲ ਕਰ ਮੁੱਲ ਫੁਰਮਾਨ। ਅਮੁੱਲੋ ਮੁੱਲ ਆਖਿਆ ਨਾ ਜਾਏ, ਆਖਾ ਕਰੇ ਲਬਲਾਏ, ਆਖੇ ਵੇਦ ਪਾਠ ਪੁਰਾਣ ਹੂੰ, ਆਖੇ ਪੜੇ ਕਰੇ ਬਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸੋਰ ਨਰ ਮੁੰਜਨ ਸੇਵ, ਕਿਤੇ ਆਖੇ ਆਖਣ ਪਾਹੀ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕਹੇ, ਜਿਵੜ ਭਾਵੈ ਤਿਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਬਾਰ ਗਾ ਬਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੀ, ਵਾਜੇ ਨਾਦ ਅਨੇਕ ਸੰਖਾ, ਕਿਤੇ ਬਾਵਣੇ ਹਾਰੇ, ਕਿਤੇ ਰਾਗ ਪਰੇ ਸੋ ਕਹੀਅਨ, ਕਿਤੇ ਗਾਵਣੇ ਹਾਰੇ, ਗਾਵੈ ਤੋਨੋ ਪੌਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇਦਾਸਰ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ, ਗਾਵੈ ਬੋਹਣੀਆਂ ਮਨ ਮੋਹਨ ਸੁਰ, ਗਾ ਮੱਛ ਪਿਆ ਲਈ, ਗਾ ਅੰਮ੍ਰਿਤ ਨੂੰ ਪਾਏ ਤੇਰੇ ਅਰਸਰ ਤੀਰਥ ਨਾਲੇ, ਗਾਵਹਿ ਜੋਧ ਮਹਾਂਵਰ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਵ ਭੰਡਾ, ਕਰ ਕਰ ਰੱਖੇ ਤਾਰੇ, ਸੀਤ ਨੂੰ ਗਾਵੈ ਜੋਧ ਭਾਵ ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇਵੈ ਜਿਤਨ ਆਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪਿਓ ਸੀ ਜਾਏ ਨਾ ਜਾਸੀ, ਰਚਨਾ ਜਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ, ਮਾਇਆ ਜਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤਸ਼ਾਹ, ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸ਼ਰਨ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜਿਤੈ ਜਗ ਜੀਤ, ਆਦਿ ਤਸੈ ਆਦਿ ਸੁਆਦ, ਅਨਿਲ ਅਨਾਦ ਅਨਾਹ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਇਆ ਭੰਡਾਰਨ, ਕਟਕਟ ਬਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਹੀਰੇ ਦਿਸ ਬਰਾ ਸਾਧ ਸੰਜੋਗ, ਵਜੋਗ ਦੇ ਘਰ ਚਲਾਵੈ ਲਿਖਿਆ ਵੈ ਪਹਾਗ, ਆਦਿ ਤਸੈ ਆਦੇਸ਼, ਆਦ ਨੀਲ ਅਨਾਦ ਅਨਾਹ, ਤੂੰ ਜੁਗ ਜੁਗ ਏਕੋ ਵੇਸ, ਵੇ ਕਾਮ ਆਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਈ ਦੀ ਬਾਣ, ਜਿਵ ਤਿਸ ਪਾਵੈ ਤਵੈ ਚਲਾਵੈ, ਜੋ ਹੋਵੈ ਫੁਰਮਾਣੂ, ਵੇਖੈ ਉਹਨਾਂ ਨਦਰਣਿਆ ਵੈ ਬਹੁਤਾ ਵਡਾਣੂ, ਆਦੇ ਤਸੈ ਆਦੇਸ਼, ਆਦ ਨੀਲ ਅਨਾਦ ਅਨਾਹ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋਗ ਛਪਾਇ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨ ਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦਿ ਤਸੈ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਭਉ ਲਾਖੋ ਹੈ, ਲਾਖੋ ਵੈ ਲਖ ਵੀਸ, ਲਖ ਲਗੇੜਾ ਆਖੀ ਆ ਇੱਕ ਨਾਮ ਜਗਦੀਸ਼, ਏ ਤੁਰਾਹ ਪਦ ਪਵੜੀਆਂ ਚੜੀਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਅਖਣ ਜੋਰ ਚ ਪੈਣਾ ਜੋਰ, ਜੋਰ ਨ ਮੰਗਣ ਦੇ ਨਾ ਜੋਰ, ਜੋਰ ਨਾ ਰਾਜ ਮਾਰ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਰ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਤੁਮ ਨੀਚ ਨ ਕੋਈ, ਰਾਤੀ ਰੋਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸੇ ਧਰਤੀ ਥਾਵ ਰਖੀ ਧਰਮਸਾਲ, ਤਿਸੇ ਜੀ ਜੁਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਨ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕਚ ਪਕਾਈ ਉੱਥੇ ਪਾਏ, ਨਾਨਕ ਗਇਆ ਜਪੈ ਜਾਏ, ਧਰਮ ਖੰਡ ਕਾਇਹੋ ਧਰਮ, ਗਿਆਨ ਖੰਡ ਕਾਖੋ ਕਰਮ, ਕੇਤੇ ਪੌਣ ਪਾਣੀ ਵੈ ਸੰਤਰ, ਕੇਤੇ ਕਨ ਮਹੇਸ,
ਕਿਤੇ ਬਰਮੇ ਕਾੜਤ ਕੜੀਆਂ ਰੂਪ ਰੰਗ ਕੇ ਵੇਸ ਕੀਤੀਆਂ ਕਰ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕਿਤੇ ਪਾਤ ਨਰਿੰਦ

ਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਮਰਨ ਠਾਕੇ ਜਾਹੇ ਜਿਨ ਕੈ ਰੰਭ ਸਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਿਦਰ ਨਿਹਾਲ ਤਿੱਥੇ ਖੰਡ ਮੰਡਲਵਰ ਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜੇ ਹੁਕਮ ਤਵੈ ਤੇ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਜ ਸੁਨ ਯਾਰ ਆਹਰਣ ਮਤ ਵਿਦ ਥਿਆਰ ਪਹੁ ਖਲਗਨ ਤਪਤਾਉ ਭਾਂਡਾ ਪਹੁ ਅੰਮ੍ਰਿਤ ਤਤ ਢਾਲ ਘੜੀਆਂ ਸ਼ਬਦ ਜੀ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤਿਹਾਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤ ਪ੍ਰਸਾਦ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਚੱਲ ਮੂਹਰ ਤਨ ਪੋ ਪ੍ਰਕਾਸ਼ ਮਤੋਜ ਕਹਿਜੈ ਕੋਟ ਇੰਦਰ ਇੰਦਰ ਰਾਣ ਸ਼ਾਹ ਸ਼ਾਹਣ ਗਣਿਜੈ ਤਿਰ ਭਵਨ ਮਹੀਪ ਸੁਰ ਨਹਰ ਸੁਰ ਨੇਤ ਨਿਤ ਬੰਧ ਤਰਨ ਕਹਿ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਅਭਾਹੇ ਨਮਸਤੰਗ ਅਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਰੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਨਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਬਰਗੇ ਨਮਸਤੰਗ ਅਸਰਗੇ ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤਸਤਜਵੇ ਆਦੇਸੰਗ ਆਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਮਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮਸਾ ਸੋਖੰਗ ਨਮਸਰ ਭੋਖੰਗ ਨਮਸਰ ਕਰਤਾ ਨਮਸਰ ਭਰਤਾ ਨਮੋ ਜੋਗ ਜੋਗੇ ਨਮ ਭੋਗ ਭੋਗੇ ਨਮਸਾ ਦਿਆਲੇ ਨਮਸਰ ਪਾਲੇ ਚਾਚੇ ਛੰਦ ਪ੍ਰਸਾਰੂ ਪੈ ਨੂ ਪੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇਹ ਹੈ ਪੇਹ ਹੈ ਜੀਤ ਹੈ ਭੀਤ ਹੈ ਤਰਵਾਨ ਨਿਧਾਨ ਹੈ ਤਰਵਰਗੈ ਸਰਗੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਨ ਪੂਤੈ ਪਰਨ ਗੰਜੈ ਪੰਜੈ ਝੂਝੈ ਝਾਂਜੈ ਮੀ ਕੈ ਰਫੀ ਕੈ ਧੰਦੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਜਾਹ ਅਨੰਤ ਹੈ ਮਹੰਤ ਹੈ ਅਰੀ ਕਹਿ ਨਿਰਸਰੀ ਕਹਿ ਨਿਰਲੰਬੈ ਸੰਭੈ ਗਮੈ ਜਮੈ ਭੂਤੈ ਛੂਤੈ ਅਲੋਕ ਹੈ ਅਸ਼ੋਕ ਹੈ ਕਰਮੈ ਭਰਮੈ ਜੀਤ ਹੈ ਭੀਤ ਹੈ ਬਾਹੈ ਗਾਹੈ ਮਾਨ ਹੈ ਨਿਧਾਨ ਨੇਕੈ ਪ੍ਰੇਕੈ ਭੁਜੰਗ ਪਿਆ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ

ਆਦਿ ਦੇਹ ਬਨਾਦ ਮੂਰਤ ਹਾਪਿਓ ਸਵਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਰਚਿਓ ਸੁਜੰ ਭਵ ਗਣ ਪੰਜਨਿਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸੋ ਧਰਮ ਤਾਮ ਸੋ ਪਰਮ ਰਹਿਤ ਭੂਤ ਲਕ ਭੇ ਸੁਅੰਗ ਰਾਗ ਨਰੰਗ ਜਕ ਜਤ ਪਤਨ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਗਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤੇ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੁਬਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤਨ ਭੇਖ ਸਰਬ ਸ਼ਾਸਤਰ ਨਾ ਜਾਣੈ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੈ ਨੇਤ ਭਗਤ ਨਿਤ ਕੋਟ ਸਿਮਰ ਪੁਰਾਣ ਸ਼ਾਸਤਰ ਨ ਆਵੀ ਵੋ ਚਿਤ ਮਦ ਭਰ ਛੰਦ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਿਆ ਸਨ ਆ ਭੰਗ ਉਪਮਾ ਅਨੰਗ ਅਨਪੋ ਪ੍ਰਕਾਰ ਨਿਧਨ ਅਨਾਸ ਆਜਾਨ ਬਾ ਸ਼ਾਨ ਸ਼ਾਹ ਰਾਜਾਂ ਰਾਜਪਾਨ ਪਹਾਂਦੇ ਬਾਂਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਅਬਾ ਭੰਗ ਗਤਮਿਤ ਪਾਰ ਗੁਣ ਗੁਣ ਉਧਾਰ ਮੁਨ ਗਨ ਪੁਰਨਾਮ ਨਿਰਪੈ ਨੇ ਕਾਮ ਅਦੁਤ ਪ੍ਰਚੰਡ ਮਿਦਗਤ ਖੰਡ ਲਿਸੈ ਕਰਮ ਦਿਸੈ ਧਰਮ ਸਰਵਾਪਰਨ ਹੱਡੇ ਅੰਡੜ ਵਾਢੇ ਚਾਤਰੀ ਛੰਦ ਪ੍ਰਸਾਦ

ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਿਆਂ ਜਛਨ ਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀ ਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕਹਿ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਕਰ ਕਰ ਤੋਂ ਕਬ ਹੂੰ ਤੋਂ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੈ ਤੇ ਨਿਰਾਲਮ ਜੰਤ ਬੇਦ ਪਿਤਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਨ ਹੀ ਲਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨਣ ਮਾਨਤ ਮਹਾਂ ਮੂੜ ਕਜ ਭੇਦ ਨ ਜਾਣਤ ਮਹਾਂਦੇਵ ਕੋ ਕਹਿ

ਸਦਾ ਸੋਹੇ ਲਾ ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਫਿਰਿਆ ਕਨੇਰੇ ਕਰੇ ਗੱਲਾਂ ਗੱਲੀ ਕਿ ਨਾ ਪਾਇਆ ਕਹੇ ਨਾਨਕ ਸ਼ਬਦ ਸੋਹੇ ਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।

ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ, ਹਾਰ ਹਾਰ ਨਿਤ ਕਰੇ ਰਸਨਾ ਕਹਿ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ। ਸਿਵ ਸ਼ਕਤ ਆਵੋ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਕੋ ਸਿਉ ਲਭ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤੁਰ ਪੁਨ ਪਾ ਵਿਚਾਰ, ਦੇ ਦਿੱਤੈ ਸਾਰ ਨ ਜਾਣੀ, ਦਿੱਤੈ ਸਾਰ ਨ ਜਾਣੀ ਗੁਰੂ ਬਾਜੂੰ, ਦਿੱਤੈ ਸਾਰ ਨ ਜਾਣੀ ਤਹੀ ਗੁਣੀ ਸੰਸਾਰ, ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਦਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਤੇਹੀ ਕਰਤਾ ਖਿਰ ਚਾਇਆ ਜਦ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੈ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਰਿਹਾ ਭਮੋਲ ਕਹਿ ਮੁੱਲਣ ਪਾਇਆ ਜਾਏ ਮੁੱਲਣ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੁ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮੇਂ ਰਹਿ ਰਬ ਸਹਿ ਮਨ ਆਏ ਹਰਿ ਆਪ ਮੂਲ ਕਹਿ ਭਗਤ ਨ ਕੇ ਨਾਨਕਾ ਜਿਨ ਪੱਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾ ਕੱਟਿਓ ਦਿਹਾੜੀਏ ਤੰਤ ਨਾ ਮਿਲਿਆ ਜਿਨ ਆਪੇ ਪਾਣ

ਨਹੀਂ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੂੰ ਕੀਤਾ ਹੈ। ਜਿਚਰ ਅਰਸ ਪੱਲੇ ਨਾ ਪਾਏ, ਅਰਸ ਪਾਏ ਪੱਲੇ ਪੀਏ, ਅਰਸ ਬਹੁ ਨਤਿਸ਼ ਨਾ ਲਾਗੇ ਆਏ। ਇਹੋ ਅਰਸ ਕਰਮੀ ਪਾਈ ਹੈ ਸਤਿਗੁਰ ਮੇਰਾ ਜਿਸ ਆਏ, ਕਹੇ ਨਾਨਕ ਹੂਰ ਅਨਰਸਾ ਬੀਸਰੇ ਜਾਨ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੂੰ ਵੇ ਤਾਂ ਤੂੰ ਜਗ ਮੈਂ ਆਇਆ, ਰਾਪੇ ਮਾਤਾ ਪੇ ਪਿਤਾਓ ਜਨ ਜੀਓ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵਿਖਾਰੇ ਕਹੇ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਤਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨ ਸਖੀਏ ਸੋਗ ਦੁੱਖ ਨ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗ।

ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹਸ਼ਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਣ ਰਹਿ ਸੀਏ ਤਾਂ ਪਾਏ ਮੁਖ ਦੁਆ।

ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਪੌੜੀ

ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਦੰ ਮੁਖ ਝੂਠ ਵਿਭੂਕਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਨਾਨਕ ਸਾਹਿਬ ਤੇਰੀ ਵਡਿਆਈ ਕੋਈ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਰੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਰਿਠੈ ਸਭ ਦੁਖ ਜਾਏ।

ਏਕ ਬਹਾਦਰ ਸਿਮਰਿਆ ਕਰ ਨਉਣ ਦਿਆਵੈ ਤਹਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਮੰਦ ਕਟਾਏ ਖੋਪਰੀਆਂ ਲੁਹਾਈਆਂ ਤਰਖੜੀਆਂ ਤੇ ਚੜਿਆਰਣਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਇਸ਼ਨਾਨ ਚਮਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੀ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਸ਼ਟਰ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ੀ ਕਿਰਪਾ ਦਿਆਲਤਾ ਸਦਕਾ ਅੰਮ੍ਰਿਤ ਵੇਲੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸੁਖਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਵਾਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਪਾਵਨ ਬਾਣੀ ਦਾ ਪਾਠ ਕੀਰਤਨ ਨਿਤਨੇਮ ਕਰਦੇ ਹਾਂ। ਬੇਅੰਤ ਭੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਉਸਮਤ ਪ੍ਰਦਾਨ ਕਰਨੀ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤਿਹਾਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਾਰਾ ਇਹ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚੈ ਹੈ ਰਾਜ ਕਰੇਗਾ ਖਾਲਸਾ ਆਕੀ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹੇ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦੀਦਨੇ ਦੀਦਾਰ ਸਾਹਿਬ ਕੁਛ ਨਹੀਂ ਇਸ ਕਾ ਮੋਹਲ ਪਾਕ ਪਰਵਦਗਾਰ ਤੂੰ ਖੁਦ ਖਸਮ

ਸਤਨਾਮ ਗੁਰੂ ਸਤਨਾਮ ਵਾਹੀ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਆਪਾਂ ਤੀਰਥ ਤੇ ਪਹੁੰਚੇ ਹਾਂ, ਜਿੱਥੇ ਆਪਾਂ ਬੈਠੇ ਹਾਂ ਇੱਥੇ ਨਾਮ ਦਾ ਪ੍ਰਵਾਹ ਚੱਲਦਾ। ਸੰਗਤ ਨੂੰ ਤੀਰਥ ਦਾ ਨਾਂ ਦਿੱਤਾ, ਸੰਗਤ ਦੇ ਵਿੱਚ ਆ ਕੇ ਆਪਾਂ ਗੁਰਬਾਣੀ ਸਰਵਣ ਕਰਦੇ ਹਾਂ ਰਤਨ ਦੇ ਨਾਲ, ਗੁਰਬਾਣੀ ਦੇ ਨਾਲ ਆਪਾਂ ਨੂੰ ਆਪਣੇ ਮਨ ਮੰਜਣ ਦਾ ਇਸ ਭਾਗ ਪ੍ਰਾਪਤ ਹੁੰਦਾ। ਗਿਆਨ ਰਤਨ ਮਨ ਮਾਂਜੀਏ, ਜਦੋਂ ਆਪਾਂ ਸੰਗਤ ਦੇ ਵਿੱਚ ਆ ਕੇ

ਆਪਾਂ ਨੂੰ ਸਮਝਾ ਰਹੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਹੁਣ ਉਹ ਅੰਦਰਲਾ ਗਿਆਨ ਲੈਣ ਦੇ ਲਈ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪਣੀ ਜਨਮਾਂ ਜਨਮਾਂ ਦੀ ਮੈਲ ਲਾਉਣ ਤੇ ਤਿਖਾ ਵਜਾਉਣ ਆਏ ਹਾਂ। ਤਿਖਾ ਆਪਣੀ ਬੁੱਝ ਨਹੀਂ ਰਹੀ, ਆ ਸੰਸਾਰ ਸਾਰਾ ਜਿਹੜਾ ਇਹ ਤਿਖਾ ਦਾ ਰੂਪ ਆ। ਇਸ ਤਿਖਾ ਦੇ ਵਿੱਚ ਆਪਣੇ ਕਈ ਜਨਮ ਐਸੇ ਤਰ੍ਹਾਂ ਹੀ ਲੰਘੇ ਨੇ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਸਮਝਾਇਆ, ਮਨ ਮੇਰੇ ਹਰ ਰਸ ਚਾਖ ਇੱਕ ਜਾਏ, ਜਿਨੀ ਗੁਰਮੁਖ ਚਾਖਿਆ

ਇਹ ਧਰਮ ਨੂੰ ਨਹੀਂ ਸਮਝ ਰਿਹਾ, ਇਹ ਸਤਿਗੁਰ ਨੂੰ ਨਹੀਂ ਸਮਝ ਰਿਹਾ, ਇਹਨੂੰ ਸਮਝਾ ਰਹੇ ਨੇ ਮਹਾਰਾਜ। ਜਿੰਨਾ ਚਿਰ ਤਿੱਖ ਤੋਂ ਤ੍ਰਿਸ਼ਨਾ ਤੋਂ ਨਖੇੜਾ ਨਹੀਂ ਹੁੰਦਾ, ਉਹਨਾਂ ਚਿਰ ਤੂੰ ਕਰਮ ਕਾਂਡ ਤੇ ਭਰਮ ਚੋਂ ਨਹੀਂ ਨਿਕਲ ਸਕਦਾ। ਕਰਮ ਕਰੇਗਾ ਸਹਿਜ ਨਹੀਂ ਪ੍ਰਾਪਤ ਕਰ ਸਕਦਾ, ਕਰਮ ਹੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਰ ਨਾ ਜਾਏ, ਨਹੀਂ ਨਿਕਲੇਗਾ, ਨਹੀਂ ਜਾਊਗਾ ਸੰਸਾਰ ਸਹਿਸਰ। ਐਸੇ ਤਰੀਕੇ ਸਾਰੀ ਉਮਰ ਨਿਕਲ ਜੂਗੀ, ਅੱਖਾਂ ਜਵਾਬ ਦੇ ਜਾਣਗੀਆਂ, ਸਿਰ ਸੰਭਾਲਣਾ ਮੁਸ਼ਕਲ ਹੋ ਜਾਊਗਾ, ਲੱਤਾਂ ਤੇ ਸਫ਼ਰ ਕਰਨਾ ਤੁਰਨਾ ਮੁਸ਼ਕਲ ਬਣ ਜਾਊਗਾ। ਸਮਝ, ਤੈਨੂੰ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤਹੀਣ, ਕਹੋ ਨਾਨਕ ਇਹ ਵਿਦ ਪਈ, ਤਉ ਨਾ ਹਰਸ ਲੀਨ। ਹੁਣ ਤੇਰੀਆਂ ਲੱਤਾਂ ਤੈਨੂੰ ਦੱਸਣ ਲੱਗ ਗਈਆਂ, ਥਕਾਵਟ ਮਹਿਸੂਸ ਕਰਨ ਲੱਗ ਗਿਆ ਤੇਰਾ ਸਰੀਰ, ਸਿਰ ਵੀ ਤੇਰਾ ਜਿਹੜਾ ਹਿੱਲਣਾ ਸ਼ੁਰੂ ਹੋ ਗਿਆ, ਨਿਗਾਹ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਅਜੇ ਤੂੰ ਹਰ ਰਸ ਵੱਲ ਧਿਆਨ ਨਹੀਂ ਦੇ ਰਿਹਾ, ਤੂੰ ਉਸ ਖਜ਼ਾਨੇ ਵੱਲ ਝਾਤ ਨਹੀਂ ਮਾਰ ਰਿਹਾ, ਤੂੰ ਉਹ ਸਤਿਗੁਰ ਨੂੰ ਸੇਵ ਨਹੀਂ ਰਿਹਾ, ਤੈਨੂੰ ਖਜ਼ਾਨਾ ਦੇਣਾ ਚਾਹੁੰਦਾ ਉਹ। ਤੂੰ ਆਪਣਾ ਹੀ ਵਿਚਾਰ ਲੈ ਕੇ ਬਾਹਰ ਮੁਖੀ ਕੋਈ ਨਾ ਕੋਈ ਬਹਿ ਜਾਂਦਾ, ਸੰਗਤ ਦੇ ਵਿੱਚ ਆ ਕੇ ਵੀ ਤੇਰੇ ਵਿਚਾਰ ਚੱਲੀ ਜਾਂਦੇ ਨੇ ਬਾਹਰ ਮੁਖੀ, ਤੈਨੂੰ ਅੰਦਰ ਦਾ ਭੇਦ ਦੇਣਾ ਚਾਹੁੰਦੇ ਨੇ ਮਹਾਰਾਜ, ਅੰਦਰ ਦੇ ਸ਼ਬਦ ਦੀ ਜਾਣਕਾਰੀ ਦੇਣਾ ਚਾਹੁੰਦੇ ਨੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਵਿਚਾਰ ਸ਼ਬਦ ਨੂੰ ਬੁੱਝ, ਅੰਦਰ ਬੜਾ ਖਜ਼ਾਨਾ ਤੇ ਅੰਦਰ ਬੜਾ ਤਕੜਾ ਗਿਆਨ ਮਹਾਰਾਜ ਨੇ, ਤੇਰੀ ਝੋਲੀ ਉਸ ਗਿਆਨ ਦੇ ਨਾਲ ਭਰਨ ਦੇ ਲਈ ਤੈਨੂੰ ਦੇਖ ਰਿਹਾ। ਅੱਖਾਂ ਖੋਲ, ਮੱਥਾ ਟੇਕ ਕੇ ਹੁਕਮਨਾਮੇ ਨੂੰ ਨਿਕਲ ਜਾਂਦਾ, ਖੜ ਕੇ ਸਮਝ ਉਹਨੂੰ, ਬੈਠ ਉਹਦੇ ਮੂਹਰੇ, ਸਾਰੀ ਦਿਹਾੜੀ ਉਸ ਹੁਕਮ ਦੇ ਵਿੱਚ ਵਿਚਾਰ ਵਿਚਾਰ ਕੇ ਉਸ ਜਾਤ ਦੇ ਵਿੱਚ ਕੱਢ ਸਮਾਂ, ਤੈਨੂੰ ਸਮਝ ਆਵੇ ਜੀਵਨ ਕੀ ਹੁੰਦਾ। ਤੂੰ ਆਉਣਾ ਨਿਕਲ ਜਾਂਦਾ, ਤੂੰ ਉਹਦੇ ਕੋਲੇ ਬਹਿੰਦਾ ਨਹੀਂ। ਆਪਾਂ ਨੂੰ ਹੁਣ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਮਨ ਮੇਰੇ ਹਰ ਰਸ ਚਾਖ ਤਿੱਖ ਜਾਏ, ਗੁਰਮੁਖ ਜਿੰਨੀ ਬੁੱਝਿਆ, ਜਿੰਨੀ ਗੁਰਮੁਖ ਬੁੱਝਿਆ, ਸਹਿਜੇ ਰਹੇ ਸਮਾਏ ਰਹੋ। ਹੁਣ ਠਹਿਰਾਓ ਦੇ ਕੇ ਸਮਝਾ ਰਹੇ ਨੇ, ਅੰਤਰ ਹਰ ਰਸ ਲੱਭ ਰਿਹਾ, ਕਿੱਡਾ ਵੱਡਾ ਖਜ਼ਾਨਾ ਪਾਇਆ ਨਾਮ ਨਿਧਾਨ, ਅੰਦਰ ਤੇਰੇ ਰਸ ਜਿਹੜਾ ਕਿਵੇਂ ਦਾ ਧਾਰ ਪੈ ਰਹੀ ਆ, ਕਿਵੇਂ ਦੀ ਬੂੰਦਾਬਾਂਦੀ ਬਰਸਾਤ ਹੋ ਰਹੀ ਆ, ਕਿਵੇਂ ਤੇਰੇ ਲਈ ਖੁੱਲੀ ਨਦੀ ਵਗ ਰਹੀ ਆ, ਅੰਮ੍ਰਿਤ ਜਲ ਜਿਹੜਾ ਤੇਰੇ ਲਈ ਕਿੰਨਾ ਮਹਾਰਾਜ ਨੇ ਰੱਖਿਆ ਹੋਇਆ, ਅੰਤਰ ਹਰ ਰਸ ਰਵ ਰਿਹਾ ਪਾਇਆ ਨਾਮ ਨਿਧਾਨ, ਆ ਨਾਮ ਦਾ ਖਜ਼ਾਨਾ ਤੇਰੇ ਲਈ ਅੰਦਰ ਮਹਾਰਾਜ ਨੇ ਰੱਖਿਆ ਹੋਇਆ, ਤੂੰ ਕਿਉਂ ਨੀ ਅੰਦਰ ਬੈਠਦਾ ਕੇ, ਦੇਖ ਤੈਨੂੰ ਕਿੱਡਾ ਵੱਡਾ ਖਜ਼ਾਨਾ ਦਿੱਤਾ ਹੋਇਆ। ਗੁਰਮੁਖ ਪਿਆਰਿਓ, ਆਪਾਂ

0: मुंह कालख भरिए वड़िए कज्जल कोठड़ी मुंह कालख भरिए कल्लर खेती बीजिए।
1: इन्ह दोनों का विरोध चल रहा, जदों इस विरोध दे विचों होमे पासे हट जांदी है ते नाम प्रगट हो जांदा, ते नाम जिहड़ा उहदे नाल साडी लिव ते सुरत जिहड़ी आ जुड़ जांदी है, उथों ही हर रस आउणा सानूं शुरू हो जांदा। गुरमुख प्यारिओ, आपां आ 2026 दे जनवरी च ਆਪਾਂ ਸਾਰਿਆਂ ਨੇ ਵਿਚਾਰਿਆ ਸੀ ਬੈਠ ਕੇ ਵੀ ਆਪਾਂ ਹਰ ਰਸ ਜਿਹੜਾ ਇਹਨੂੰ ਬੁੱਝਣਾ ਤੇ ਸਮਝਣਾ ਗੁਰਬਾਣੀ ਦੁਆਰਾ। ਸਾਰਾ ਸਾਲ ਇੱਕ ਸ਼ਬਦ ਜ਼ਰੂਰ ਲਵਾਂਗੇ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸੈਚਰਡੇ ਤੇ ਸੰਡੇ ਨੂੰ ਇੱਕ ਸ਼ਬਦ ਜਿਹੜਾ ਅੰਮ੍ਰਿਤ ਰਸ ਦੇ ਉੱਤੇ, ਹਰ ਰਸ ਦੇ ਉੱਤੇ, ਨਾਮ ਰਸ, ਆਤਮ ਰਸ, ਬ੍ਰਹਮ ਰਸ ਦੇ ਉੱਤੇ ਵਿਚਾਰਿਆ ਜਾਏ। ਜੇ ਦੋ ਦਿਨ ਨਹੀਂ ਤਾਂ ਆਪਾਂ ਇੱਕ ਦਿਨ ਤਾਂ ਵਿਚਾਰਦੇ ਹਾਂ, ਇੱਕ ਸਾਲ ਦੇ ਵਿੱਚ ਸਾਡਾ ਮਨ ਪਰਪੱਕ ਹੋ ਜੇ, ਇਹਨੂੰ ਪਤਾ ਲੱਗ ਜੇ ਮੈਂ ਕਿਸ ਕੀਮਤ ਵਸਤ ਦੇ ਲਈ, ਕੀਮਤੀ ਵਸਤ ਦੇ ਲਈ, ਅਮੁੱਲ ਬੱਖਰ ਦੇ ਲਈ ਮੈਂ ਇਸ ਤੀਰਥ ਦੇ ਉੱਤੇ ਆਉਣਾ। ਸਰੀਰ ਦੀ ਮੈਲ ਤਾਂ ਮੈਂ ਘਰੇ ਲਾ ਲੈਂਦਾ, ਸਰੀਰ ਨੂੰ ਧੋ ਕੇ ਸੁੱਚਾ ਤਾਂ ਮੈਂ ਘਰੇ ਕਰ ਲੈਂਦਾ, ਇੱਥੇ ਮੈਂ ਆਪਣੇ ਮਨ ਨੂੰ ਸੁੱਚਾ ਕਰਨ ਆਉਂਦਾ। ਜਿਹੜੀ ਸਾਡੇ ਸਰੀਰ ਦੀ ਤੇ ਇਸ ਪਿੰਡੇ ਦੀ ਦੇਹ ਦੀ ਗੱਲ ਆ, ਇੱਥੇ ਮਹਾਰਾਜ ਕਹਿੰਦੇ ਨੇ ਵੀ ਉਹ ਸੁੱਚਮ ਜਿਹੜੀ ਆ ਉਹ ਤੁਸੀਂ ਘਰੇ ਇਸ਼ਨਾਨ ਕਰਕੇ ਆ ਗਏ ਹੋ, ਇੱਥੇ ਇਹਨੂੰ ਦੱਸ ਰਹੇ ਨੇ ਵੀ ਇਹਦੇ ਨਾਲ ਤੇਰਾ ਮਨ ਸੁੱਚਾ ਨਹੀਂ ਹੋਇਆ। ਜਿੰਨਾ ਚਿਰ ਮਨ ਨਹੀਂ ਸੁੱਚਾ ਕਰਦੇ ਉਨਾ ਚਿਰ ਤੇਰਾ ਇਹਨੂੰ ਸੁੱਚਾ ਨਹੀਂ ਸਮਝਿਆ ਜਾਊਗਾ। ਭਾਵੇਂ ਤੂੰ ਕਾਇਆ ਨੂੰ ਸੁੱਚੀ ਕਰ ਲਿਆ, ਸੁੱਚੇ ਇਹ ਨਾ ਆਖੀਏ ਬਹਿਣ ਜੋ ਪਿੰਡਾਂ ਤੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜੇ ਇੱਥੇ ਆ ਕੇ ਹਰੀ ਨੂੰ ਉਸ ਵਾਹਿਗੁਰੂ ਨੂੰ ਮਨ ਦੇ ਵਿੱਚ ਵਸਾਏਗਾ ਤੇ ਫਿਰ ਤੈਨੂੰ ਸੁੱਚਾ ਆਖਿਆ ਜਾ ਸਕਦਾ ਇਸ ਘਰ ਤੋਂ।

ਇਸ ਘਰ ਤੋਂ ਤੈਨੂੰ ਸੋਚੇ ਹੋਣ ਦੀ ਪ੍ਰਵਾਨਗੀ ਮਿਲ ਸਕਦੀ ਆ। ਆਪਾਂ ਹੁਣ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਹਾਂ, ਇਹਨੂੰ ਸੁੱਚਾ ਕਰਨ ਲਈ ਮਨ ਨੂੰ, ਇਹਨੂੰ ਧੋਣ ਦੇ ਲਈ ਆਪਾਂ ਤੀਰਥ ਤੇ ਪਹੁੰਚੇ ਹਾਂ। ਸੰਗਤ ਦੇ ਵਿੱਚ ਆਪਾਂ ਨੂੰ ਗੁਰਬਾਣੀ ਨੇ ਸਮਝਾਤਾ ਵੀ ਇਹਦੇ ਨਾਲ ਮਾਲਕ ਨੇ ਆਪਾਂ ਨੂੰ ਸੁੱਚੇ ਨਹੀਂ ਸਮਝਣਾ, ਪ੍ਰਵਾਨ ਨਹੀਂ ਕਰਨਾ ਜੇ ਸਿਰਫ ਪਿੰਡਾਂ ਧੋ ਕੇ ਆ ਗਏ। ਮਨ ਦੀ ਮੈਲ ਜਿਹੜੀ ਆ ਸੰਗਤ ਦੇ ਵਿੱਚ ਬੈਠੇ ਹੋਏ ਨਾਲ ਹੀ ਤਾਂ ਨਹੀਂ ਚੱਕੀ ਫਿਰਦੇ, ਵਿਚਾਰ ਨਾਲ ਹੀ ਤਾਂ ਨਹੀਂ ਚੱਲ ਰਹੇ, ਵਿਚਾਰਾਂ ਦੀ ਮੈਲ ਤਾਂ ਨਹੀਂ ਲੱਗ ਰਹੀ। ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਮਨ ਮੈਲੇ ਤਾਂ ਸਭ ਕੁਛ ਮਾਲ ਹੈ, ਤਨ ਧੋਤੇ ਮਨ ਅੱਛਾ ਨਾ ਹੋਏ। ਮਨ ਦਾ ਫਰਕ ਨਹੀਂ ਪੈਣਾ ਜਿੰਨਾ ਮਰਜ਼ੀ ਦਿਹਾੜੀ 'ਚ 10 ਵਾਰੀ ਨਾ ਲਈਏ। ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਹੋਏ, ਸਾਰਾ ਜੱਗ ਜਿਹੜਾ ਜਗਤ ਜਿਹੜਾ ਇਹ ਕਾਲ ਨੇ ਭਰਮਾਇਆ ਹੋਇਆ ਭੁਲਾਇਆ ਹੋਇਆ, ਤਿੰਨਾਂ ਗੁਣਾਂ ਦੀ ਨੀਂਦ ਦੇ ਵਿੱਚ ਇਹਨੂੰ ਮਦਹੋਸ਼ ਕੀਤਾ ਹੋਇਆ, ਗਾਫਲ ਕੀਤਾ ਹੋਇਆ। ਆਪਾਂ ਹੁਣ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਹਾਂ, ਆਪਾਂ ਬੇਨਤੀ ਕਰਨ ਆਏ ਹਾਂ ਮਹਾਰਾਜ ਦੀ ਸ਼ਰਨ ਦੇ ਵਿੱਚ, ਆਪਾਂ ਤੀਰਥ ਕਰਨ ਆਏ ਹਾਂ, ਆਪਾਂ ਮਾਲਕ ਦੀ ਪੂਜਾ ਕਰਨ ਆਏ ਹਾਂ। ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਸੱਚੇ ਪਾਤਸ਼ਾਹ ਆਪਾਂ ਕਿਵੇਂ ਉਸ ਅਕਾਲ ਪੁਰਖ ਦੀ ਪੂਜਾ ਕਰਨੀ ਆ, ਉਸ ਇੱਕ ਨੂੰ ਕਿੱਦਾਂ ਅਰਾਧਨਾ ਪੂਜੋ, ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਆਪਾਂ ਸ਼ਬਦ ਗੁਰੂ ਦੀ ਕਿੱਦਾਂ ਸੇਵਾ ਕਰਨੀ ਆ, ਉਹ ਸ਼ਬਦ ਗੁਰੂ ਨਾਲ ਜੁੜ ਕੇ ਕਿਵੇਂ ਸੱਚਾ ਨਾਵਣ ਉਹ ਸੱਚ ਦੇ ਵਿੱਚ ਇਸ਼ਨਾਨ ਕਰਨਾ ਆਪਣੇ ਮਨ ਨੇ, ਉਹ ਸੱਤ ਸਰੋਵਰ ਤੇ ਸੱਚ ਸਰੋਵਰ ਦੇ ਵਿੱਚ ਕਿਵੇਂ ਇਹਦੀ ਮਿਲ ਲੈਣੀ ਆ। ਗੁਰਬਾਣੀ ਦਾ ਪੜ੍ਹਨ ਦਾ ਜਿਹੜਾ ਮਨੋਰ ਤੇ ਮਕਸਦ ਸਾਡਾ ਉਹ ਸਾਰਾ ਆਪਣਾ ਆਪ ਨੂੰ ਸਮਝਣ ਦਾ, ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਸੰਸਾਰ ਦੀਆਂ ਸਹੂਲਤਾਂ ਤੇ ਮੰਗਾਂ ਤੱਕ ਹੀ ਰੁਕੇ ਹੋਏ ਹਾਂ। ਅਸੀਂ ਗੁਰਬਾਣੀ ਨੂੰ ਸੰਸਾਰ ਦੀਆਂ ਵਸਤਾਂ ਦੇ ਵਿੱਚ ਜੋੜ ਕੇ ਚੱਲ ਰਹੇ ਹਾਂ, ਇੱਥੇ ਗੱਲ ਹੀ ਉੱਪਰ ਦੀ ਚੱਲ ਰਹੀ ਆ, ਇੱਥੇ ਗੱਲ ਹੀ ਜਿਹੜੀ ਆ ਦ੍ਰਿਸ਼ਟ ਤੇ ਸੂਖਮ ਦੀ ਚੱਲ ਰਹੀ ਆ, ਇੱਥੇ ਗੱਲ ਹੀ ਨਿਰਗੁਣ ਦੀ ਚੱਲ ਰਹੀ ਆ। ਜਿੰਨਾ ਚਿਰ ਆਪਣੇ ਤੇ ਬਖਸ਼ਿਸ਼ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨੂੰ ਸੰਗਤ 'ਚ ਬੈਠਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਸੰਗਤ 'ਚ ਮਨ ਦੀ ਮਿਲ ਲੈਣੀ ਆ। ਸੰਗਤ ਦੇ ਵਿੱਚ ਸੋਝੀ ਤੇ ਗਿਆਨ ਆਉਣ, ਇਹਨਾਂ ਪੰਜਾਂ ਨੇ ਬੈਠਣ ਨਹੀਂ ਦੇਣਾ, ਕੋਈ ਨਾ ਕੋਈ ਫੁਰਨਾ ਦੇ ਕੇ ਇਹਨਾਂ ਨੇ ਗਿਆਨ ਤੋਂ ਵਾਂਝਾ ਰੱਖਣਾ, ਇਹਨਾਂ ਨੇ ਆਪਣੇ ਆਪ ਦੀ ਜਾਣਕਾਰੀ ਤੇ ਪਰਦਾ ਪਾ ਕੇ ਰੱਖਣਾ, ਇਹਨਾਂ ਨੇ ਮਿਲਾਪ ਦੇ ਵਿੱਚ ਰੁਕਾਵਟ ਬਣਨਾ, ਇਹਨਾਂ ਨੇ ਚੇਤਾ ਭੁਲਾਉਣਾ। ਇਹ ਆਪਣੇ ਨਾਲ ਚੱਲਦਾ ਰਹਿੰਦਾ। ਗੁਰਮੁਖ ਪਿਆਰਿਓ, ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਉਸ ਨਾਮ ਨਿਧਾਨ ਦੀ ਖਜ਼ਾਨੇ ਦੀ ਕਿੰਨੀ ਖੁੱਲ ਕੇ ਜਾਣਕਾਰੀ ਦੇ ਰਹੇ ਨੇ, ਕਿੰਨੀ ਵਿਸਥਾਰ ਦੇ ਨਾਲ ਸਖੈਣ ਢੰਗ ਦੇ ਨਾਲ ਆਪਣੇ ਸਮਝਣ ਗੋਚਰਾ ਕਰ ਰਹੇ ਨੇ। ਪਰ ਮਨ ਸਮਝਣ ਦੀ
ਕੋਸ਼ਿਸ਼ ਹੀ ਨਹੀਂ ਕਰਦਾ, ਇਹਦੇ ਅੰਦਰ ਖਿੱਚ ਤੇ ਤੜਫ ਹੀ ਨਹੀਂ, ਇਹਦੇ ਅੰਦਰ ਬਰਾਗ ਹੀ ਨਹੀਂ। ਬਰਾਗ ਕਿਹਦਾ? ਔਲਾਦ ਦਾ, ਬੱਚਿਆਂ ਦਾ। ਬਰਾਗ ਕਿਹਦਾ? ਵਸਤਾਂ ਦਾ, ਕੰਮ ਕਾਰ, ਪੈਸੇ, ਜ਼ਮੀਨ, ਜਾਇਦਾਦ। ਹੰਕਾਰ ਕਾਹਦਾ? ਔਲਾਦ ਦਾ, ਵਸਤਾਂ ਦਾ, ਧਨ ਦਾ, ਜ਼ਮੀਨ ਭੂਮ ਦਾ। ਏਦਾਂ ਦੀ ਵਸਤਾਂ ਦੇ ਵਿੱਚ, ਏਦਾਂ ਦੀ ਤਿਖਾ ਦੇ ਵਿੱਚ, ਏਦਾਂ ਦੀ ਕਰੀਤੀਆਂ ਬੁਰਾਈਆਂ ਦੇ ਵਿੱਚ ਮਨ ਜਿਉ ਰਿਹਾ, ਤੇ ਇਸ ਵਾਸਤਾ ਨੇ ਇਹਨੂੰ ਇੰਨਾ ਮੂਰਖ ਬਣਾਤਾ, ਆਪਣੇ ਆਪ ਬਾਰੇ ਭੁੱਲ ਗਿਆ। ਬਗਾਨੀ ਸਾਰੀ ਜਾਣਕਾਰੀ ਰੱਖਦਾ, ਆਪਦੇ ਬਾਰੇ ਨਹੀਂ ਜਾਣਦਾ। ਦੱਸ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਮੂਰਖ ਹੋ ਗਿਆ, ਅੰਨਾ ਹੋ ਗਿਆ, ਅਗਿਆਨੀ ਗਿਆਨ ਤੋਂ ਹੀਣਾ ਹੋ ਗਿਆ। ਬਾਹਰ ਦਾ ਗਿਆਨ ਰੱਖਦਾ, ਬਾਹਰ ਦੇ ਗਿਆਨ ਦੇ ਵਿੱਚ ਕਿੰਤੂ ਪਰੰਤੂ ਕਰਦਾ। ਮੈਂ ਬਹੁਤ ਜ਼ਿਆਦਾ ਖਿਆਲ ਰੱਖਦਾ, ਮੈਂ ਬਹੁਤ ਜ਼ਿਆਦਾ ਅਦਬ ਕਰਦਾ, ਉਹ ਅਦਬ ਨਹੀਂ ਕਰਦਾ, ਉਹ ਖਿਆਲ ਨਹੀਂ ਕਰਦਾ। ਇਹਨੂੰ ਗੁਰਬਾਣੀ ਗੁਰੂ ਮਹਾਰਾਜ ਸਮਝਾ ਰਹੇ ਨੇ ਵੀ ਅੰਦਰ ਜਾ, ਜਿੱਥੇ ਤੇਰਾ ਕਿੰਤੂ ਪਰੰਤੂ ਖਤਮ ਹੋ ਜੇ, ਜਿੱਥੇ ਤੇਰੀ ਵੈਸ ਖਤਮ ਹੋ ਜੇ, ਜਿੱਥੇ ਤੇਰਾ ਭਰਮ ਖਤਮ ਹੋ ਜੇ, ਜਿੱਥੇ ਤੇਰੀ ਸ਼ੰਕਾ ਖਤਮ ਹੋ ਜੇ, ਜਿੱਥੇ ਤੇਰਾ ਭੁਲੇਖਾ ਦੂਰ ਹੋ ਜੇ। ਇਹ ਜਾਣਾ ਨਹੀਂ ਚਾਹੁੰਦਾ, ਇਹ ਮਾਲਕ ਦੀ ਸਿਫਤ ਸਲਾਹ ਜਿਹੜੀ ਆ ਉਹਦੀ ਸਲਾਹ ਨਹੀਂ ਲੈਣਾ ਚਾਹੁੰਦਾ, ਇਹ ਸਲਾਹ ਦਿੰਦਾ। ਜੇ ਆਪਾਂ ਐਂ ਕਰ ਲਈਏ, ਮੇਰਾ ਖਿਆਲ ਮੈਨੂੰ ਇੱਦਾਂ ਲੱਗਦਾ ਸੀ, ਜੇ ਆਪਾਂ ਇਸ ਢੰਗ ਨਾਲ ਇੱਦਾਂ ਕਰ ਲਈਏ। ਇਹਨੂੰ ਸਮਝਾ ਕੀ ਰਹੇ ਨੇ? ਸਦਾ ਸਿਫਤ ਸਲਾਹ ਤੇਰੀ, ਇਹ ਉਹਨੂੰ ਨਹੀਂ ਕਹਿੰਦਾ, ਆਪਣੇ ਪਿਤਾ ਤੇ ਮੂਲ ਨੂੰ ਬੇਨਤੀ ਨਹੀਂ ਕਰਦਾ, ਪੜ੍ਹਦਾ ਵੀ ਸਦਾ ਸਿਫਤ, ਸਦਾ ਮੈਂ ਸਿਫਤ ਕਰਦਾ ਰਵਾਂ, ਪਰ ਤੇਰੀ ਸਲਾਹ ਦੇ ਵਿੱਚ ਕਰਾਂ, ਤੇਰੀ ਸਲਾਹ ਮੁਤਾਬਕ ਕਰਾਂ। ਜੋ ਤੁਸੀਂ ਸਾਨੂੰ ਗੁਰਬਾਣੀ ਦੁਆਰਾ ਸਮਝਾ ਰਹੇ ਹੋ, ਜੋ ਸ਼ਬਦਾਂ ਦੇ ਵਿੱਚ ਸਾਨੂੰ ਪ੍ਰਤੱਖ ਦਿਖਾ ਰਹੇ ਹੋ, ਸ਼ਬਦਾਂ ਮੈਂ ਵਿਖਾਣੀਏ ਬਿਰਲਾ ਤਾਂ ਬੂਝੇ ਕੋਈ, ਜਿਹੜਾ ਸਾਨੂੰ ਸ਼ਬਦਾਂ ਚ ਵਿਖਾ ਰਹੇ ਹੋ ਮੈਂ ਉਦਾਂ ਦੇਖਾਂ, ਇਹ ਦੇਖਣਾ ਨਹੀਂ ਚਾਹੁੰਦਾ। ਇਹਦੇ ਕੋਈ ਨਾ ਕੋਈ ਫੁਰਨਾ ਹੁੰਦਾ, ਇਹ ਕਹਿੰਦਾ ਇੱਦਾਂ ਕਰ ਲਓ, ਐਂ ਕਰਨਾ ਚਾਹੀਦਾ, ਇਹ ਨਹੀਂ ਕਹਿੰਦਾ। ਜੋ ਗੁਰੂ ਕਹਿ ਰਿਹਾ ਜਿੱਦਾਂ ਉਹ ਸਿਫਤ ਦੀ ਸਲਾਹ ਦੇ ਰਿਹਾ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਦਾ ਫਿਰ 24 ਘੰਟੇ ਆ ਗਿਆ, ਇੱਥੇ ਫੁਰਨਾ ਹੀ ਨਹੀਂ ਆਉਣਾ ਚਾਹੀਦਾ ਆਪਣੇ, ਇੱਥੇ ਸਾਡੀ ਸਲਾਹ ਦੀ ਗੁੰਜਾਇਸ਼ ਹੀ ਨਹੀਂ ਕੋਈ। ਇਹ ਆਪਣੇ ਜੀਵਨ ਦੇ ਵਿੱਚ ਘਟਨਾਵਾਂ ਘਟਦੀਆਂ ਨੇ, ਆਪਾਂ ਤਾਂ ਸਾਂਝ ਪਾ ਰਹੇ ਹਾਂ, ਇਹ ਆਪਣਾ ਜੀਵਨ ਆ ਸਾਰਿਆਂ ਦਾ। ਇਹਦੇ ਵਿੱਚ ਹੀ ਆਪਾਂ ਚੱਲ ਰਹੇ ਹਾਂ ਸਾਰੇ। ਆਓ ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਦੱਸ ਰਹੇ ਨੇ ਇੱਕੋ ਹੀ ਚੀਜ਼ ਨਹੀਂ ਆਪਾਂ ਨੂੰ ਸਮਝ ਆ ਰਹੀ, ਇੱਕ ਚੀਜ਼ ਸਮਝ ਨਹੀਂ ਆ ਰਹੀ, ਬਾਕੀ ਸਾਰਾ ਕੁਛ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨਾ ਕੁਛ ਸਮਝਦੇ ਹਾਂ, ਕਿੰਨਾ ਕੁਛ ਆਪਾਂ ਯਾਦ ਰੱਖਦੇ ਹਾਂ। ਇੱਥੇ ਬੈਠਿਆਂ ਦਾ ਵੀ ਆਪਣਾ ਧਿਆਨ ਟਾਈਮ 'ਚ ਹੁੰਦਾ,
ਇੱਥੇ ਆ ਕੇ ਵੀ ਖਿੱਚ ਮਗਰ ਹੁੰਦੀ ਆ, ਕਸ਼ਿਸ਼ ਮਗਰੋਂ ਹੁੰਦੀ ਆ, ਪਰਿਵਾਰ ਦੇ ਵਿੱਚ, ਕੰਮ ਦੇ ਵਿੱਚ, ਕਿਤੇ ਨਾ ਕਿਤੇ ਫੁਰਨੇ ਚ ਆਪਾਂ ਬੈਠੇ ਹੁੰਦੇ ਹਾਂ। ਇੱਥੇ ਵੀ ਨਿਊਟਰਲ ਹੋ ਕੇ ਨਹੀਂ ਬੈਠਦੇ, ਇੱਥੇ ਵੀ ਆਪਾਂ ਵਿਚਾਰਾਂ ਤੋਂ ਰਹਿਤ ਹੋ ਕੇ ਨਹੀਂ ਬੈਠਦੇ। ਆਪਾਂ ਨੂੰ ਇੱਕੋ ਹੀ ਚੀਜ਼ ਸਮਝਾਈ ਜਾ ਰਹੀ ਆ। ਆਪਾਂ ਤਾਂ ਹੀ ਕੋਸ਼ਿਸ਼ ਕੀਤੀ ਆ ਜਨਵਰੀ ਤੋਂ, ਆਪਾਂ ਉਹਨੂੰ ਲਿਆ ਹੋਇਆ ਸਾਰਿਆਂ ਨੇ। ਆਮ ਇਹ ਸ਼ਬਦ ਪੜਿਆ ਜਾਂਦਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਦੇ ਅੰਮ੍ਰਿਤ ਹੀ ਆ ਸਾਰਾ। ਸਾਨੂੰ ਕਿਉਂ ਨਹੀਂ ਸਮਝ ਆਉਂਦੀ, ਸਾਨੂੰ ਕਿਉਂ ਨਹੀਂ ਚੱਕ ਹੁੰਦਾ ਪੀ ਹੁੰਦਾ ਇਹ, ਸਾਡੇ ਵਿੱਚ ਕਿੱਥੇ ਖੋਟ ਆ, ਕਮਜ਼ੋਰੀ ਆ, ਸਾਡੇ ਵਿੱਚ ਕਿੱਥੇ ਰੁਕਾਵਟ ਆ, ਕਿੱਥੇ ਪੜਦਾ। ਉਹ ਆਪਣੀਆਂ ਗੱਲਾਂ ਹੀ ਨੇ ਜਿਹੜੀਆਂ ਸਵੇਰ ਤੋਂ ਸ਼ਾਮ ਤੱਕ ਆਪਾਂ ਸੋਚਦੇ ਤੇ ਵਿਚਾਰਦੇ ਆ, ਇਹੀ ਆ ਰੁਕਾਵਟ। ਕਦੇ ਪਰਿਵਾਰ ਚ ਧਿਆਨ ਚਲਿਆ ਗਿਆ, ਲਾਚ ਧਿਆਨ ਚਲਿਆ ਗਿਆ, ਕਦੇ ਪੈਸੇ ਤੇ ਜ਼ਮੀਨ ਜਾਇਦਾਦ, ਕਦੇ ਸਮਾਜ ਤੇ ਸੰਸਾਰ ਦੇ ਵਿੱਚ ਲਾਚ ਧਿਆਨ ਚਲਿਆ ਗਿਆ, ਕਦੇ ਪੈਸੇ ਤੇ ਜ਼ਮੀਨ ਜਾਇਦਾਦ, ਕਦੇ ਸਮਾਜ

ਬੁਣ ਕੇ ਉਹਦੇ ਵਿੱਚ ਨਿਕਲ ਨਹੀਂ ਹੁੰਦਾ। ਮਾਲਕ ਫਿਰ ਹੁਕਮ ਕਰਦਾ ਕਾਲ ਨੂੰ ਵੀ ਭਵ ਸਾਗਰ ਨੂੰ ਸੰਕੋਚ ਦਿਓ, ਬੰਦ ਕਰ ਦਿਓ, ਰਸਤਾ ਦੇ ਦਿਓ, ਇਹ ਵਾਪਸ ਆ ਜੇ ਮੂਰਖ, ਇਹ ਤੋਂ ਨਿਕਲ ਨਹੀਂ ਹੋਣਾ ਤੇ ਇਹ ਤੋਂ ਹੁਣ ਇੱਧਰ ਟੱਪ ਨਹੀਂ ਹੋਣਾ, ਰਸਤਾ ਕਲੀਅਰ ਕਰੋ। ਭਵ ਸਾਗਰ ਬੰਨਦੇ ਹੋ ਗੁਰਸਿੱਖ, ਤਰੇ ਚਿੱਤ ਹੋਏ ਪ੍ਰਸੰਨੇ, ਇਹਨੂੰ ਖੁਸ਼ ਹੋ ਕੇ ਨਿਕਲਿਆ ਹੁੰਦਾ, ਬੰਦੋ ਭਵ ਸਾਗਰ ਰੋਕ ਦੋ। ਭਵ ਸਾਗਰ ਕੀ ਆ? ਵਿਚਾਰ, ਵਿਚਾਰ ਬੰਦ ਹੋ ਜਾਂਦੇ ਆ, ਆਪਾਂ ਕਹਿੰਦੇ ਹੁਣ ਨੀਂਦ ਆਉਣ ਲੱਗ ਗਈ, ਹੁਣ ਗੱਲ ਕਰਨੀ ਤੁਹਾਡੀ ਕਰਨੀ ਤਿਆਰ ਨਹੀਂ। ਗੱਲਾਂ ਚੋਂ, ਇਸ ਵਿਚਾਰਾਂ ਚੋਂ ਜਿਹਨੂੰ ਭਵ ਸਾਗਰ ਦਾ ਨਾਂ ਦਿੱਤਾ, ਭਵ ਜਲ ਦਾ ਨਾਂ ਦਿੱਤਾ, ਸੰਸਾਰ ਸਾਗਰ ਦਾ ਨਾਂ ਦਿੱਤਾ, ਜੇ ਮਾਲਕ ਨਾ ਕੱਢੇ ਆਪਾਂ ਨਿਕਲ ਨਹੀਂ ਸਕਦੇ। ਜੇ ਹਫ਼ਤਾ ਦਸ ਦਿਨ ਆਪਾਂ ਨੂੰ ਨਾ ਨੀਂਦ ਆਵੇ, ਭਵ ਸਾਗਰ ਨਾ ਬੰਦ ਕਰੇ, ਮਾਲਕ ਨਾ ਹੁਕਮ ਕਰੇ, ਆਪਾਂ ਪਾਗਲ ਹੋ ਜਾਵਾਂਗੇ। ਦਿਮਾਗੀ ਤੌਰ ਤੇ ਆਪਾਂ ਆਪਣਾ ਸੰਤੁਲਨ ਗਵਾ ਬੈਠਾਂਗੇ, ਆਪਣਾ ਸੰਤੁਲਨ ਨੂੰ ਸਮ ਰੱਖਣ ਦੇ ਲਈ, ਸਮਦ੍ਰਿਸ਼ਟੀ ਦੇ ਵਿੱਚ ਵਿਚਰਨ ਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਸੰਗਤ ਕਰਨੀ। ਸਭ ਤੋਂ ਪਹਿਲ ਦੇ ਆਧਾਰ ਤੇ ਸਾਰਿਆਂ ਨਾਲੋਂ ਆਪਣਾ ਸਰੀਰ ਤੇ ਪਰਿਵਾਰ ਬਾਅਦ ਦੀ ਗੱਲ ਆ, ਮਨ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੋਝੀ ਤੇ ਮਤ ਤੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਆ। ਜਦੋਂ ਇਹ ਸੰਸਾਰ ਦੇ ਵਿੱਚ ਆਵੇ, ਪਰਿਵਾਰ ਦਾ ਅਸਰ ਇਹਦੇ ਤੇ ਨਾ ਪਵੇ, ਸੰਸਾਰ ਦਾ ਅਸਰ ਇਹਦੇ ਤੇ ਨਾ ਪਵੇ, ਕਿਸੇ ਵੀ ਸੰਸਾਰ ਦੀ ਵਸਤ ਦਾ, ਜ਼ਮੀਨ, ਧਨ, ਕਿਸੇ ਚੀਜ਼ ਦਾ ਵੀ ਇਹਦੇ ਤੇ ਕੋਈ ਪ੍ਰਭਾਵ ਤੇ ਅਸਰ ਨਾ ਪਏ, ਇਹਨੂੰ ਕੋਈ ਵੀ ਚੀਜ਼ ਇੱਥੋਂ ਦੀ ਹਿਲਾ ਨਾ ਸਕੇ, ਉਹਦਾ ਹੀ ਗੁਰਬਾਣੀ ਗੁਰੂ ਭੇਜਦੇ ਰਹੇ ਨੇ। ਜਦੋਂ ਤੁਸੀਂ ਇਸ ਅੰਮ੍ਰਿਤ ਨੂੰ ਪੀ ਲਓਗੇ, ਕੋਈ ਵੀ ਤਾਕਤ ਤੁਹਾਨੂੰ ਡਲਾ ਨਹੀਂ ਸਕਦੀ, ਕੋਈ ਵੀ ਚੀਜ਼ ਤੁਹਾਨੂੰ ਥੜਕਾ ਨਹੀਂ ਸਕਦੀ। ਗੁਰਮੁਖ ਪਿਆਰਿਓ, ਆਪਣਾ ਸਿਮਰਨ ਕਰਨ ਦਾ ਤੇ ਗੁਰਬਾਣੀ ਪੜ੍ਹਨ ਦਾ ਮਨੋਰਥ ਇੱਕੋ ਹੀ ਆ। ਗੁਰਬਾਣੀ ਵਿਚਾਰ ਰਹੇ ਹਾਂ ਆਪਾਂ ਵੀ ਆਪਾਂ ਨੂੰ ਇਹ ਅੰਮ੍ਰਿਤ ਦਾ ਭੇਜ ਆ ਜੇ, ਸਾਡਾ ਮਨ ਜਿਹੜਾ ਅੰਮ੍ਰਿਤ ਲਈ ਪ੍ਰਪੱਖ ਤੇ ਪੂਰਾ ਯਕੀਨ 100% ਭਰੋਸਾ ਕਰ ਲਏ। ਜਦੋਂ ਇਹਨੂੰ ਭਰੋਸਾ ਹੋ ਗਿਆ, ਇਹਨੇ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਆ, ਦਿਨ ਰਾਤ ਇੱਕ ਕਰ ਦੇਣਾ ਇਹਨੇ, ਫਿਰ ਆ 2 ਘੰਟੇ ਵਾਲਾ ਕੰਮ ਨਹੀਂ, 7-9 ਵਾਲਾ। ਇਹਨੇ ਸਾਹ ਸਾਹ ਨਾ ਦਿਨ ਰਾਤ ਇੱਕ ਕਰ ਦੇਣਾ, ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ, ਹਰ ਮਨ ਚਿੰਤਾ ਚ, ਹਰ ਮਨ ਡਰ ਤੇ ਪੈ ਚ, ਕੋਈ ਹਾਲਾਤ ਤੋਂ ਡਰ ਰਿਹਾ, ਕੋਈ ਪੈਸੇ ਤੋਂ ਡਰ ਰਿਹਾ, ਕੋਈ ਸਰੀਰ ਦੀ ਬਿਮਾਰੀ ਤੋਂ ਡਰ ਰਿਹਾ, ਕੋਈ ਆਰਥਿਕ ਪੱਖੋਂ ਆ, ਕੋਈ ਮਾਨਸਿਕ ਪੱਖੋਂ ਆ, ਕੋਈ ਸਰੀਰਕ ਪੱਖ ਤੋਂ, ਹਰ ਇੱਕ ਜੀਵ ਭੈ ਚ। ਜੇ ਇਸ ਭੈ ਦੇ ਵਿੱਚੋਂ ਨਿਕਲਣਾ, ਨਿਰਭਉ ਹੋਣਾ, ਤੇ ਫਿਰ ਆਪਾਂ ਨੂੰ ਸਾਹ ਸਾਹ ਨਾਲ ਜਪਣਾ ਪੈਣਾ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਛੁੱਟ ਤਾਂ ਹੀ ਸਕਦੇ ਹਾਂ ਜਦੋਂ ਕਿਰਪਾ ਕਰੋ, ਕਿਰਪਾ ਤਾਂ ਕਰੋ ਜੇ ਨਿਰਭਉ ਨੂੰ ਜਪਾਂਗੇ। ਜੇ ਸਵੇਰ ਤੋਂ ਲਾ ਕੇ ਰਾਤ ਨੂੰ ਸੌਣ ਤੱਕ ਗੱਲਾਂ ਹੀ ਕਰਨੀਆਂ ਨੇ, ਜੇ ਤਿੰਨਾਂ ਗੁਣਾਂ ਦੇ ਵਿੱਚੋਂ ਕੂੜਾ ਹੀ ਇਕੱਠਾ ਕਰਨਾ, ਤੇ ਫਿਰ ਤਾਂ ਨਹੀਂ ਉਹਨੇ ਖੁਸ਼ ਹੋਣਾ। ਆਪਣਾ ਸਾਰਾ ਸਮਾਂ ਜਿਹੜਾ ਦਿਨ ਤੇ ਰਾਤ ਸਾਡਾ ਇੱਦਾਂ ਹੀ ਗੁਜ਼ਰ ਰਿਹਾ, ਸਾਡਾ ਆਪਦੇ ਕੰਮ ਵੱਲ ਧਿਆਨ ਹੀ ਨਹੀਂ, ਕਾਲ ਦੇ ਕੰਮ ਵੱਲ ਇੰਨਾ ਜ਼ਿਆਦਾ, ਇੰਨਾ ਵਧੀਆ ਢੰਗ ਨਾਲ ਅਸੀਂ ਕੰਮ ਕਰਦੇ ਹਾਂ, ਇੰਨਾ ਵਧੀਆ ਸੋਚਦੇ ਹਾਂ, ਇੰਨਾ ਜ਼ਿਆਦਾ ਸੋਚਣ ਤੇ ਟਾਈਮ ਲਾਉਂਦੇ ਹਾਂ,

0: ਉਹਦੇ ਵਿੱਚ ਸਾਨੂੰ ਫਿਰ ਰੋਟੀ ਖਾਣ ਦਾ ਵੀ ਸਮਾਂ ਨਹੀਂ, ਉਹਦੇ ਵਿੱਚ ਸਾਡਾ ਸੌਣ ਦਾ ਵੀ ਸਮਾਂ ਨਹੀਂ ਹੋਈ। ਕਿਹੜਾ ਕੰਮ ਜਿਹੜਾ ਸੰਸਾਰ ਦਾ ਸਾਰਾ ਕੁਝ ਖੇਡ ਰਹੇ ਹਾਂ ਆਪਾਂ, ਜਿਹੜਾ ਸੰਸਾਰ ਦੇ ਵਿੱਚ ਕਰ ਰਹੇ ਹਾਂ, ਇਹ ਕਾਲ ਦਾ ਕੰਮ, ਇਹ ਸਾਰੀ ਵਿਗਾੜ ਕਰ ਰਹੇ ਹਾਂ ਆਪਾਂ। ਆਪਣੇ ਘਰ ਵੱਲੋਂ ਆਪਾਂ ਭੁੱਲੇ ਹੋਏ ਹਾਂ, ਉਧਰ ਆਪਾਂ ਡੱਕਾ ਦੂਰਾ ਨਹੀਂ ਕਰ ਰਹੇ। ਇਹਦੇ ਵਿੱਚ ਜਦੋਂ ਆਪਾਂ ਫਸ ਜਾਂਦੇ ਹਾਂ ਫਿਰ ਚੀਕਦੇ ਹਾਂ, ਸਾਰੇ ਚੀਕਦੇ ਵੀ ਹਾਂ, ਫਿਰ ਰੌਲਾ ਵੀ ਕਹਿੰਦੇ ਹਾਂ, ਸੁਣਾਈ ਬਾਹਰ ਨਾ ਦੇ ਜੇ ਕਿਸੇ ਨੂੰ, ਉਹਨੂੰ ਅੰਦਰ ਘੁੱਟਦੇ ਹਾਂ, ਉਹਦੇ ਵਿੱਚ ਹੀ ਫਿਰ ਆਪਣੇ ਆਪ ਨੂੰ ਖਤਮ ਕਰ ਲੈਂਦੇ ਹਾਂ। ਇੱਕ ਸਮਾਂ ਆ ਜਾਂਦਾ ਆਪਾਂ ਨੂੰ ਹੁਣ ਗੁਰਬਾਣੀ ਦੁਆਰਾ ਪਤਾ ਲੱਗ ਰਿਹਾ ਵੀ ਇਹ ਉਦੋਂ ਹੁੰਦਾ ਜਦੋਂ ਆਪਾਂ ਸਿਰਫ ਵਿਗਾੜ ਤੇ ਹੀ ਟਿਕ ਜਾਂਦੇ ਹਾਂ ਤੇ ਵਿਗਾੜ ਤੇ ਹੀ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹਾਂ। ਦਿਨ ਰਾਤ ਸਾਡਾ ਵਿਗਾੜ ਚ ਨਿਕਲ ਜਾਂਦਾ, ਇੱਕ ਦਿਨ ਨਹੀਂ ਨਿੱਤ ਰੋਜ਼ ਆਹੀ ਕੰਮ, ਨਿੱਤ ਦਿਵਸ ਰਾਤ ਲਾਲਚ ਕਰੇ ਭਰਮੇ ਭਰਮਾਇਆ, ਵਿਗਾੜ ਫਿਰੇ ਵਿਗਾਰੀਆ ਸਿਰ ਭਾਰ ਉਠਾਇਆ। ਇੱਕ ਤਾਂ ਕੰਮ ਦਾ ਭਾਰ ਢੋਨੇ ਆਪਾਂ, ਇੱਕ ਤਿੰਨਾਂ ਗੁਣਾਂ ਦੀਆਂ ਗੱਲਾਂ ਵਿਚਾਰ ਕਰਕੇ ਉਹ ਭਾਰ ਚੱਕਦੇ ਹਾਂ, ਤੇ ਜਦੋਂ ਸ਼ਾਮ ਨੂੰ ਨਿਕਲ ਨਹੀਂ ਹੁੰਦਾ ਫਿਰ ਉਹ ਛਡਾਉਂਦਾ, ਉਹ ਫਿਰ ਤਰਸ ਕਰਦਾ ਪਿਓ ਆ, ਉਹ ਫਿਰ ਆਉਂਦਾ। ਆਪਾਂ ਨੂੰ ਹੁਣ ਦੱਸ ਰਹੇ ਨੇ ਮਹਾਰਾਜ, ਵਿਗਾੜ ਫਿਰੇ ਵਿਗਾਰੀਆ ਸਿਰ ਭਾਰ ਉਠਾਇਆ, ਸੋ ਜਨ ਹਰ ਕੀ ਸੇਵਾ ਕਰੇ, ਜੋ ਆਪਣੇ ਘਰ ਕੇ ਕੰਮ ਹਿਲਾਇਆ। ਹਰੀ ਦੀ ਸੇਵਾ ਤੇ ਹਰੀ ਦਾ ਸਿਮਰਨ ਆਪਾਂ ਕਿੰਨਾ ਕਰਦੇ ਹਾਂ, ਉਹਨੂੰ ਯਾਦ ਕਿੰਨਾ ਕਰਦੇ ਹਾਂ, ਉਹਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਫਿਰ ਵਿਚਾਰਦੇ ਤੇ ਉਹਦੇ ਨਾਲ ਗੱਲਬਾਤ ਤੇ ਸਲਾਹ ਗੋਸ਼ਟ ਕਿੰਨੀ ਕੁ ਆਪਾਂ ਕਰਦੇ ਹਾਂ। ਇਹ ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਾਂਗੇ ਪਤਾ ਲੱਗਣਾ ਵੀ ਆਪਾਂ ਤਾਂ ਘਰ ਦੇ ਹੀ ਵਿਗਾੜ ਹਾਂ ਸਾਰੀ, ਆਪਣੇ ਲਈ ਤਾਂ ਕੁਛ ਕਰ ਹੀ ਨਹੀਂ ਰਹੇ, ਆਪਣਾ ਨਾਮ ਧਨ ਤਾਂ ਇਕੱਠਾ ਕਰ ਹੀ ਰਹੇ, ਉਹ ਧਨ ਆਪਣਾ, ਆਪਣੀ ਖੁਰਾਕ ਆ ਮਦਰਾਸ, ਉਹ ਤਾਂ ਖਾਣਾ ਤੇ ਉਹ ਲੰਗਰ ਤੇ ਉਹ ਖੁਰਾਕ ਤਾਂ ਕਦੇ ਖਾਧੀ ਨਹੀਂ। ਆਪਣਾ ਇਸ਼ਨਾਨ ਨਾਮ ਸਰੋਵਰ ਨਾਮ ਤੀਰਥ, ਉਹਦੇ ਵਿੱਚ ਤਾਂ ਇਸ਼ਨਾਨ ਹੀ ਨਹੀਂ ਕੀਤਾ। ਆਪਣਾ ਘਰ ਆ ਥਿਰ ਘਰ, ਉਹਦੇ ਵਿੱਚ ਤਾਂ ਕਦੇ ਥਿਰ ਹੋ ਕੇ ਟੇਕੇ ਬੈਠੇ ਹੀ ਨਹੀਂ। ਆਪਣਾ ਪਿਓ ਆ ਮੂਲ, ਉਸ ਮੂਲ ਨੂੰ ਤਾਂ ਪਛਾਣਿਆ ਤੇ ਕਦੇ ਪਿਆਰ ਤੇ ਉਹਦੇ ਗਲੇ ਹੀ ਨਹੀਂ ਲੱਗੇ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਨਾ ਪਤਾ ਲੱਗ ਜਾਣਾ ਵੀ ਬਗਾਰੇ ਨਾਲ ਰਲੇ ਹੋਏ ਆ, ਕਾਲ ਨਾਲ ਰਲੇ ਹੋਏ ਆ, ਤੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ, ਕਦੇ ਵੀ ਮਨ ਨੂੰ ਮੱਥੇ ਤੇ ਹੱਥ ਨਹੀਂ ਮਾਰਿਆ ਵੀ ਮਨਾ ਅੱਜ ਗੁਰੂ ਕੋਲੇ ਚੱਲੇ ਹਾਂ, ਤੂੰ ਅੱਜ ਘਰੋਂ ਤੁਰੇ ਹਾਂ ਤੇ ਹੁਣ ਮੁੜੀ ਨਾ, ਜਿੰਨਾ ਤੇਰਾ ਚਿਰ ਕਾਜ ਤੇਰੇ ਸਮਝ ਨਾ ਆ ਜੇ ਤੇ ਤੇਰਾ ਕਾਜ ਜਿਹੜਾ ਕਿਸੇ ਕੰਢੇ ਵੱਟੇ ਨਾ ਲੱਗ ਜੇ, ਉਹਨਾਂ ਚਿਰ ਉੱਥੋਂ ਹਿੱਲੀ ਨਾ, ਭੱਜੀ ਨਾ ਮੱਥਾ ਟੇਕੇ, ਐ ਨਹੀਂ ਭੱਜੀਦਾ। ਉਹੀ ਤਾਂ ਕਰਨ ਕਾਰਨ ਵਾਲਾ ਦੂਜਾ ਤਾਂ ਹੈ ਨਹੀਂ, ਦੂਜੀ ਜਗ੍ਹਾ ਭੱਜ ਕੇ ਜਾਏਗਾ ਕਿੱਥੇ ਬਾਹਰ ਨਿਕਲ ਕੇ। ਕਰਨ ਕਰਾਵਣ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਏ। ਫਿਰ ਜਦੋਂ ਇਹਨੂੰ ਸਮਝ ਆਉਂਦੀ ਆ, ਇਹ ਦੇਖਦਾ ਵੀ ਮੇਰੀਆਂ ਰਾਤਾਂ ਬਹੁਤ ਲੰਘੀਆਂ, ਮੇਰੇ ਦਿਨ ਬਹੁਤ ਲੰਘੇ, ਸਰੀਰ ਕਮਜ਼ੋਰ ਹੋ ਗਿਆ, ਰੋਗੀ ਹੋ ਗਿਆ, ਬੁਢਾਪਾ ਆ ਗਿਆ, ਸਰੀਰ ਜਿਹੜਾ ਛਿੱਜਣ ਲੱਗ ਗਿਆ। ਫਿਰ ਇਹਦੀ ਤਾਂ ਸਮਝ ਚ ਆਉਂਦੀ ਆ ਭੱਜਦਾ, ਫਿਰ ਝੁਕਦਾ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਕਹਿੰਦਾ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨ ਆਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਮੈਨੂੰ ਸਿਮਨ ਦੇ ਵਿੱਚ ਬੰਦਗੀ ਭਗਤੀ ਚ ਲਾ, ਮੇਰੇ ਤੋਂ ਬਹਿ ਨਹੀਂ ਹੁੰਦਾ, ਮੇਰਾ ਮਨ ਆਕੀ ਹੋ ਗਿਆ, ਮਨ ਤਾਂ ਨਹੀਂ ਮਾੜੀ ਸੰਗਤ ਚ ਚਲਿਆ ਗਿਆ, ਵਿਚਾਰਾਂ ਦੀ ਸੰਗਤ ਚਲਿਆ ਗਿਆ, ਗੁਰਮੰਤਰ ਦੀ ਸੰਗਤ ਨਹੀਂ ਕਰਦਾ, ਵਾਹਿਗੁਰੂ ਸ਼ਬਦ ਨੂੰ ਦ੍ਰਿੜ ਨਹੀਂ ਕਰਦਾ, ਮੇਰੀ ਔਧ ਘੱਟ ਗਈ ਆ, ਮੇਰੇ ਦਿਨ ਤੇ ਰਾਤਾਂ ਬਹੁਤ ਲੰਘੀਆਂ ਨੇ। ਔਧ ਘਟੇ ਦਿਨ ਸਰਹਿਣ ਹਾਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਆ ਸਾਰਾ ਸੰਸਾਰ ਜਿਹੜਾ ਬਕਾਰਾਂ ਤੇ ਸੰਸਿਆਂ ਚ ਆ, ਮੇਰਾ ਜੀਵਨ ਵੀ ਇਸ ਸੰਸਾਰ ਵਿੱਚ ਰਹਿੰਦੇ ਹੋਏ ਬਕਾਰਾਂ ਤੇ ਸੰਸਿਆਂ ਚ ਹੀ ਗੁਜ਼ਰ ਗਿਆ। ਮਹਾਰਾਜ ਹੁਣ ਮੈਨੂੰ ਪਤਾ ਲੱਗਿਆ ਵੀ ਬ੍ਰਹਮ ਦਾ ਸੱਚ ਦਾ ਜਿੰਨਾ ਚਿਰ ਗਿਆਨ ਨਹੀਂ ਲੈਂਦੇ ਓਨਾ ਚਿਰ ਤਰ ਨਹੀਂ ਸਕਦੇ। ਹੁਣ ਮੈਂ ਤੁਹਾਡੀ ਸ਼ਰਨ ਚ ਆਇਆ, ਮੇਰੇ ਤੇ ਬਖਸ਼ਿਸ਼ ਕਰੋ। ਆਓ ਗੁਰਮੁਖ ਪਿਆਰਿਓ, ਆਪਾਂ ਨੂੰ 35 ਮਿੰਟ ਹੋ ਗਏ ਵਿਚਾਰ ਕਰਦੇ ਹਨ, ਜਿੰਨਾ ਹੁਣ ਆਪਣੇ ਕੋਲ ਸਮਾਂ। ਆਪਾਂ ਨੂੰ ਮਹਾਰਾਜ ਨਾਲ ਤਾਂ ਸੋਝੀ ਦੇ ਰਹੇ ਨੇ, ਮਤ ਦੇ ਰਹੇ ਨੇ, ਗਿਆਨ ਦੇ ਰਹੇ ਨੇ, ਨਾਲ ਫਿਰ ਪ੍ਰੈਕਟੀਕਲ ਕਰਾ ਰਹੇ ਨੇ, ਮਿਹਨਤ ਕਰਾ ਰਹੇ ਨੇ ਆਪਾਂ ਨੂੰ ਉਸ ਅੰਮ੍ਰਿਤ ਨੂੰ, ਉਸ ਅੰਮ੍ਰਿਤ ਦੇ ਖੂਹ ਦੇ ਵਿੱਚੋਂ, ਕੁੰਡ ਦੇ ਵਿੱਚੋਂ ਅੰਮ੍ਰਿਤ ਕੱਢਣ ਦੇ ਲਈ। ਆਪਾਂ ਨੂੰ ਸ਼ਬਦ ਦੀ ਟ੍ਰੇਨਿੰਗ ਦੇ ਰਹੇ ਨੇ, ਸ਼ਬਦ ਦਾ ਅਭਿਆਸ ਸਿਖਾ ਰਹੇ ਨੇ ਵੀ ਤੁਸੀਂ ਵਾਰ ਵਾਰ ਇਸ ਗੁਰਮੰਤਰ ਨੂੰ ਦ੍ਰਿੜ ਕਰੋ, ਤੁਸੀਂ ਉਹ ਅੰਦਰਲੇ ਅੰਮ੍ਰਿਤ ਕੁੰਡ ਦੇ ਵਿੱਚੋਂ ਅੰਮ੍ਰਿਤ ਪੀਣ ਦੇ ਲਾਇਕ ਹੋ ਜਾਓਗੇ, ਲਾਇਕ ਬੱਚੇ ਬਣ ਜਾਓਗੇ ਉਸ ਮਾਲਕ ਦੇ। ਵਾਰ ਵਾਰ ਜਦੋਂ ਜਪੋਗੇ ਤੁਹਾਨੂੰ ਅੰਮ੍ਰਿਤ ਦਾ ਖਜ਼ਾਨਾ ਦਊਗਾ ਤੁਹਾਡਾ ਪਿਓ। ਵਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ, ਇਹ ਮਨ ਤੰਤਰ ਪੀਏ, ਤੁਹਾਡਾ ਮਨ ਤੇ ਤਨ ਰੱਜ ਜੂਗਾ, ਤੁਹਾਡੀ ਤਿਖਾ ਬੁੱਝ ਜੂਗੀ, ਤ੍ਰਿਸ਼ਨਾ ਖਤਮ ਹੋ ਜੂਗੀ। ਜਿਵੇਂ ਔਲਾਦ ਨਾਲ ਪਿਆਰ ਕਰਦੇ ਹੋ, ਸਰੀਰ ਨਾਲ ਪਿਆਰ ਕਰਦੇ ਹੋ, ਦੁਨੀਆਂ ਦੀਆਂ ਚੀਜ਼ਾਂ ਨਾਲ ਪਿਆਰ ਕਰਦੇ ਹੋ, ਇਦੋਂ 10 ਗੁਣਾ ਵੱਧ ਪਿਆਰ ਉਹਦੇ ਨਾਲ ਪੈ ਜੂਗਾ। ਇੱਧਰੋਂ ਟੁੱਟ ਜਾਓਗੇ, ਇੱਧਰਲਾ ਅਸਰ ਘੱਟ ਜੂਗਾ, ਉੱਧਰਲਾ ਸਾਰਾ ਅਸਰ ਜਿਹੜਾ ਉਹ ਤੁਹਾਨੂੰ ਆਪਣੇ ਕਲਾ ਵਿੱਚ ਲੈ ਲਊਗਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸ਼ਬਦ ਸੱਚੇ ਸਵਾਰਿਆ। ਆ ਮੋਹ ਟੁੱਟ ਜੂਗਾ ਔਲਾਦ ਦਾ, ਸਰੀਰ ਦਾ, ਸੰਸਾਰ ਦਾ। ਇਹੀ ਆ ਜਿਹਨੇ ਤੁਹਾਨੂੰ ਅਖੀਰਲੇ ਸਮੇਂ ਨੁਕਸਾਨ ਕਰਨਾ, ਇਹ ਚੋਂ ਨਿਕਲ ਜਾਓ ਜਿਉਂਦੇ ਜੀ। ਆਓ ਆਪਾਂ ਨੂੰ ਗੁਰਮੰਤਰ ਦੁਆਰਾ ਮਹਾਰਾਜ ਦੱਸ ਰਹੇ ਨੇ ਸਿਮਰਨ ਕਰਦੇ ਹੋਏ ਕਿਵੇਂ ਆਪਣੇ ਸਰੀਰ ਨੂੰ ਛੱਡਣਾ ਸਿੱਖਣਾ, ਭੁੱਲਣਾ ਸਿੱਖਣਾ। ਜਦੋਂ ਆਪਾਂ ਸਰੀਰ ਨੂੰ ਭੁੱਲ ਗਏ, ਪਰਿਵਾਰ ਤੇ ਔਲਾਦ ਨੂੰ ਵੀ ਭੁੱਲ ਗਏ, ਕੰਮ ਧੰਦੇ ਵੀ ਭੁੱਲ ਗਏ, ਸਾਰਾ ਕੁਛ ਭੁੱਲ ਜਾਂਦੇ ਹਾਂ ਸਿਮਰਨ ਕਰਦੇ ਹੋਏ, ਜਦੋਂ ਫਿਰ ਫੁਰਨਿਆਂ 'ਚ ਆਉਂਦੇ ਹਾਂ ਫਿਰ ਯਾਦ ਆ ਜਾਂਦਾ। ਸਿਮਰਨ ਕਰ ਕਰਕੇ ਆਪਾਂ ਕਿਵੇਂ ਟੁੱਟਣਾ ਇਸ ਸੰਸਾਰ ਦੇ ਨਾਲੋਂ, ਉਸ ਮਾਲਕ ਦੇ ਨਾਲ ਕਿਵੇਂ ਜੁੜਨਾ। ਤੁਮ ਸੰਗ ਜੋੜ ਅਵਰ ਸੰਗ ਤੋੜੀ, ਹੋਰਾਂ ਨਾਲ ਕਿਵੇਂ ਤੋੜਨਾ, ਸਾਰੇ ਤਾਣੇ ਬਾਣੇ ਨਾਲ ਉਹਦੇ ਨਾਲ ਕਿਵੇਂ ਜੋੜਨੀ ਆ। ਆਓ ਆਪਾਂ ਹੁਣ ਆਪਾਂ ਗੁਰਮੰਤਰ ਦਿਲ ਕਰੀਏ ਸਾਰੇ। ਨੇਤਰ ਬੰਦ ਕਰ ਲਓ ਸਾਰੇ, ਆਪਾਂ ਸਾਰਿਆਂ ਨੇ ਬੋਲ ਕੇ ਸਿਮਰਨ ਕਰਨਾ। ਆਪਣੀ ਆਵਾਜ਼ ਨੂੰ ਆਪਦੇ ਕੰਨਾਂ ਨਾਲ ਸੁਣਨਾ, ਆਪਦੀ ਆਵਾਜ਼ ਸੁਣਨੀ ਆ ਆਪਾਂ ਸਾਰਿਆਂ ਨੇ। ਜਦੋਂ ਲਗਾਤਾਰ ਸੁਣਾਂਗੇ ਨੇ, ਮਨ ਨੇ ਇੰਨਾ ਜ਼ਿਆਦਾ ਸ਼ਾਂਤ ਤੇ ਟਿਕਾਅ ਚ ਆ ਜਾਣਾ, ਇੰਨੀ ਖੁਮਾਰੀ ਚੜ ਜਾਣੀਆਂ ਜਿਹੜੀ ਕਦੇ ਅੱਗੇ ਕਦੇ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਏਦਾਂ ਦਾ ਮਹਿਸੂਸ ਨਹੀਂ ਹੋਇਆ ਹੁੰਦਾ। ਫਿਰ ਪਤਾ ਲੱਗਦਾ ਸੰਗਤ ਦੀ ਕੀ ਮਹੱਤਤਾ, ਸ਼ਬਦ ਦੇ ਵਿੱਚ ਕਿੰਨੀ ਤਾਕਤ ਆ। ਆਓ ਸ਼ਬਦ ਦ੍ਰਿੜ ਕਰੀਏ ਸਾਰੇ। ਗੁਰਮੁਖ ਪਿਆਰਿਓ, ਕਰੋ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ Vai, guru, vai.

Vai Guru, vai Guru, vai Guru, vai Guru.

Guru, vai, guru, vai, guru.

Vai, Guru, vai, Guru, vai, Guru, vai.

Vai, Guru.

வாய் குரு வாய் குரு வாய் குரு வாய் குரு வாய்.

Bye.

Vai, Guru. Guru, vai. Vai, Guru. Vai, Guru. Vai, Guru. Vai, Guru.

Guru, why, Guru?

Vai, Guru, vai, Guru, vai, Guru, vai.

Guru.

वाह वाह।

Vai Guru, vai Guru, vai Guru, vai Guru, vai Guru, vai Guru, vai.

Guru Bye. Guru.

Vai, Guru, vai, Guru, vai, Guru, vai, Guru, vai, Guru, vai.

वाहे गुरु, वाहे गुरु, वाहे गुरु, वाहे गुरु, वाहे गुरु, वाहे।

Vai, Guru, vai, Guru, vai, Guru, vai, Guru. Vai, Guru.

वाई गुरु वाई गुरु वाई गुरु वाई गुरु वाई गुरु वाई गुरु

वाहे गुरु, वाहे गुरु, वाहे गुरु।

Bye.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਆਪਾਂ ਮੂਲ ਨੂੰ ਦ੍ਰਿੜ ਕਰ ਰਹੇ ਹਾਂ, ਮੂਲ ਨੂੰ ਪਛਾਣਨਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ, ਸੁਣਨਾ ਚਾਹੁੰਦੇ ਹਾਂ, ਉਹਦੇ ਚੋਂ ਆਪਾਂ ਅੰਮ੍ਰਿਤ ਚੱਖਣਾ ਚਾਹੁੰਦੇ ਹਾਂ। ਇਹੀ ਤਿੰਨ ਸਟੇਜਾਂ ਮਹਾਰਾਜ ਨੇ ਗੁਰਬਾਣੀ ਸਮਝਾਈਆਂ ਨੇ, ਦੇਖਣਾ ਸੱਚ ਨੂੰ, ਨਾਮ ਨੂੰ ਸੁਣਨਾ, ਅੰਮ੍ਰਿਤ ਨੂੰ ਚੱਖਣਾ। ਤਿੰਨਾਂ ਤੋਂ ਹੀ ਆਪਾਂ ਅਣਜਾਣ ਆ। ਇਹ ਖੇਡ ਜਿਹੜਾ ਸ਼ਬਦ ਦੁਆਰਾ ਚੱਲਦਾ, ਇਹ ਖੇਡ ਅੰਤਰਗਤ ਚੱਲਦਾ। ਜਿੰਨਾ ਚਿਰ ਸਾਡਾ ਸ਼ਬਦ ਨਾਲ ਧਿਆਨ ਲਿਬ ਜੁੜਦੀ ਨਹੀਂ, ਉਹਨਾਂ ਚਿਰ ਇਹ ਅੰਮ੍ਰਿਤ ਦਾ ਭੇਦ ਨਹੀਂ ਆਉਂਦਾ। ਉਹਨਾਂ ਚਿਰ ਆਪਾਂ ਨੂੰ ਇਸ ਇਲਾਕੇ ਦੇ ਵਿੱਚ ਫਿਰ ਮਹਾਰਾਜ ਨੇ ਦੱਸਿਆ, ਸਾਕਤ ਹਰ ਸਾਧਨਾ ਜਾਣਿਆ ਤਿੰਨਾਂਤਰ ਹੋਮੇ ਕੰਡਾ ਹੈ। ਇੱਥੇ ਸਾਕਤ ਕਹਿਤਾ, ਆਪਾਂ ਕੋਸ਼ਿਸ਼ ਕਰਨੀ, ਆਪਾਂ ਸਾਕਤ ਨਹੀਂ ਰਹਿਣਾ, ਅੰਮ੍ਰਿਤ ਪੀ ਕੇ ਅਮਰ ਹੋਣਾ। ਇਹ ਆਪਾਂ ਨੂੰ ਦੱਸਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ। ਆਓ ਆਪਣਾ ਸਮਾਂ ਜਿਹੜਾ ਸੱਤੋਂ ਨੌਂ ਦਾ ਉਹ ਇੱਥੇ ਸਮਾਪਤ ਆ। ਇੰਨੀ ਵਿਚਾਰ ਕਰਦੇ ਹਾਂ, ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਯੋਗ ਨੇ, ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਾਨਸ ਜੋ ਨਾ ਆਖਿਓ ਨਾ ਪਸ਼ੂ ਤੋਰ ਗਵਾਰ ਉਹਨਾਂ ਅੰਤਰ ਗਿਆਨ ਧਿਆਨ ਹੈ ਹਰ ਸੋ ਪ੍ਰੀਤਨ ਪਿਆਰ ਮਨ ਕੈ ਮੂਈ ਵਿਕਾਰ ਮੈਂ ਮਹਰਜਮ ਮੈਂ ਬਾਰੋ ਬਾਰ ਜੀਵਨ ਦਿਆ ਨੂੰ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰ ਤਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸ ਅਨੇਕ ਹੈ ਨਾਮ ਨਿਧ ਨਾਮ ਸੰਭਾਲ ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ
1: ਦਿਸ ਫਿਰ ਰਹੇ ਅਤ ਤਿਸ਼ਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਇਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਨ ਕਿਲ ਵਿਖ ਪਾਪ ਸਭ ਕੱਟੀਐ ਹਉਮੈ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਂਪੇ ਜੀ ਸੋ ਪਹਾਈ ਲਏ ਹੁਕਮ ਫਿਰਾਉ ਜਹਿ ਬੈਸਾਵੈ ਵੈਸੈ ਪਹਾਈ ਜਹਿ ਭੇਜੈ ਤਹਿ ਜਾਹੋ ਏ ਵਡ ਤਨ ਹੋਰ ਕੋ ਨਹੀਂ ਪਹਾਈ ਜੇ ਵਡ ਸੱਚਾ ਨਾਉ ਸਦਾ ਸੱਚੇ ਕੇ ਸਦਾ ਸੱਚੇ ਕੇ ਗੁਣ ਗਾਵਾਂ ਪਹਾਈ ਸਦਾ ਸੱਚੇ ਕੈ ਸੰਗ ਰਹਾਉ ਪੈਨਣ ਗੁਣ ਚੰਗਿਆਈਆਂ ਪਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸ ਕਾ ਕਿਆ ਸਾ ਲਾਹੀਐ ਪਾਈ ਦਰਸ਼ਨ ਕਉ ਬਲ ਜਾਇ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕੋ ਹੁਕਮ ਮਨ ਨ ਜਾਣਨੀ ਪਾਈ ਦੂਜੈ ਪਾਏ ਫਿਰਾਈ ਸੰਗਤ ਢੋਹੀ ਨਾ ਮਿਲੇ ਪਾਈ ਬੈਸਣ ਮਿਲੇ ਨ ਥਾਓ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾ ਹੋ तिन विटों हो वारे अपाही, तिन को सद भले हार जाऊ। से दाड़ियां सचियां जे गुरचरनी लगन, अनदन से बन गुर अपना, अनदन अंधर हन। नानक से मोह सोने सच्चे दर दे सन, मुख सच्चे सच दाड़िया, सच बोले सच कमाहे, सच्चा शब्द मन बसिया, सतगुर माहे समाहे। सच्ची राशि सच धन, उत्तम पदवी पाहे, सच सुने सच मन लैन, सच्ची कार कमाहे। सच्ची दरगह बैसना सच्चे माहे समाहे, नानक बिन सतगुर सच न पाई है, मन मुख भूले जाहि। बाबीहा प्रो प्रो करे जल निद प्रेम प्यार, गुर मिले सीतल जल पाया, सब दुख निवारण हार। तिस चुकै सहज उपजै, चुकै कूक पुकार, नानक गुरमुख शांत होए, नाम रखो उर तहार। बाबीहा तू सच चौ सच्चे सोल बलाए, बोलिया तेरा थाए पवै गुरमुख होहे अलाए। शब्द चीन तिख उतरै मन लै रजाए, चारे कुंडा चोक वरसदा, बूंद पवै सहज सुभाए, जल ही ते सब उपजै, बिन जल प्यास न जाए। नानक हर जल जिन पिया, तिस भूख ना लागै आए। बाबीहा तू सहज बोल सच्चै शब्द सुभाए, सब किश तेरे नाल है, सतगुर दिया दिखाए। आप पछाणे प्रीतम मिलै, वुठा शैबर लाए, चिम चिमे अमृत वरसदा, तिसना भुख सब जाए। कूक पुकार ना हो वई, ज्योति ज्योत मिलाए, नानक सुख सवन सुहागणी, सच्चै नाम समाए। धुरों खसम भेजिया सच्चै हुक्म पठाए, इंद वरसै दया कर गूड़ी शैबर लाए। बाबीहे तन मन सुख होए, जां तत बूंद मोहे पाए, अन धन बहुता उपजै धरती सोभा पाए। अन दिन लोक भगत करे गुर कै शब्द समाए, आपे सच्चा बख्श लए कर कृपा करे रजाए। हर गुण गावो कामणी सच्चै शब्द समाए, भय का सहज शिंगार करहूं हो सच रहो लबलाए। नानक नामो मन वसै हर दरगह लय छडाए, बाबीहा सगली धरती जे फिरै ऊड़ चढ़ै आकाश। सतगुर मिलै जल पाईऐ चूकै भूख प्यास, जियो पिंड सब तिसका सबके तिसकै पास, बिन बोलिया सब किश जानदा किसे आगै कीचै अरदास। नानक घट घट एको वरतदा शब्द करे परगास, नानक तिसै बसंत है जे सतगुर सेव समाए। हर वुठा मन तन सब पर फड़ै, सब जग हरिया वल होए। शब्दे सदा बसंत है जे तन मन हरिया होए, नानक नाम न विसरै जिन सिरिया सब कोए। नानक तिना बसंत है ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਬੁੱਠੈ ਮਨ ਤਨ ਪਰ ਫੜੈ, ਸਭ ਜਗ ਹਰਿਆ ਹੋਏ। ਵੱਡੜੈ ਝਾਲ ਝਲੁੰਬੜੈ, ਨਾਵੜਾ ਲਈਐ ਕਿਸ, ਨਾਉ ਲਈਐ ਪਰਮੇਸ਼ਰੈ, ਭੰਨਣ ਕੜਨ ਸਮਰੱਥ। ਹਰ ਹਟ ਪੀ ਤੂੰ ਤੂੰ ਕਰਹੈ, ਬੋਲੈ ਭਲੀ ਬਾਣ, ਸਾਹਿਬ ਸਦਾ ਹਧੂਰ ਹੈ, ਕਿਆ ਉੱਚੀ ਕਰੈ ਪੁਕਾਰ। ਜਿਨ ਜਗਤ ਉਪਾਏ ਹਰ ਰੰਗ ਕੀਆ, ਤਿਸੈ ਵਿਟੋਂ ਕੁਰਬਾਨ, ਆਪ ਛੋਡੈ ਤਾਂ ਸੋ ਮਿਲੈ, ਸੱਚਾ ਇਹੋ ਵਿਚਾਰ। ਹਉ ਮੈਂ ਫਿੱਕਾ ਬੋਲਣਾ, ਬੁੱਝ ਨਾ ਸਕਾਂ ਕਾਰ, ਵਣ ਤਿਰਨ ਤਿਰ ਭਵਨ ਤੁਜੈ ਧਿਆਈਂਦਾ, ਅਨ ਦਿਨ ਸਦਾ ਵਿਹਾਨ। ਬਿਨ ਸਤਿਗੁਰ ਕਿਨੈ ਨਾ ਪਾਇਆ, ਕਰ ਕਰ ਥੱਕੇ ਵਿਚਾਰ, ਨਦਰ ਕਰੈ ਜੇ ਆਪਣੀ, ਤਾਂ ਆਪੇ ਲਹੇ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪਰਵਾਨ। ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠੇ ਆ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਜੇ ਪਵੈ, ਵੇਦ ਪੜ੍ਹੈ ਜੁਗ ਚਾਰ, ਨਾਨਕ ਸਾਚਾ ਪੇਟੈ ਹਰ ਮਨ ਵਸੈ, ਪਾਵੈ ਮੋਖ ਦੁਆਰ। ਨਾਨਕ ਹੁਕਮ ਵਰਤੈ ਖਸਮ ਕਾ, ਮਤ ਪਵੀ ਫਿਰੈ ਚਲ ਚਿੱਤ, ਮਨਮੁਖ ਸੋ ਕਰ ਦੋਸਤੀ, ਸੁਖ ਕੇ ਪੁੱਛੈ ਮਿਤ। ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿਤ। ਭੁੱਲਿਆਂ ਆਪ ਸਮਝਾਏ ਸੀ, ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਕਰਨ ਭਲਾ ਕਰੇ। ਸਲੋਕ ਮਹੱਲਾ ਚੌਥਾ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਵਡਭਾਗੀ ਆ ਸੁਹਾਗਣੀ, ਜਿੰਨਾ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪਰਗਾਸੀ ਆ, ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੈ, ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਿਪੁਰਖ ਹੈ, ਜਿਸਨੋਂ ਸਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤ ਤੁਲ ਹੋਏ। ਵਾਹ ਵਾਹ ਸਤਿਗੁਰ ਸੋ ਜਾਣ ਹੈ, ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨ ਪਾਰਾ ਵਾਰ। ਵਾਹ ਵਾਹ ਸਤਿਗੁਰੂ ਹੈ, ਜੇ ਸਚ ਦਿਰੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ, ਜਿਸ ਤੇ ਨਾਮ ਪ੍ਰਾਪਤ ਹੋਏ। ਹਰ ਪ੍ਰਭ ਸੱਚਾ ਸੁਹੇਲਾ, ਗੁਰਮੁਖ ਨਾਮ ਗੋਬਿੰਦ, ਅਨੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ। ਜਨ ਨਾਨਕ ਨਾਮ ਸਲਾਹਿਆ, ਬਹੁੜ ਨਾ ਮਨ ਤਨ ਭੰਗ, ਮੂੰਹ ਪਿਰੀਆ ਸੋ ਨੇਹੇ, ਕਿਉਂ ਸੱਜਣ ਮਿਲੈ ਪਿਆਰਿਆ, ਹੋਂ ਟੂਟੇਂਦੀ ਤਿੰਨ, ਸੱਜਣ ਸੱਚ ਸਵਾਰਿਆ। ਸਤਿਗੁਰ ਮੈਂਡਾ ਮਿੱਤ ਹੈ, ਜੇ ਮਿਲੈ ਤਾਂ ਇਹ ਮਨ ਵਾਰਿਆ, ਦਿੰਦਾ ਮੂੰਹ ਪਿਰ ਦੱਸ, ਹਰ ਸੱਜਣ ਸਿਰਜਨ ਹਾਰਿਆ। ਨਾਨਕ ਹੋਂ ਪਿਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾਲਿਆ, ਹੋਂ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ, ਕੋ ਆਣ ਮਿਲਾਵੇ ਅੱਜ, ਮੈਂ ਪਿਰ ਮੇਲ ਮਿਲਾਵੇ। ਹਉ ਜੀਓ ਕਰੀ ਤਿਸ ਵਿਟੋਂ ਚੌਖੰਨੀ ਹੈ, ਜੋ ਮੈਂ ਪ੍ਰੀ ਦਿਖਾਵੇ, ਨਾਨਕ ਹਰ ਹੋਏ ਦਇਆਲ, ਤਾਂ ਗੁਰ ਪੂਰਾ ਮੇਲਾਵੇ। ਅੰਤਰ ਜੋਰ ਹਉ ਮੈਂ ਤਨ ਮਾਇਆ, ਕੂੜੀ ਆਵੈ ਜਾਏ, ਸਤਿਗੁਰ ਕਾ ਫੁਰਮਾਇਆ, ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਨਦਰ ਕਰੇ ਜਿਸ ਆਪਣੀ, ਸੋ ਚੱਲੈ ਸਤਿਗੁਰ ਪਹਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੈ ਸੋ ਫਲ ਪਾਏ। ਜਿੰਨੀ ਸਤਿਗੁਰ ਮੰਨਿਆ, ਹਉ ਤਿਨਕੇ ਲਾਗੋਂ ਪਾਈ, ਨਾਨਕ ਤਾਕਾ ਦਾਸ ਹੈ ਜੇ ਅਨਦਿਨ ਰਹਿ ਲਿਵਲਾਏ ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹ ਮਨ ਰਹਿਸੀ ਹੈ ਜਿਨ੍ਹਾਂ ਪਿਰੀ ਪਿਆਰ ਕਿਉਂ ਜੀਵਨ ਪਿਰ ਬਹਾਰੇ ਜਾਂ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ ਜਿਨ੍ਹਾਂ ਗੁਰਮੁਖੇ ਅੰਦਰ ਨੇ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਅਨਦਿਨ ਰਹੇ ਆਨੰਦ ਨਾਨਕ ਸਹਿਜ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇਹ ਕਿਉਂ ਜੀਵਨ ਪਿਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰ ਜਨਹਾਰ ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਹੇ ਹਿਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਉਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਪਾਈਐ ਸਭ ਦੁੱਖ ਨਿਵਾਰਨਿਹਾਰ ਮਨਮੁਖ ਸੇਵਾ ਜੋ ਕਰੇ ਦੂਜੈ ਪਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗੈ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਦੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਨੇ ਉੱਪਰ ਤਿੰਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੂਝੇ ਬੱਪੜੀ ਨਿਤ ਹੋਮੈ ਕਰਮ ਕਮਾਏ ਵਰਤਨੇ ਸੋ ਸੰਜਮ ਪੂਜਾ ਪਾਖੰਡ ਭਰਮ ਨ ਜਾਏ ਅੰਤਰੋਂ ਕੁਸੁੱਧ ਮਾਇਆ ਮੋਹ ਬੇਧੇ ਜਿਉਂ ਹਸਤੀ ਸ਼ਾਰ ਉਡਾਏ ਜਿਨੂੰ ਉਪਾਏ ਤਿਸੈ ਨ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪਰ ਸੱਚਾ ਦੇਹ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੋ ਨੇਹ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਾਨੂ ਇੱਕ ਚਿਤਿਆਇਆ ਸਤਿਗੁਰ ਸੋ ਚਿਤ ਲਾਏ ਤਿਨਕੀ ਦੁੱਖ ਭੁਖ ਹੋ ਮੈਂ ਵੱਡਾ ਰੋ ਗਿਆ ਨਿਰਦੋਖ ਭਏ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ कूड कमावे कूड संग रहे, कूड करे आहार बिख माया तन संच मर है, अंत होहि सब सार कर्म धर्म सो संजम कर है, अंतर लोभ विकार नानक मनमुख कमावे, नानक मनमुख जे कमावे सो थाए न पवे, दरगे हुए खुवार सबना रागा विच सो भला पाई, जित वसया मन आई राग नाद सब सच है, कीमत कही न जाए रागे नादे बाहरा, इन्नी हुक्म न बूझे जाए, नानक हुक्म है बूझे तिन्ना रास होए, सतगुर ते सो जी पाए, सब के तिस्ते होया ज्यों तिसै दीर जाए, सतगुर विच अमृत नाम है अमृत कह कहाए, गुरमति नाम निर्मलो निर्मल नाम तिहाए, अमृत बाणी तत् है गुरमुख वसै मन आए, हिरदय कमल परगासिया ज्योति ज्योत मिलाए, नानक सतगुर तिन कहो मेलेउन जिंतुर मस्तक भाग लिखाए, अंदर तिशना अग है मनमुख भुख न जाए, मोह कुटंब सब कूड है कूड रिहा लपटाए, अंदन चिंता चिंतवै चिंता बद्धा जाए, जम्मण मरना चुकई होमै कर्म कमाहाय, गुर शरणाही उबरै नानक ले छडाए, सतगुर पुरख हर तिहाईंदा सतसंग सतगुर पाए, सतसंगत सतगुर सेवंदे हर मेले गुर मेलाए, ए पौजल जगत संसार है गुर बोइथ नाम तराए, गुर सिखी पाणा मन्या गुर पूरा पार लंघाए, गुर सिखा के हर तूड़ दे हम पापी पीगत पाहीं, तुर मस्तक हर पव लिखिया गुरु नानक मिलिया आए, जम कंकर मार बिदारियन हर दरगह ले छडाए, गुरसिखा नो शाबास है हर तुठा मेल मिलाए, गुरपूरै हर नाम दड़ाया जिन विचों परम चुकाया, राम नाम हर कीर्त गाए कर चानन मग दिखाया, हो मैं मार एक लिब लागी अंतर नाम वसाया, गुरमति जम जोहे न सके सच्चै नाई समाया, सब आपे आप वरत करता जो भावै सो नाही लाया, जन नानक नाऊं ले ता जीवै बिन नावै खिन मर जाया, मन अंतर हो मैं रोग भ्रम भूले हो मैं साख दुर्जना, नानक रोग गवाए मेर सतगुर साधु सजना, गुरमति हर हर बोले हर प्रेम कसाई, दिन सरात हर रती हर रंग चोले, हर जैसा पुरख न लभई सब देखिया जगत में टोले, गुर सतगुर नाम दिड़ाया मन अंत न काहू डोले, जन नानक हर का दास है गुर सतगुर के गुल गोले, श्लोक महला पंजवा। इको ओंकार सतगुर प्रसाद रत्ते से जे मुख ना मुड़न, जिनी सियाता साई चढ़ चढ़ पवन दे कच्चे बिरही, जिन्ना कारण आई तनी विहूणा पाट पटंबर पाही से ती जाले, धूड़ी बिच लुडंदड़ी सूहा नानक तैसै नाले, गुर कह शब्द अरादी है नाम रंग बैराग जीते पंच बैराइया, नानक सफल मारू एहो राग, जामू एक ता लख तौ जीती पिनने दर के तड़े, ब्राह्मण बिरथा गयो जनम जिन की तो सो विसरे, सोरठ सोरस पीजे।

ਵਿਆ ਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉਂ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੁਣ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ

0: ਵਾਹਿਗੁਰੂ
1: ਵਾਹਿਗੁਰੂ
0: ਜੀ
1: ਜੀ
0: ਕਾ ਖਾਲਸਾ,
1: ਕਾ
0: ਵਾਹਿਗੁਰੂ ਜੀ
1: ਫਤਿਹ।
0: ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਬਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੂੰ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਰਹੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਣਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵੱਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੀ ਮੇਰੇ ਬਖਸ਼ੇ ਕਿਰਪਾ ਦਿਆਲਤਾ ਸਦਕਾ ਪਰਸੋਂ ਰੋਜ਼ ਤੋਂ ਲੈ ਕਰਕੇ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਪਾਤਸ਼ਾਹ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਤਿੰਨੋਂ ਦਿਨ ਪਾਤਸ਼ਾਹ ਜੀ ਉਹ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਅੰਦਰ ਕਰੇ ਥਿਰਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਦੇ ਮਹਾਂਵਾਕ ਅਨੁਸਾਰ ਪਾਤਸ਼ਾਹੀ ਉਦਰਕਰ ਦੇ ਪੀਤਵਾਨ ਸਵਰਗ ਵਾਸੀ ਸਰਦਾਰ ਮੋਹਨ ਸਿੰਘ ਜੀ ਵਾਸੀ ਸਵਰਗ ਵਾਸੀ ਮਾਤਾ ਗਿਆਨ ਕੌਰ ਜੀ ਵਾਸੀ ਔਰ ਤਿਨ੍ਹਾਂ ਦੇ ਸਪੁੱਤਰ ਸਰਦਾਰ ਬਹਾਦਰ ਸਿੰਘ ਜੀ ਵਾਸੀ ਅਤੇ ਬੀਬੀ ਸਤਪਾਲ ਕੌਰ ਜੀ ਵਾਸੀ ਤਿਨ੍ਹਾਂ ਦੇ ਸਪੁੱਤਰ ਸਰਦਾਰ ਲਵਰਦੀਪ ਸਿੰਘ ਜੀ ਅਤੇ ਬੀਬੀ ਜਸਪ੍ਰੀਤ ਕੌਰ ਜੀ ਵਾਸੀ ਪਾਤਸ਼ਾਹ ਜੀਓ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਆਪ ਜੀ ਨੇ ਅਪਾਰ ਬਖਸ਼ੀ ਕਿਰਪਾ ਕਰਨੀ ਸੇਵਕਾਂ ਦੀਆਂ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਆਪ ਜੀ ਨੇ ਪੂਰਨ ਕਰਨੀਆਂ ਗੁਰਮਤ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਉਹ ਸਮੁੱਚੇ ਸੇਵਕ ਪਰਿਵਾਰ ਮਡਾਰ ਫੈਮਿਲੀ ਸਿੱਧੂ ਫੈਮਿਲੀ ਵੀਸਲਾ ਫੈਮਿਲੀ ਅਤੇ ਸੋਤਾ ਫੈਮਿਲੀ ਅਤੇ ਸਮੁੱਖ ਵਾਸੀ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ੇ ਕਿਰਪਾ ਦਿਆਲਤਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਹੋਈਆਂ ਬਾਣੀ ਆਦਿ ਤੋਂ ਮੱਧ ਇਸ ਵਕਤ ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀ ਪਾਤਸ਼ਾਹ ਜੀਓ ਪਾਠੀ ਸਿੰਘਾਂ ਤੋਂ ਪਾਵਨ ਬਾਣੀ ਦਾ ਪਾਠ ਕਰਦਿਆਂ ਸਮੁੱਚੇ ਪਰਿਵਾਰਾਂ ਤੋਂ ਸੇਵਕ ਪਰਿਵਾਰ ਤੋਂ ਬਾਣੀ ਸੁਣਦਿਆਂ ਦਰਕਰ ਦੀਆਂ ਸੇਵਾਵਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਅੱਗੋਂ ਵਾਸਤੇ ਸਤਿਗੁਰੂ ਜੀ ਆਪ ਜੀ ਨੇ ਸੋਝੀ ਸੁਮਤ ਪ੍ਰਦਾਨ ਕਰਨੀ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਸਰਦਾਰ ਲਵਰਦੀਪ ਸਿੰਘ ਜੀ ਅਤੇ ਬੀਬੀ ਜਸਪ੍ਰੀਤ ਕੌਰ ਜੀ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਆਪ ਜੀ ਨੇ ਸੇਵਕਾਂ ਦੀਆਂ ਪੂਰਨ ਕਰਨੀਆਂ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੇ ਕਰਨੀ ਗ੍ਰਹਿ ਵਿਖੇ ਸੁੱਖ ਸ਼ਾਂਤੀ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨਾਮ ਦੀਆਂ ਦਾਤਾਂ ਬਖਸ਼ੇ ਕਰਨੀਆਂ ਪਾਤਸ਼ਾਹ ਜੀ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਸਮੁੱਚੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕ ਕੇ ਰੁਮਾਲੇ ਬੇਅੰਤ ਮਾਇਆ ਭੇਟ ਕੀਤੀ ਆਪ ਜੀ ਨੇ ਪ੍ਰਵਾਨ ਕਰਨੀ ਪਾਵਨ ਦਰਬਾਰ ਵਿੱਚ ਸੇਵਕਾਂ ਵੱਲੋਂ ਤੇ ਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰੋ ਪਾਤਸ਼ਾਹ ਜੀ ਉਹ ਪਾਵਨ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਦਰਾਈ ਸੰਗਤ ਨੂੰ ਸੇਵਕਾਂ ਨੂੰ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ, ਮੇਰਾ ਮਨ ਧੀਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਸੁਕਹੁ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਅਤੇ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸਵਰਗਵਾਸੀ ਸਰਦਾਰ ਮੋਹਨ ਸਿੰਘ ਵਾਸੀ, ਸਵਰਗਵਾਸੀ ਮਾਤਾ ਗਿਆਨ ਕੌਰ ਜੀ ਵਾਸੀ, ਤਿਨ੍ਹਾਂ ਦੇ ਸਪੁੱਤਰ ਸਰਦਾਰ ਬਹਾਦਰ ਸਿੰਘ ਵਾਸੀ, ਸਤਪਾਲ ਕੌਰ ਜੀ ਵਾਸੀ, ਔਰ ਤਿਨ੍ਹਾਂ ਦੇ ਬੇਟੇ ਕਾਕਾ ਸਰਦਾਰ ਲਵਰਦੀਪ ਸਿੰਘ ਜੀ ਵਾਸੀ, ਜਸਪ੍ਰੀਤ ਕੌਰ ਜੀ, ਔਰ ਸਮੁੱਚੇ ਪਰਿਵਾਰ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕੀਤੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਸਮੁੱਚੇ ਪਰਿਵਾਰ ਦੀਆਂ ਮਨੋਕਾਮਨਾਵਾਂ, ਸ਼ੁਭ ਭਾਵਨਾਵਾਂ ਸਤਿਗੁਰੂ ਜੀ ਪੂਰਨ ਕਰਨ, ਗੁਰਮਤਿ ਅਨੁਸਾਰ ਸਤਿਗੁਰੂ ਜੀ ਸੇਵਕਾਂ ਦੇ ਕਾਰਜ ਰਾਸ ਕਰਨ। ਸੋਹਣ ਗੁਰੂ ਸਾਹਿਬ ਜੀ ਦੀ ਪਾਵਨ ਬਖਸ਼ਿਸ਼ ਕਿਰਪਾ ਦਿਆਲਤਾ ਸਦਕਾ ਜੋ ਸਮੁੱਚੇ ਸਮਾਗਮ ਹਨ ਉਹ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਹੈ। ਸੋ ਅੱਜ ਦੇ ਸਮੁੱਚੇ ਸਮਾਗਮ ਜਿੱਥੇ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਅਤੇ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਸੇਵਾ ਹੋਈ ਹੈ, ਉੱਥੇ ਨਾਲ ਹੀ ਹਫ਼ਤਾਵਾਰੀ ਦੀਵਾਨਾਂ ਵਿੱਚ ਮੀਰੀ ਪੀਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ ਗੁਰਿਆਈ ਗੁਰਤਾ ਗੱਦੀ ਦਿਵਸ ਵੀ ਹੈ। ਸਮੁੱਚੇ ਸਮਾਗਮ ਇਸੇ ਸੰਬੰਧ ਵਿੱਚ ਆਪਾਂ ਗੁਰੂ ਚਰਨਾਂ ਦੇ ਵਿੱਚ ਲਾਹਾ ਪ੍ਰਾਪਤ ਕਰਾਂਗੇ ਜੀ। ਸੋ ਅਗਲਾ ਪ੍ਰੋਗਰਾਮ ਆਪਾਂ ਗੁਰੂ ਘਰ ਦੇ ਸੈਕਟਰੀ ਪਾਸੋਂ ਸ਼੍ਰਵਣ ਕਰਾਂਗੇ ਜੀ। ਸੋ ਹੁਣ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੇਵਾ ਸੰਭਾਲ ਅਰਦਾਸ ਬੇਨਤੀ ਦੁਆਰਾ ਸਤਿਗੁਰੂ ਜੀ ਆਪਣੇ ਨਿੱਜੀ ਅਸਥਾਨਾਂ ਵੱਲ ਜਾਣਗੇ। ਸਾਰੀ ਸੰਗਤ ਜਪਣਾ ਕਰੋ ਜੀ, ਸਤਿਨਾਮ।

0: Guru Granth Sahib ਵਿੱਚ ਪਾਤਸ਼ਾਹ ਜੀ ਆਪ ਗੁਰੂ ਕਿਰਪਾ ਦਿਆਤਾ ਸਾਡੇ ਪਾਤਸ਼ਾਹ ਜੀ ਨੂੰ ਫਾਰਸ ਹੋਈ ਸੇਵਾ ਤੇ ਨੂੰ ਦੇਣ ਗੁਰੂ ਕੇ ਲੰਗਰ ਨੇ ਸਲਾਮ ਸਮੁੱਚਾ ਸੇਵ ਕਰਵਾ ਸਰਦਾਰ ਬਹਾਦਰ ਸਿੰਘ ਜੀ ਸਸਮੀ ਪਰਿਵਾਰ ਵੱਲੋਂ ਪਾਤਸ਼ਾਹ ਜੀ ਨੂੰ ਸਰਦਾਰ ਲਖਵੀਰ ਸਿੰਘ ਜੀ ਜੀ ਸਪੀ ਕਿਰਪਾ ਕਰਨੀ ਬੱਚੇ ਦੀ ਬਾਹਰ ਖੁਸ਼ੀ ਕਰਨ ਮਨੋਕਾਮਨਾ ਸ਼ੁਭ ਭਾਵਨਾ ਸੇਵਕਾਂ ਦੇ ਕਾਰਜ ਉਦਾਸ ਕਰਨੇ ਪਾਤਸ਼ਾਹ ਜੀ ਸੰਪੂਰਨਤਾ ਤੋਂ ਉਪਰੰਤ ਸਤਿਗੁਰੂ ਦੀ ਪਾਵਨ ਸੇਵਾ ਦੀ ਸੇਵਾ ਸੰਭਾਲ ਹੋਈ ਸਹੀ ਪਿਆਰੇ ਨੇ ਜਿਨ੍ਹਾਂ ਮਿਲਿਆ
1: ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਅੱਜ ਦਾ ਪ੍ਰੋਗਰਾਮ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ ਜੀ। ਵਾਹਿਗੁਰੂ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੁੱਗਣੀਆਂ ਤਰੱਕੀਆਂ ਬਖਸ਼ੇ, ਵਾਹਿਗੁਰੂ ਬੱਚਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ। ਅਤੇ ਆਪਣੇ ਕੋਲ ਖਾਲਸਾ ਸਕੂਲ ਦੀਆਂ ਬੱਚੀਆਂ ਆਈਆਂ ਨੇ ਜੀ, ਇਹ ਆਪਾਂ ਨੂੰ ਦੋ ਸ਼ਬਦ ਸਰਵਣ ਕਰਾਉਣਗੇ ਜੀ, ਬੱਚੀ ਭਵਜੀਤ ਕੌਰ ਅਤੇ ਬੱਚੀ ਖੁਸ਼ਮੀਤ ਕੌਰ। ਉਹਨਾਂ ਤੋਂ ਪਹਿਲਾਂ ਆਪਣੇ ਕੋਲ ਦੋ ਕੁ ਅਨਾਊਂਸਮੈਂਟ ਹੈ ਜੀ, ਉਹ ਮੈਂ ਛੇਤੀ ਛੇਤੀ ਮਤਲਬ ਤੁਹਾਨੂੰ ਦੱਸ ਦਿਆਂ। ਇੱਕ ਤਾਂ ਮੈਂ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀਗੀ ਜੀ, ਅਕਤੂਬਰ 17, 2026 ਨੂੰ ਗੁਰਬਾਣੀ ਕੰਠ ਮੁਕਾਬਲੇ ਹੋਣ ਜਾ ਰਹੇ ਆ ਜੀ। ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਾਓ ਜੀ, ਤਾਂ ਕਿ ਉਹ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਣ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਦੂਜੀ ਬੇਨਤੀ ਆ ਜੀ ਕਮੇਟੀ ਮੈਂਬਰਾਂ ਨੂੰ ਕਿ ਆਪਣੀ ਅੱਜ 2 ਵਜੇ ਮੀਟਿੰਗ ਆ, ਅਤੇ ਪਲੀਜ਼ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ। ਬੱਚਿਆਂ ਤੋਂ ਉਪਰੰਤ ਸਾਡੇ ਕੋਲ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਇੱਥੇ ਪਹੁੰਚੇ ਆ ਜੀ। ਭਾਈ ਸਾਹਿਬ ਜੀ ਆਪਣੇ ਜਥੇ ਦੇ ਨਾਲ ਸੰਗਤ ਨੂੰ ਕੀਰਤਨ ਸਰਵਣ ਕਰਾਉਣਗੇ ਜੀ, ਅਤੇ ਭਾਈ ਸਾਹਿਬ ਜੀ 11:45 ਤੱਕ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ ਕੀਰਤਨ ਸਰਵਣ ਕਰਾਉਣਗੇ ਜੀ 11:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨੇ ਹਾਜ਼ਰੀ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਪਾਸ ਕੁਝ ਅਨਾਊਂਸਮੈਂਟਸ ਹੈਗੀਆਂ ਜੀ। ਪਹਿਲੀ ਅਨਾਊਂਸਮੈਂਟ ਇਹ ਆ ਜੀ, ਜਕਾਰਾ ਮੂਵਮੈਂਟ ਵੱਲੋਂ ਪ੍ਰੈਜੈਂਟੇਸ਼ਨ 2 ਵਜੇ ਹੈਗੀ ਆ, ਅਤੇ ਲੋਇਰ ਜਸਜੀਤ ਸਿੰਘ ਜੀ ਆਪ ਜੀ ਨੂੰ ਆਪਦੇ ਲੀਗਲ ਰਾਈਟਸ ਬਾਰੇ ਜਾਣਕਾਰੀ ਦੇਣਗੇ, ਅਤੇ ਪ੍ਰੈਜੈਂਟੇਸ਼ਨ ਲਾਇਬ੍ਰੇਰੀ ਵਿੱਚ ਹੈਗੀ ਆ ਜੀ, ਹਾਲ ਦੇ ਵਿੱਚ, ਅਤੇ ਥੱਲੇ ਭਾਈ ਫਤਿਹ ਸਿੰਘ ਹੁਣੀ ਬੈਠੇ ਆ ਆਪਣਾ ਟੇਬਲ ਲਾ ਕੇ। ਪ੍ਰੈਜੈਂਟੇਸ਼ਨ ਬਾਰੇ ਜਾਂ ਹੋਰ ਆਪਣੇ ਲੀਗਲ ਰਾਈਟਸ ਬਾਰੇ ਜੇ ਕਿਸੇ ਨੂੰ ਕੋਈ ਵੀ ਸਵਾਲ ਜਾਂ ਮਤਲਬ ਪੁੱਛਣਾ ਤਾਂ ਉਹ ਭਾਈ ਸਾਹਿਬ ਭਾਈ ਫਤਿਹ ਸਿੰਘ ਹੁਣਾਂ ਨੂੰ ਪੁੱਛ ਸਕਦੇ ਆ ਜੀ। ਅਤੇ ਦੂਸਰੀ ਬੇਨਤੀ ਇਹ ਹੈਗੀ ਆ ਜੀ, ਜੂਨ 26, 27 ਅਤੇ 28 ਨੂੰ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਹੋਣ ਜਾ ਰਿਹਾ ਜੀ। ਇਸ ਦਿਨ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। 26, 27 ਜੂਨ ਨੂੰ ਸੰਗਤ ਰੂਪੀ ਕੀਰਤਨ ਅਤੇ ਰਹਿਣ ਸਬਾਈ ਕੀਰਤਨ ਦਰਬਾਰ ਸਜਾਏ ਜਾਣਗੇ ਜੀ। ਆਪ ਜੀ ਨੇ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਰਹਿਣ ਸਮਾਈ ਵਾਸਤੇ ਜੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਉਹ ਨੰਬਰ ਹੈਗਾ ਜੀ 209-513-6972। ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਮੰਡੀਕੇ ਵਾਲੇ, ਉਹ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਦੀ ਜੀਵਨੀ ਅਤੇ ਉਹਨਾਂ ਦੀ ਸ਼ਹੀਦੀ ਬਾਰੇ 5 ਕੁ ਮਿੰਟ ਵਾਸਤੇ ਆਪ ਜੀ ਨੂੰ ਦੱਸਣਗੇ ਜੀ। ਅਤੇ ਉਸ ਤੋਂ ਉਪਰੰਤ ਆਪਣੇ ਕੋਲ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਹੈਗੇ ਜੀ, ਉਹ 1 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਸਾਹਿਬ ਦਾ ਸੁਨੇਹਾ ਇਹ ਆਪਣੇ ਪੰਥ ਨੂੰ 982 ਅੰਕ 'ਤੇ ਗੁਰੂ ਸਾਹਿਬ ਦੀ ਬਾਣੀ ਹੈ। ਸੰਸਾਰ 'ਤੇ ਆਏ ਹਾਂ ਗੁਰੂ ਪੰਥ ਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੜਾ ਗੂੜਾ ਰਿਸ਼ਤਾ ਹੈ। ਵਿਚਾਰਵਾਨ ਬੈਠਿਓ, ਵਿਚਾਰ ਕਰਿਓ। ਦੁਨੀਆ ਦੇ ਹਰੇਕ ਦੇਸ਼ ਦੇ ਅੰਦਰ ਇੱਕ ਇੱਕ ਪਾਰਲੀਮੈਂਟ ਆ ਜਿਹੜੀ ਉੱਥੋਂ ਦੇ ਸਿਸਟਮ ਨੂੰ ਚਲਾਉਂਦੀ ਆ। ਦੁਨੀਆ ਦੇ ਨਕਸ਼ੇ 'ਤੇ ਹਿੰਦੁਸਤਾਨ ਇੱਕ ਅਜਿਹਾ ਦੇਸ਼ ਹੈ ਜਿੱਥੇ 2 ਤਖ਼ਤ ਨੇ, ਦਿੱਲੀ ਦਾ ਤਖ਼ਤ ਅਤੇ ਅਕਾਲ ਤਖ਼ਤ ਸਾਹਿਬ। ਦਿੱਲੀ ਤਖ਼ਤ ਦੇ ਕੋਲ ਤਲਵਾਰ ਹੈ, ਤਲਵਾਰ ਮਨੁੱਖਤਾ ਦਾ ਕਤਲੇਆਮ ਕਰਦੀ ਹੈ। ਤੁਹਾਡੇ ਕੋਲ ਅਕਾਲ ਤਖ਼ਤ ਸਾਹਿਬ ਦੇ ਵਾਰਸਾਂ ਦੇ ਕੋਲ ਕਿਰਪਾਨ ਹੈ, ਕਿਰਪਾਨ ਮਜ਼ਲੂਮ ਦੀ ਰਾਖੀ ਕਰਦੀ ਹੈ। ਅੱਜ ਕਈ ਸਿੰਘ ਕਹਿੰਦੇ ਜੀ ਸੰਤ ਭਿੰਡਰਾਂ ਵਾਲਿਆਂ ਨੂੰ ਇੰਨੇ ਸਿੰਘ ਸ਼ਹੀਦ ਕਰਵਾ ਕੇ ਕੀ ਮਿਲਿਆ। ਖਾਲਸਾ ਜੀ, ਇਹ ਟੱਕਰ ਗੁਰੂ ਸਾਹਿਬ ਨੇ ਲਾਈ ਆ। ਬਾਬਰ ਨੂੰ ਆਖਿਆ, ਬਾਬਰ ਤੂੰ ਜ਼ਾਬਰ ਤੇ ਜ਼ਾਲਮ ਹੈ। ਉਸ ਵੇਲੇ ਦੀ ਲੱਗੀ ਹੋਈ ਆ, ਅੱਜ ਨਹੀਂ ਲੱਗੀ, ਉਸ ਵੇਲੇ ਦੀ ਲੱਗੀ ਹੈ। ਅਤੇ ਉੱਥੇ ਪੰਡਿਤ ਹਰਦਿਆਲ ਕਹਿੰਦਾ ਬਾਬਾ ਜਨੇਊ ਪਾ ਲੈ, ਅਤੇ ਗੁਰੂ ਸਾਹਿਬ ਕਹਿੰਦੇ ਵੀ ਪੰਡਿਤ ਜੀ ਨਾ ਹਾਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕਹਿ ਪਿੰਡ ਪ੍ਰਾਨ। ਭਗਤ ਕਬੀਰ ਜੀ ਨੇ ਬ੍ਰਾਹਮਣਵਾਦ ਦਾ ਖੰਡਨ ਕੀਤਾ ਹੈ। ਉਹ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਵਾਟ ਕਾਹੇ ਨਹੀਂ ਆਇਆ। ਕਹਿੰਦੇ ਪੰਡਿਤ ਜੀ, ਜੇ ਤੂੰ ਪੰਡਿਤਾਂ ਦਾ ਪੁੱਤਰ ਸਮਝਦਾ, ਆਪਣੇ ਆਪ ਨੂੰ ਵਿਦਵਾਨ ਸਮਝਦਾ, ਫਿਰ ਤੂੰ ਉਸ ਰਸਤੇ ਹੀ ਆਇਆ ਜਿੱਥੇ ਸੰਸਾਰੀ ਜੀਵ ਆਉਂਦੇ ਨੇ, ਉਸ ਗਰਭ ਦੇ ਵਿੱਚੋਂ ਹੀ ਆਇਆ। ਅਤੇ ਭਗਤ ਕਬੀਰ ਨੇ ਸਮਝਾਇਆ ਪਰ ਉਹ ਮੰਨਿਆ ਨਹੀਂ। ਅਤੇ ਗੁਰੂ ਸਾਹਿਬ ਨੇ ਸਮਝਾਇਆ ਪੰਡਿਤ ਹਰਦਿਆਲ ਨੂੰ ਵੀ ਮੈਂ ਜਨੇਊ ਨਹੀਂ ਪਾਉਣਾ, ਪੰਡਿਤ ਉਹ ਮੰਨਿਆ ਨਹੀਂ। ਹੁਣ ਜਦੋਂ ਤੁਸੀਂ ਕਿਸੇ ਦੀ ਗੱਲ ਨਾ ਸੁਣੋ, ਕਿਸੇ ਦੀ ਨਾ ਮੰਨੋ, ਉਹਨੇ ਫਿਰ ਤੁਹਾਡਾ ਵਿਰੋਧ ਹੀ ਕਰਨਾ। ਇਹ ਸਾਡਾ ਵਿਰੋਧ 5 ਸਦੀਆਂ ਦਾ, 5.5 ਸਦੀਆਂ ਦਾ ਵੈਰ ਹੈ ਇਹਨਾਂ ਦੇ ਨਾਲ। ਅਤੇ ਗੁਰੂ ਸਾਹਿਬ ਨੇ ਤੁਹਾਨੂੰ ਕਿੱਡਾ ਮਾਣ ਅਤੇ ਸਤਿਕਾਰ ਬਖਸ਼ਿਆ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਨਿਰਯਾਸ ਜੀ ਹੋ। संसारक यात्रा पूरी करन तो पहला रामकली सत पढ़िया करिए किते। हुण देखो भी किन्नी गर्मी है, सिंह भजे फिरते रहे भी एसी चलाओ गर्मी महसूस होंदी है। ते खालसा जी जून की किन्नी गर्मी सी, किते भाई अमरीक सिंह की सिंगड़ी नूं इत्थे लिया के पुछो स्टेज ते, वो कहिंदे ने भई बाहर दरबार साहब तो जिहड़ियां बिल्डिंगां दे च बैठियां कन्नां च रूं दित्ती होई, कन्नां दे पड़दे पाड़दे सन, इन्नी बंबारमेंट ते इन्नी गर्मी, प्रशादा पाणी कोई नहीं। वो कहिंदे भी उहनां सिंघां दी की हालत होवेगी जिहड़े अंदर होण गए। ते खालसा जी अज भी जे तुहाडी टक्कर इहनां दे नाल लगी होई आ, साढ़े 500 साल दा वैर आ इहनां दे नाल, इन्होंने तुहानू ईन मनाउणी आ पर खालसे ने मनी नहीं। जनरल एस के सिन्हा उन्हों इंदिरा गांधी ने आख्या भी दरबार साहब से चढ़ाई कर, वो कहिंदा बीबी पाकिस्तान के बार्डर से भेज, चीन के बार्डर से भेज, मैं जाऊँगा पर मैं दरबार साहब से हमला नहीं करना। दरबार साहब से परिक्रमा करने वाले सिखो कि पढ़ो की कहिंदे ने, की इतिहास आ साडा। संत भिंडरां वालिआं ने आख्या भी हरेक टैल दे थले 100-100 तो वध सिंघां दे सिर लगे होए ने। जदों तुसीं एक टैल ते पैर रखदे हो 100 सिंघां दे सिरां दे पैर रखदे हो। हुण होर गिणती वधा लो, भावें 3 लख हुण बणदा है। भाई बोला सिंह कहिंदे अमरीक सिंह पिछले हफ्ते आया नहीं, शहीदां दी गल करनी सी। मैं आख्या भी शहीदां दी गल ਤੁਸੀਂ ਹਰੇਕ ਹਫ਼ਤੇ ਕਰੀ ਜਾਓ, 10 ਦੀ ਕਰੀ ਜਾਓ, ਤਾਂ ਵੀ ਤੁਹਾਨੂੰ 30,000 ਦਿਨ ਚਾਹੀਦਾ, 84-85 ਸਾਲ ਦੀ ਉਮਰ ਚਾਹੀਦੀ ਆ ਬੰਦੇ ਨੂੰ ਜੇ 3 ਲੱਖ ਦੇ ਸ਼ਹੀਦਾਂ ਦੀ ਗੱਲ ਕਰਨੀ ਹੋਵੇ। ਅੱਜ ਅਸੀਂ ਕਹਿੰਦੇ ਹਾਂ ਜੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਅਸੀਂ ਮੰਨਦੇ ਹਾਂ। ਅਕਾਲ ਤਖ਼ਤ ਸਾਹਿਬ ਦੀ ਮਰਿਆਦਾ 6ਵੇਂ ਪਾਤਸ਼ਾਹ ਨੇ ਦੱਸੀ ਹੈ ਵੀ ਜੇ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ ਵਧੀਆ ਘੋੜੇ, ਵਧੀਆ ਜਵਾਨੀ ਅਤੇ ਵਧੀਆ ਸ਼ਸਤਰ। ਤੇ ਉਹੀ ਗੱਲ ਸੰਤ ਭਿੰਡਰਾਂ ਵਾਲਿਆਂ ਨੇ ਆਖੀ ਹੈ ਵੀ ਜਿਸ ਕਿਸੇ ਨੂੰ ਘਰਵਾਲੀ ਦਾ, ਬੱਚਿਆਂ ਦਾ ਮੋਹ ਪਿਆਰ ਹੈ, ਤੁਸੀਂ ਜਾ ਸਕਦੇ ਹੋ, ਮੇਰੇ ਕੋਲ ਉਹ ਆਇਓ ਜਿਹੜਾ ਘਰੋਂ ਫਤਿਹ ਬੁਲਾ ਕੇ ਆਇਆ। ਇਹ ਜਿਹੜੀ ਪੰਥ ਦੀ ਸੇਵਾ ਹੁਣ ਭਾਈ ਬਹਾਦਰ ਸਿੰਘ ਨੇ ਸੇਵਾ ਕੀਤੀ ਆ, ਗੁਰੂ ਸਾਹਿਬ ਦਾ ਓਟ ਆਸਾ ਲਿਆ, ਤੁਹਾਡੀ ਸੇਵਾ ਕੀਤੀ ਹੈ, ਬੜਾ ਵਧੀਆ ਉਪਰਾਲਾ ਕੀਤਾ ਹੈ। ਪੁੰਨ ਦਾਨ ਜੋ ਬੀਜਦਾ ਸਭ ਧਰਮ ਰਾਏ ਕੇ ਜਾਈ। ਜਿਹੜੇ ਕਹਿੰਦੇ ਜੀ ਗੁਰਦੁਆਰਾ ਸਾਹਿਬ ਜਾ ਕੇ ਕੀ ਲੈਣਾ, ਸਾਨੂੰ ਕੀ ਮਿਲਦਾ, ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ। ਜੇ ਸੰਗਤ ਦੇ ਵਿੱਚ ਆ ਕੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਨਾ ਕੀਤੀ, ਬਾਣੀ ਨਾ ਸੁਣੀ, ਫਿਰ ਗੁਰੂ ਸਾਹਿਬ ਕਹਿੰਦੇ ਬਹੁ ਜੋਨੀ ਦੁੱਖ ਪਾਵੈ। ਜੂਨਾਂ ਦੇ ਵਿੱਚ ਤੁਹਾਨੂੰ ਬਹੁਤ ਦੁੱਖ ਭੋਗਣੇ ਪੈਣਗੇ। ਭਾਈ ਗੁਰਸੇਵ ਸਿੰਘ ਨੂੰ ਬੇਨਤੀ ਆ ਵੀ ਕਿਤੇ ਇਸ ਦੁੱਖ ਦੀ ਅਰਥ ਹੀ ਕਰ ਦਿਓ ਤਾਂ ਕਿ ਸਾਨੂੰ ਸੋਝੀ ਆ ਜਾਵੇ। ਹੁਣ ਸੰਤ ਪਿੰਡਰਾਂ ਵਾਲੇ ਕਹਿੰਦੇ ਵੀ ਭਾਈ ਮੇਰੇ ਕੋਲ ਉਹ ਆਇਓ ਜਿਹੜਾ ਘਰੋਂ ਫਤਿਹ ਬੁਲਾ ਕੇ ਆਇਆ। ਐਸ ਕੇ ਸਿਨਹਾ ਜਵਾਬ ਦੇ ਗਿਆ ਕਿ ਮੈਂ ਦਰਬਾਰ ਸਾਹਿਬ 'ਤੇ ਨਹੀਂ ਜਾਣਾ, ਸਾਡੇ ਰਣਜੀਤ ਦਿਆਲ ਅਤੇ ਕੁਲਦੀਪ ਬਰਾੜ, ਉਹ ਕਹਿੰਦੇ ਬੀਬੀ ਸਾਨੂੰ ਭੇਜ, ਅਸੀਂ ਜਾਵਾਂਗੇ। ਅਤੇ 2.5 ਲੱਖ ਫੌਜ ਦਾ ਮਾਲਕ ਜਨਰਲ ਵੈਦਿਆ ਮਾਰੋ ਬਾਹਰ ਕਰਦਾ, ਰਣਜੀਤ ਦਿਆਲ ਅਤੇ ਕੁਲਦੀਪ ਬਰਾੜ ਜਨਰਲ ਸੁੰਦਰ ਜੀ ਨੂੰ ਲੈ ਕੇ ਦਰਬਾਰ ਸਾਹਿਬ 'ਤੇ ਆ ਗਿਆ। ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਦਰਬਾਰ ਸਾਹਿਬ 'ਤੇ ਜਾ ਕੇ ਪਰਿਕਰਮਾ ਕਰਨ ਵਾਲਿਆ ਸਿੱਖਾ, ਛੇਤੀ ਛੇਤੀ ਪਰਿਕਰਮਾ ਨਾ ਕਰੀ, ਜਿਹਨਾਂ ਟੈਲਾਂ ਦੇ ਉੱਤੇ ਤੂੰ ਤੁਰਦਾ ਉਹਨਾਂ ਟੈਲਾਂ ਦੇ ਥੱਲੇ ਤੇਰੇ ਵੱਡੇ ਵਡੇਰਿਆਂ ਦੇ ਸਿਰ ਲੱਗੇ ਹੋਏ ਨੇ। ਕਿੰਨੀ ਗਰਮੀ ਆ ਖਾਲਸਾ ਜੀ, ਏਸੀ ਚੱਲਦਾ ਨਹੀਂ ਹੈ, ਸਾਰਿਆਂ ਨੂੰ ਲੱਗਦੀ ਆ, ਪਰ ਉਹ ਗਰਮੀ ਕਿੰਨੀ ਹੋਵੇਗੀ, ਕੀ ਹਾਲਤ ਹੋਵੇਗੀ। ਕੁਲਦੀਪ ਬਰਾੜ ਕਹਿੰਦਾ ਮੈਂ ਨਹੀਂ ਇਹ ਗੱਲ ਕਹਿੰਦਾ, ਕਹਿੰਦਾ ਸੰਤ ਭਿੰਡਰਾਂ ਵਾਲੇ ਨੇ ਸਾਡੇ 883 ਕਮਾਂਡੋ ਮਾਰ ਦਿੱਤੇ, ਕਹਿੰਦਾ 1,000 ਤੋਂ ਵੱਧ ਵੱਡੇ ਰੈਂਕ ਦੇ ਅਫਸਰ ਮਾਰ ਦਿੱਤੇ, ਜਿਵੇਂ ਬ੍ਰਿਗੇਡੀਅਰ ਕਹਿ ਲਓ, ਸੂਬੇਦਾਰ ਕਹਿ ਲਓ, ਇਹੋ ਜਿਹੇ। ਉਹ ਕਹਿੰਦਾ 12,304 ਫੌਜੀ ਮਾਰ ਦਿੱਤੇ, ਉਹ ਕਿੱਦਾਂ ਗਿਣਤੀ ਕਰਦਾ ਹੋਵੇਗਾ। ਕਹਿੰਦਾ 17,000 ਦੇ ਕਰੀਬ ਫੱਟੜ ਕਰ ਦਿੱਤੇ ਨੇ। ਇਹੋ ਹੀ ਗੱਲ ਆਰ ਕੇ ਪੁਰਮ ਸੈਕਟਰ 2 ਦੇ ਦਿੱਲੀ ਦਾ ਰਹਿਣ ਵਾਲਾ ਹਰਬਲਾਸ ਸਿੰਘ ਦੱਸਦਾ ਹੈ। ਸੁਣਿਓ ਖਿਆਲ ਦੇ ਨਾਲ, ਸਾਨੂੰ ਵੀ ਕਿਸੇ ਨੇ ਦੱਸਿਆ, ਅਸੀਂ ਵੀ ਤੁਹਾਨੂੰ ਦੱਸਣਾ। ਉਹ ਕਹਿੰਦਾ ਮੇਰਾ ਡੈਡੀ 3 ਜੂਨ ਨੂੰ ਡਿਊਟੀ ਤੋਂ ਆਇਆ, ਫੌਜ ਦੀਆਂ 2 ਗੱਡੀਆਂ ਆ ਗਈਆਂ, ਕਹਿੰਦੇ ਵੀ ਡੈਡੀ ਨੂੰ ਕਹਿੰਦੇ ਵੀ ਡਿਊਟੀ 'ਤੇ ਚਲੋ, ਉਹ ਕਹਿੰਦੇ ਮੈਂ ਡਿਊਟੀ ਤੋਂ ਆਇਆ। ਖਾਲਸਾ ਜੀ, ਹਰਬਲਾਸ ਸਿੰਘ ਕਹਿੰਦਾ ਵੀ 72 ਘੰਟੇ ਬਾਅਦ ਮੇਰਾ ਡੈਡੀ ਸਾਡੇ ਘਰ ਆਇਆ ਸੀ, ਉੱਥੇ ਉਹ ਡਿਊਟੀ 'ਤੇ ਬੈਠਾ ਸੀ। ਕਹਿੰਦਾ ਜਿੰਨਾ ਅਸਲਾ ਦਰਬਾਰ ਸਾਹਿਬ ਨੂੰ ਜਾਂਦਾ ਤਾਂ ਭੇਜਦੇ ਨਾ ਕਰੀ, 72 ਘੰਟੇ ਬਾਅਦ ਕਹਿੰਦਾ ਡੈਡੀ ਦੇ ਦਰਸ਼ਨ ਕੀਤੇ ਅਸੀਂ। ਉਹ ਵੀ ਇੰਨੀ ਗਿਣਤੀ ਦੱਸਦਾ ਹੈ, ਜਿਹੜਾ ਰਣਜੀਤ ਦਿਆਲ ਅਤੇ ਕੁਲਦੀਪ ਬਰਾੜ ਚੜ੍ਹ ਕੇ ਆਏ ਸੀ। ਰਣਜੀਤ ਦਿਆਲ 5 ਜੂਨ ਨੂੰ ਦਿੱਲੀ ਗਿਆ, ਉਹ ਕਹਿੰਦਾ ਅਜੇ ਬੀਬੀ ਜੀ ਇੱਕ ਹਫ਼ਤਾ ਆਪਣੇ ਨਾਲ ਹੋਰ ਲੜ ਸਕਦੇ ਨੇ। ਕਹਿੰਦੀ ਰੇ ਆਪ ਤੋਂ ਕਹਿਤੇ ਤੇ ਪਿੰਡਰਾਂ ਵਾਲੇ ਕੋਲ 3-4 ਘੰਟੇ ਸੇ ਨਿਕਾਲ ਲਏਗਾ। ਉਹ ਕਹਿੰਦਾ ਇੱਕ ਹਫ਼ਤਾ ਲੜ ਸਕਦੇ ਨੇ, ਜੇ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋ ਜਾਵੇ। ਉਹ ਕਹਿੰਦੀ ਲੌਂਗੋਵਾਲ ਦੇ ਟੌੜੇ ਹੋਣੀ ਕਿੱਥੇ ਨੇ, ਕਿਰਥੀਆ ਦੀ ਰੂਹ ਕਿੱਥੇ ਆ, ਪੀਰ ਮਲੀਆ ਦੀ ਕਿੱਥੇ ਆ ਰੂਹ? ਉਹ ਕਹਿੰਦਾ ਸਾਡੀ ਹਿਫਾਜ਼ਤ ਵਿੱਚ ਨੇ ਲੌਂਗੋਵਾਲ ਦੇ ਟੌੜਾ, ਉਹ ਸਾਨੂੰ ਦੱਸਦੇ ਨੇ ਇਹ ਅਕਾਲ ਤਖ਼ਤ ਸਾਹਿਬ ਤੋਂ ਮੋਰਚੇ ਲੱਗੇ ਹੋਏ ਨੇ, ਉਹਨਾਂ ਦੀ ਕਮਾਂਡ ਜਨਰਲ ਸ਼ਵੇਕ ਸਿੰਘ ਕਰਦਾ। ਜੇ ਅਕਾਲ ਤਖ਼ਤ ਸਾਹਿਬ ਢੇ ਢੇਰੀ ਹੋ ਜਾਵੇ ਤਾਂ ਅਸੀਂ ਫਿਰ ਐਂਟਰ ਕਰ ਸਕਦੇ ਹਾਂ, ਤਾਂ ਨਹੀਂ ਤਾਂ ਨਹੀਂ, ਅਤੇ ਇੱਕ ਹਫ਼ਤਾ ਲੱਗਣਾ ਹੋਰ। ਆਰਡਰ ਦੇਤੇ ਨੇ ਆਪਣੇ ਗਿਆਨੀ ਜੀ ਨੇ, ਸੈਨ ਕਰ ਦਿੱਤੇ ਨੇ ਅਤੇ ਆਇਆ। ਅਤੇ ਖਾਲਸਾ ਜੀ ਉੱਥੇ ਫਿਰ ਜਿਵੇਂ ਲੜਾਈ ਹੋਈ ਹੈ ਦਿੱਲੀ ਤਖ਼ਤ ਦੀ ਅਤੇ ਅਕਾਲ ਤਖ਼ਤ ਸਾਹਿਬ ਦੀ, ਅਸੀਂ ਨਹੀਂ ਲਵਾਈ, ਇਹ ਪਹਿਲਾਂ ਦੀ ਲੱਗੀ ਹੋਈ ਹੈ। ਜਿਹੜੇ ਕਹਿੰਦੇ ਜੀ ਅਕਾਲ ਤਖ਼ਤ ਸਾਹਿਬ ਅਤੇ ਭਿੰਡਰਾਂ ਵਾਲੇ ਨੇ ਹਥਿਆਰ ਰੱਖੇ, 6ਵੇਂ ਪਾਤਸ਼ਾਹ ਨੇ ਰੱਖੇ, ਅਕਾਲ ਤਖ਼ਤ ਸਾਹਿਬ ਤੋਂ ਜਿੰਨੀ ਵਾਰੀ ਸ਼ੇਰੇ ਪੰਜਾਬ ਗਿਆ ਮੁਲਤਾਨ ਲਾਹੌਰ ਜਮਰੌਲ ਫਤਿਹ ਕਰਨ ਵਾਸਤੇ, ਅਕਾਲ ਤਖ਼ਤ ਸਾਹਿਬ ਤੋਂ ਗਿਆ, ਮੋਰਚੇ ਲੱਗੇ ਅਕਾਲ ਤਖ਼ਤ ਸਾਹਿਬ ਤੋਂ ਅਤੇ ਜੰਗ ਲੜੀ ਅਕਾਲ ਤਖ਼ਤ ਸਾਹਿਬ ਤੋਂ। ਅਤੇ ਖਾਲਸਾ ਜੀ ਜਦੋਂ ਫਿਰ ਕੁਲਦੀਪ ਬਰਾੜ 'ਤੇ ਗੋਲੀ ਚੱਲੀ ਆ, ਉਹ ਕਹਿੰਦਾ ਗਿਆਨੀ ਜੈਲ ਸਿੰਘ 'ਤੇ ਗੋਲੀ ਚਲਾਈ, ਮੈਨੂੰ ਤਰਨਾ ਨਹੀਂ ਸੀ ਆਉਂਦਾ, ਮੈਂ ਸਰੋਵਰ ਦੇ ਵਿੱਚ ਛਾਲ ਮਾਰ ਗਿਆ ਅਤੇ ਮੈਨੂੰ ਫੌਜੀਆਂ ਨੇ ਬਾਅਦ 'ਚ ਕੱਢਿਆ। ਇਹ ਜੰਗ ਲੜੀ ਆ ਅਕਾਲ ਤਖ਼ਤ ਸਾਹਿਬ 'ਤੇ। ਭਾਈ ਰਛਪਾਲ ਸਿੰਘ ਛੰਦਣਾ ਦੀ ਗੱਲ ਕਰੀਏ, ਜਿੰਨਾ ਜ਼ਾਲਮ ਤਕੜਾ ਉਨਾ ਖਾਲਸਾ ਵੀ ਤਕੜਾ, ਅੱਜ ਨਹੀਂ ਪਹਿਲਾਂ ਵੀ ਅਤੇ ਅੱਜ ਵੀ। ਭਾਈ ਸਵਰਨ ਸਿੰਘ ਮੈਨੂੰ ਕਹਿੰਦਾ, ਅਮਰੀਕ ਸਿੰਘ ਸੀ ਇਹਨੂੰ ਕਿਹਾ ਵੀ ਨਾਕਾ ਲੱਗਿਆ ਨੀਲੋਂ ਦੇ ਪੁਲ 'ਤੇ, ਜਦੋਂ ਜਾਓ ਨਾ ਲੁਧਿਆਣੇ ਤੋਂ ਸਮਰਾਲੇ ਵੱਲੋਂ ਚੰਡੀਗੜ੍ਹ ਵੱਲੋਂ, ਉੱਥੇ ਇੱਕ ਪੁਰਾਣਾ ਪੁਲ ਹੈਗਾ, ਉੱਥੇ ਨਾਕਾ ਲੱਗਿਆ ਹੋਇਆ, ਤੁਸੀਂ ਨਾ ਜਾਇਓ। ਇਹ ਪਹਿਲਾਂ ਮਲੌਦ ਚੌਂਕੀ 'ਚੋਂ ਭੱਜਿਆ, ਬੇਕਰਮਜੀਤ ਸਿੰਘ ਨਾਰਲੇ ਨਾਲ ਪੇਸ਼ੀ 'ਤੇ ਜਾਂਦਾ ਭੱਜਿਆ, ਸੰਤ ਕੁਮਾਰ ਥਾਣੇਦਾਰ ਆ ਗਿਆ ਪੈਲ ਥਾਣੇ ਦੇ ਵਿੱਚ, ਉਹ ਕਹਿੰਦਾ ਮੈਂ ਇਸ ਇਲਾਕੇ ਦੇ ਵਿੱਚ ਅੰਮ੍ਰਿਤ ਸੰਚਾਰ ਨਹੀਂ ਹੋਣ ਦੇਣਾ। 30 ਲੱਖ ਰੁਪਈਆ, $1.5 ਲੱਖ ਖਾਲਸਾ ਜੀ ਉਸ ਵੇਲੇ ਦਾ, ਡਾਲਰ ਦੀ ਕੀਮਤ 99-90 'ਚ 20 ਰੁਪਈਏ ਹੁੰਦੀ ਸੀ, ਹੁਣ ਤਾਂ 100 ਹੋ ਗਈ ਆ। ਉਹ ਕਹਿੰਦਾ ਮੈਂ ਸੰਗਮਰਮਰ ਲਾਉਣੀ ਆ, 2 ਕੋਠੀਆਂ ਲੈਣੀਆਂ ਨੇ, ਜਦੋਂ ਮੈਂ ਨਹੀਂ ਸੰਸਾਰ 'ਤੇ ਹੋਵਾਂਗਾ ਅਤੇ ਲੋਕ ਕਿਹਾ ਕਰਨਗੇ ਸੰਤ ਕੁਮਾਰ ਦੇ ਮੁੰਡਿਆਂ ਦੀਆਂ ਕੋਠੀਆਂ ਨੇ। ਅਤੇ ਸੰਤ ਕੁਮਾਰ ਨੂੰ ਕਿਹਾ ਵੀ ਜਿੱਥੇ ਮਰਜ਼ੀ ਆ ਜਾ, ਤੁਹਾਡੇ ਪੀਸ ਤੋਂ ਟੈਲੀਫੋਨ ਕੀਤਾ, ਫਿਰ ਇਹਨੇ ਸਾਨੇ ਨਾਲ ਥਾਣੇ ਜਾ ਵੜਿਆ। ਇਹਦਾ ਚਾਚਾ ਸੀ ਘਰਾਂ 'ਚੋਂ ਲੱਗਦਾ, ਉਹ ਪਿੰਡ ਦੇ ਲੋਕਾਂ ਨੇ ਆਖਿਆ ਵੀ ਇਹਦੇ ਤੋਂ ਬਚੋ, ਚਾਚਾ ਹੀ ਚੱਲਿਆ, ਲਾਲਚ ਕਰਦਾ, ਲਾਲਚੀ ਕਿੱਡਾ ਹੋਵੇਗਾ, ਜਿਸ ਅੰਦਰ ਹੋਵੇ ਤਾਤ ਪਰਾਈ, ਤਿਸਦਾ ਕਦੇ ਨਾ ਹੋਵੇ ਹੀ ਭਲਾ। ਉਹ ਸਾਨੇ ਨਾਲ ਥਾਣੇ ਨੂੰ ਜਾਂਦਾ ਸੀ ਰਛਪਾਲ ਸਿੰਘ ਛੰਦੜਾ ਨੂੰ ਫੜਾਉਣ ਵਾਸਤੇ, ਅਤੇ ਰਛਪਾਲ ਸਿੰਘ ਛੰਦੜਾ ਕਿਹੜਾ ਨਿਆਣਾ ਸੀ, ਉਹ ਰਸਤੇ 'ਚ ਖੜ੍ਹਾ ਸੀ। ਕਹਿੰਦਾ ਚਾਚਾ ਤੂੰ ਹਟਿਆ ਨਹੀਂ, ਸਵੇਰ ਦੇ 5 ਵਜੇ ਦੇਖ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ, ਤੂੰ ਥਾਣੇ ਨੂੰ ਚੱਲਿਆ, ਤੂੰ ਮੇਰੀ ਜ਼ਮੀਨ ਲੈ ਲਈ, ਤੂੰ ਮੇਰਾ ਇਨਾਮ ਲੈ ਲਈ, ਤੈਨੂੰ ਮੈਂ ਟੱਕਰਨਾ। ਫਿਰ ਜਦੋਂ ਆ ਕੇ ਕੁੱਟਿਆ ਅਤੇ ਚਾਚੀ ਨੇ ਆਖਿਆ ਰਛਪਾਲ ਇਹਨੂੰ ਕਿਉਂ ਮਾਰਦਾ, ਚਾਚੀ ਅਤੇ ਮਾਂ 'ਚ ਕੋਈ ਫਰਕ ਨਹੀਂ ਹੁੰਦਾ। ਕਹਿੰਦਾ ਚਾਚੀ ਪੁੱਛ ਇਹਨੂੰ ਥਾਣੇ 'ਤੇ ਕੀ ਕਰਨ ਜਾਂਦਾ ਸੀ। ਜਦੋਂ ਫਿਰ ਠੰਡ ਇਹਨੇ ਨਾਕਾ ਲਾਇਆ ਮਲੌਦ ਚੌਂਕੀ 'ਚੋਂ ਭੱਜਿਆ, ਲੁਧਿਆਣੇ ਤੋਂ ਪੇਸ਼ 'ਤੇ ਜਾਂਦਾ ਭੱਜਿਆ, ਇਹਨੂੰ ਸਵਰਨ ਸਿੰਘ ਨੇ ਕਿਹਾ ਵੀ ਇੱਧਰ ਨਾ ਆਇਓ, ਨਾਕਾ ਲੱਗਾ ਹੋਇਆ। ਕਹਿੰਦਾ ਵੀ ਅੱਜ ਤੋਂ ਬਾਅਦ ਮੇਰੇ ਜਿਉਂਦੇ ਜੀ ਇਹ ਨਾਕਾ ਨਹੀਂ ਲਾਉਣਗੇ ਕਦੇ, ਫਿਕਰ ਨਾ ਕਰਿਓ। 17 ਪੁਲਿਸ ਵਾਲੇ ਮਾਰ ਕੇ ਉਹਨਾਂ ਦੇ ਹਥਿਆਰ ਚੁੱਕ ਕੇ ਅਤੇ ਭਾਈ ਰਛਪਾਲ ਸਿੰਘ ਛੱਡਣਾ ਨਿਕਲ ਗਿਆ ਸੀ। ਅਤੇ ਖਾਲਸਾ ਜੀ ਸ਼ਹੀਦੀ ਦੀ ਗੱਲ ਕਰੀਏ, 12 ਜੂਨ ਲੰਘ ਕੇ ਗਿਆ, ਕਿੰਨੀ ਗਰਮੀ ਆ, CIA ਸਟਾਫ 2 ਦੇ ਵਿੱਚ ਤਸੀਹੇ ਦਿੱਤੇ ਪਿੰਕੀ ਕੈਟ ਨੇ, ਚਟੋਪਾਧਿਆਏ SSP, ਉਹ ਪੁੱਛਦਾ ਵੀ ਤੁਹਾਨੂੰ ਹਥਿਆਰ ਕੌਣ ਦਿੰਦਾ? ਭਾਈ ਰਛਪਾਲ ਸਿੰਘ ਛੰਦਣਾ ਕਹਿੰਦਾ ਵੀ ਹਥਿਆਰ ਸਾਨੂੰ KPS ਗਿੱਲ ਦਿੰਦਾ। ਚਟੋਪਧਿਆਇ ਨੇ ਟੈਲੀਫੋਨ ਕੀਤਾ, ਉਹ ਚਟੋਪਧਿਆਇ ਜਿਹੜਾ ਮਿੰਨਤਾਂ ਕਰਦਾ ਸੀ ਕਦੇ ਭਾਈ ਰਿਸ਼ਪਾਲ ਸਿੰਘ ਛੰਡਰਾਂ ਦੀਆਂ ਵੀ ਤੁਸੀਂ ਸਾਨੂੰ ਕੁਝ ਨਾ ਕਿਹੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਪਰ ਹਟਦੇ ਕਿੱਥੇ ਆ, ਦੁਸ਼ਮਣ ਬਾਤ ਕਰੇ ਅਣਹੋਣੀ। ਇਹ ਕੇ ਪੀ ਐਸ ਗਿੱਲ ਮਾਰੋ ਮਾਰ ਕਰਦਾ ਚੰਡੀਗੜ੍ਹ ਤੋਂ ਆਇਆ ਸੀ ਆਈ ਏ ਸਟਾਫ 2 ਦੇ ਵਿੱਚ ਤਸੀਹੇ ਦਿੱਤੇ, ਆਪ ਗੋਡੇ ਕੱਢੇ ਗਿੱਟੇ ਕੱਢੇ। ਉਹਨੂੰ ਰਿਸ਼ਪਾਲ ਸਿੰਘ ਛੰਦੜਾ ਨੇ ਆਖਿਆ ਦੇਖੋ ਜਲਾਦ ਕਿੰਨਾ ਤਕੜਾ ਅਤੇ ਖਾਲਸਾ ਕਿੰਨਾ ਤਕੜਾ, ਕਹਿੰਦਾ ਵੀ ਤੈਨੂੰ ਹਥਿਆਰ ਕੌਣ ਦਿੰਦਾ, ਕਹਿੰਦਾ ਬੁੱਚੜਾ ਪਾਣੀ ਭਲਾ ਪਾਣੀ ਪੀ ਕੇ ਦੱਸਦਾ ਤੈਨੂੰ। 2 ਪਾਣੀ ਦੀਆਂ ਘੁੱਟਾਂ ਉਹਨੇ ਅੰਦਰ ਗਈਆਂ, 3 ਫਿਰ ਉਹਨੇ ਕੇ ਪੀ ਐਸ ਗਿੱਲ ਕੁਰਸੀ 'ਤੇ ਬੈਠਾ, ਰਿਸ਼ਪਾਲ ਸਿੰਘ ਛੰਦੜਾ 12 ਜੂਨ ਦਾ ਤਪਦੀ ਆ, ਬਾਹਰ ਜਾ ਕੇ ਦੇਖ ਲਓ ਗਰ ਧੁੱਪ ਕੇ ਨਹੀਂ ਆ, ਉਹ ਫਰਸ਼ 'ਤੇ ਪਿਆ। ਉਹਨੇ ਕੇ ਪੀ ਐਸ ਗਿੱਲ ਦੇ ਮੂੰਹ 'ਤੇ ਥੁੱਕਿਆ, ਕੇ ਪੀ ਐਸ ਗਿੱਲ ਕਹਿੰਦਾ ਵੀ ਇਹਦੀ ਜਵਾਨ ਕੱਟ ਦਿਓ, 3 ਜਵਾਨਾਂ ਕੱਟੀਆਂ ਤੁਹਾਡੇ ਪੁੱਤਰਾਂ ਦੀਆਂ, ਅਮਰੀਕ ਸਿੰਘ ਕੌਲੀ ਦੀ, ਨਿਰਮਲ ਸਿੰਘ ਚੋਹਲਾ ਸਾਹਿਬ ਦੀ, ਰਿਸ਼ਪਾਲ ਸਿੰਘ ਛੰਦੜਾ ਦੀ। ਮੁਗਲ ਤੁਹਾਨੂੰ ਤਸੀਹੇ ਦਿੰਦੇ ਸੀ, ਸਿੱਧੇ ਲੜਦੇ ਸੀ, ਪਰ ਇਹ ਜਿਵੇਂ ਲੜਦੇ ਨੇ ਤੁਹਾਡੇ ਸਾਹਮਣੇ ਆ। ਗੁਰੂ ਸਾਹਿਬ ਕਿਰਪਾ ਕਰਨ, 12 ਜੂਨ ਦਾ ਉਹਦਾ ਸ਼ਹੀਦੀ ਦਾ ਖਾਲਸਾ ਹੀ ਦਿਨ ਲੰਘ ਕੇ ਗਿਆ, ਉਹਨਾਂ ਸ਼ਹੀਦਾਂ ਦੀ ਗੱਲ ਅਸੀਂ ਕਰੀਏ, ਆਹੀ ਜ਼ਿੰਦਗੀ ਆ, ਮੁੜ ਕੇ ਆਇਆ ਨਹੀਂ ਜਾਣਾ। ਇਹ ਕਿਹੜਾ ਫਲੋਰ ਫਗਵਾੜਾ ਬੰਦਾ ਕਿਰਾਇਆਂ ਵਾਲੀ ਬੱਸ ਲੈ ਕੇ ਆ ਜਾਵੇਗਾ, ਅਤੇ ਆਪਾਂ ਸੁਣੀਏ ਉਹਨਾਂ ਉਹਨਾਂ ਪੰਥ ਨੂੰ ਕਿਹਨੂੰ ਕਿਹਾ ਗੁਰੂ ਸਾਹਿਬ ਨੇ, ਤੁਹਾਨੂੰ ਕਿਹਾ ਪੰਥ ਵਸਿਆ ਮੈਂ ਉਜੜਾ ਮਨ ਚਾਓ ਘਨੇਰਾ। ਅੱਜ 3 ਲੱਖ ਦੇ ਕਰੀਬ ਸਿੰਘਾਂ ਦੀਆਂ ਸ਼ਹੀਦੀਆਂ ਨੇ, ਉਹਨੇ ਸਾਡੀ ਖਾਤਰ ਦਿੱਤੀਆਂ ਨੇ, ਉਹ 3 ਲੱਖ ਸਿੱਖ ਤੁਹਾਡੀ ਝੋਲੀ 'ਚ ਪਿਆ ਸ਼ਹੀਦ, ਤੁਸੀਂ ਝੋਲੀ ਅੱਡ ਕੇ ਦੇਖੋ ਕਿਹਨੇ ਦੇਖਣੀਆਂ ਕਿਹਨੇ ਨਹੀਂ ਦੇਖਣੀਆਂ, ਇਹ ਤੁਹਾਡੀ ਆਪਣੀ ਸੋਚ ਆ। ਭਾਈ ਬਹਾਦਰ ਸਿੰਘ ਨੇ ਬੜਾ ਵਧੀਆ ਉਪਰਾਲਾ ਕੀਤਾ, ਸੇਵਾ ਕੀਤੀ ਹੈ, ਜਿੱਥੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ, ਧੀਆਂ ਪੁੱਤਰਾਂ ਨੂੰ ਯਾਦ ਕਰਦੇ ਹਾਂ, ਉੱਥੇ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਵਿਚਾਰ ਗਲਤੀਆਂ ਕਰਦਿਆਂ ਵੀ ਗਲਤੀ ਹੋਈ ਹੋਵੇ, ਮਨੁੱਖ ਸਦਾ ਭੁੱਲਦਾ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਆਓ ਸਤਿਗੁਰਾਂ ਦੀ ਫਤਿਹ ਸਾਂਝੀ ਕਰੀਏ, ਤੁਹਾਡੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਧੰਨਵਾਦੀ ਹਾਂ ਭਾਈ ਅਮਰੀਕ ਸਿੰਘ ਹੋਣਾ ਦੇ, ਜਿਹੜੇ ਕਿ ਹਿਸਟਰੀ ਨਾਲ ਸਾਨੂੰ ਜੋੜ ਕੇ ਰੱਖਦੇ ਆ। ਮੈਂ ਬੇਨਤੀ ਕਰੂੰਗਾ ਭਾਈ ਗੁਰਸੇਵਕ ਸਿੰਘ ਹੋਣਾ ਨੂੰ ਕਿ ਕੋਈ ਇਸ ਦਿਨ ਕਥਾ ਨਾਲ ਹਾਰ ਹੀ ਭੰਨਗੇ। ਮੈਂ ਖਬਰਾਂ ਦੇਖਦਾ ਸੀ ਅਤੇ ਸਿੰਘਾਂ ਨੇ ਮੋਰਚਾ ਲਾਇਆ ਵੀ ਨਾਕਾ ਲਾਇਆ ਆਪਣੇ, ਜਿਹੜਾ ਨਾਕਾ ਹਿਮਾਚਲ ਤੋਂ ਪਰਦਾ ਪੰਜਾਬ ਨੂੰ ਆਉਂਦਾ ਨਾ, ਉੱਥੇ ਨਾਕਾ ਲਾਇਆ ਸਿੰਘਾਂ ਨੇ ਆਪਣਾ। ਅਤੇ ਸਰਕਾਰੀ ਲੋਕ ਇਹ ਕਹਿੰਦੇ ਆ ਵੀ ਇਹ ਸਿੰਘਾਂ ਨੇ ਨਾਕਾ ਕਿਉਂ ਲਾਇਆ, ਸਰਕਾਰ ਤਾਂ ਲਾ ਦੇਵੇ ਸਿੰਘ ਕਿਉਂ ਲਾਉਣ, ਪਰ ਸਿੰਘ ਅਜੇ ਵੀ ਹੈਗੇ ਆ ਅਤੇ ਅਜੇ ਵੀ ਉਹ ਜੂਝਦੇ ਆ ਅਤੇ ਆਪਣੇ ਆਪਣੇ ਰਾਜ ਲਈ ਸਦਾ ਜੂਝਦੇ ਰਹਿਣਗੇ। ਮੈਂ ਬੇਨਤੀ ਕਰੂੰਗਾ ਭਾਈ ਗੁਰਸੇਵਕ ਸੋਹਣਾ ਨੂੰ 1 ਵਜੇ ਤੱਕ ਕਥਾ ਨਾ ਹਾਰ ਹੀ ਭੰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਧੰਨ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਬੇਸ਼ੁਮਾਰ ਥਾ ਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ,

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰ ਉਪਕਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਾਂ। ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਮੁੱਚੇ ਹਫ਼ਤਾਵਾਰੀ ਦੀਵਾਨਾਂ ਦੀ ਸੇਵਾ ਸਮੁੱਚੇ ਸੇਵਕ ਪਰਿਵਾਰਾਂ ਵੱਲੋਂ ਭਾਈ ਬਹਾਦਰ ਸਿੰਘ ਜੀ ਵਾਸੀ ਸਮੂਹ ਪਰਿਵਾਰ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ ਹਨ। ਗੁਰੂ ਕਿਰਪਾ ਕਰੇ, ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰਿਆਈ ਗੁਰਤਾ ਗੱਦੀ ਦਿਵਸ ਪੁਰਬ ਆਪਾਂ ਮਨਾ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਹੋ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ। ਭਾਏ ਦਾ ਮਤਲਬ ਹੁੰਦਾ ਪ੍ਰੇਮ, ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਗੁਰਸਿੱਖਾਂ ਤੋਂ ਉਹਨਾਂ ਸੰਗਤਾਂ ਤੋਂ ਕੁਰਬਾਨ ਵਾਰੀ ਬਲਿਹਾਰੇ ਜਾਵਾਂ ਜਿਹੜੇ ਆਪਣੇ ਗੁਰੂਆਂ ਦੇ ਪਾਵਨ ਆਗਮਨ ਦਿਵਸ ਗੁਰਪੁਰਬ ਮਨਾਉਂਦੇ ਨੇ, ਉਹ ਧੰਨਤਾ ਦੇ ਯੋਗ ਨੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਪ੍ਰੇਮਾ ਰੂਪ ਭਗਤੀ ਦੇ ਵਿੱਚ ਭਿੱਜ ਕੇ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ, ਉਹਨਾਂ ਤੋਂ ਮੈਂ ਸਦਕੇ ਜਾਣਾ ਤੋ ਆਪ ਸਮੁੱਚੀ ਸੰਗਤ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਿਆਈ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਪਾਵਨ ਬਚਨ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਪੜ੍ਹਿਆ, ਜਿਹੜੀ ਲੜੀਵਾਰ ਪਾਵਨ ਬਾਣੀ ਦੀ ਕਥਾ ਚੱਲ ਰਹੀ ਹੈ, ਨਾਲੋ ਨਾਲ ਸ਼ਬਦ ਦੀ ਵਿਚਾਰ ਅਤੇ ਨਾਲ ਹੀ ਆਪਾਂ ਕੋਸ਼ਿਸ਼ ਕਰਾਂਗੇ ਇਤਿਹਾਸ ਨੂੰ ਵਾਚਣ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲਾਂ ਬਚਨ ਜਿਹੜੇ ਆਪਾਂ ਪੜ੍ਹੇ ਸੀ ਮੰਗਲਾਚਰਨ ਰੂਪ ਵਿੱਚ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਾਤਾਂ ਬਖਸ਼ਿਸ਼ ਕੀਤੀਆਂ, ਇਹ ਪਹਿਲਾ ਪਿਆਲਾ ਹੈ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕਰਕੇ ਉਹਨਾਂ ਨੇ ਜੋਤ ਤੇ ਜੁਗਤ ਦੇ ਵਿੱਚ ਜੀਵਨ ਜਿਉਣ ਦਾ ਤਰੀਕਾ ਬਖਸ਼ਿਆ, ਇਹ ਦੂਜਾ ਪਿਆਲਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਜਿਨ੍ਹਾਂ ਨੇ ਆਪਣੇ ਤਨ ਪਿੰਡੇ ਦੇ ਉੱਪਰ ਸਭ ਕੁਝ ਝੱਲ ਕੇ ਇਹ ਗੱਲ ਕਹੀ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਜਿਨ੍ਹਾਂ ਆਖਿਆ ਸਤਿਗੁਰ ਕੀ ਸੇਵਾ ਸਫਲ ਹੈ, ਜੇ ਸਰੀਰ ਦੇ ਵਿੱਚ ਰਹਿੰਦਿਆਂ 72 ਸਾਲ ਦੀ ਉਮਰ ਦੇ ਵਿੱਚ 62 ਸਾਲ ਦੀ ਉਮਰ ਵਿੱਚ ਆਉਂਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਵਿੱਚ ਔਰ ਤਕਰੀਬਨ 12 ਸਾਲ ਉਹ ਸੇਵਾ ਕਰਦੇ ਨੇ, ਇਹ ਦੱਸ ਦਿੱਤਾ ਕਿ ਜਿਹਨੇ ਗੁਰੂ ਦੇ ਮਾਰਗ 'ਤੇ ਚੱਲਣਾ ਹੋਵੇ ਉੱਥੇ ਉਮਰ ਵਿੱਚ ਕੋਈ ਅੜਚਨ ਨਹੀਂ ਪਾ ਸਕਦੀ ਜੇ ਅੰਦਰ ਭਾਵਨਾ ਹੋਵੇ। ਹਮੇਸ਼ਾ ਬੇਨਤੀ ਕੀਤੀ ਹੈ ਕਿ ਸਾਡੇ ਧਰਮ ਦੇ ਵਿੱਚ ਬੱਚੇ ਸੰਤ ਵੀ ਹੋਏ ਨੇ, ਬੱਚੇ ਸ਼ਹੀਦ ਵੀ ਹੋਏ ਨੇ, ਬੱਚੇ ਗੁਰੂ ਵੀ ਹੋਏ ਨੇ। ਅਤੇ ਜੇ ਆਪਾਂ ਬੱਚੇ ਸੰਤ ਦੀ ਗੱਲ ਕਰੀਏ ਅਤੇ ਗੁਰਬਾਣੀ ਦਾ ਆਪਾਂ ਪਾਵਨ ਬਚਨ ਹੁਣ ਪੜ੍ਹਿਆ, ਰਾਮ ਜਪੋ ਜੀ ਐਸੇ ਐਸੇ, ਭਗਤ ਕਬੀਰ ਸਾਹਿਬ ਜੀ ਨੇ ਇੱਥੇ ਇਹਨਾਂ ਮਾਸੂਮ ਭਗਤ ਜਨਾਂ ਦੀ ਉਦਾਹਰਣ ਦੇ ਕੇ ਇਸ਼ਾਰਾ ਕੀਤਾ ਵੀ ਜੇ ਬੰਦਗੀ ਕਰਨੀ ਹੈ ਤਾਂ ਧਰੂ ਤੇ ਪ੍ਰਹਿਲਾਦ ਵਾਂਗੂ ਤੇ ਉਹਨਾਂ ਦੇ ਸੁਭਾਅ ਵਾਂਗੂ ਆਪਣੇ ਜੀਵਨ ਵਿੱਚ ਅਪਣਾ ਕੇ ਤੂੰ ਕਰ ਸਕਦਾ ਹੈ। ਬੱਚੇ ਭਗਤ ਵੀ ਹੋਏ ਤੇ ਬੱਚੇ ਸੰਤ ਵੀ ਹੋਏ, ਬੱਚੇ ਸ਼ਹੀਦ ਵੀ ਹੋਏ, ਚਾਰੋਂ ਸਾਹਿਬਜ਼ਾਦੇ। ਬੱਚੇ ਗੁਰੂ ਕਿਹੜੇ ਹੋਏ? 8ਵੇਂ ਗੁਰਦੇਵ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਜੇ ਆਪਾਂ ਬੁਢੇਪੇ ਦੀ ਗੱਲ ਕਰੀਏ ਤੇ ਗੁਰਮਤਿ ਦੇ ਵਿੱਚ
ਸਭ ਤੋਂ ਵਡੇਰੀ ਉਮਰ ਦੇ ਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਬੇਨਤੀ ਕਰ ਰਹੇ ਸਾਂ, ਪੰਜ ਪਿਆਲੇ ਕਿਹੜੇ ਨੇ? ਗੁਰੂ ਨਾਨਕ ਸਾਹਿਬ ਨੇ ਦਾਤ ਬਖਸ਼ੀ ਇੱਕ ਪਿਆਲਾ। ਗੁਰੂ ਅੰਗਦ ਦੇਵ ਮਹਾਰਾਜ ਦੱਸ ਗਏ ਜੋਤ ਤੇ ਜੁਗਤ ਵਿੱਚ ਚੱਲਣਾ ਕਿਵੇਂ ਹੈ। ਸ੍ਰੀ ਚੰਦ ਲਖਮੀ ਦਾਸ ਪੁੱਤਰ ਨੇ ਪਰ ਕਹਿਣਾ ਨਹੀਂ ਮੰਨ ਰਹੇ। ਉਹਨਾਂ ਨੂੰ ਪਿਤਾ ਤੇ ਪੁੱਤਰ ਤੇ ਖੂਨ ਦੇ ਰਿਸ਼ਤੇ ਦਾ ਇਸ ਗੱਲ ਦਾ ਮਾਣ ਹੈ ਤੇ ਜਾਤ ਤੇ ਗੋਤ ਦਾ ਵੀ ਮਾਣ ਹੋ ਜਾਂਦਾ ਹੈ। ਹਾਂ, ਇਹਨਾਂ ਮੁਲਕਾਂ ਦੇ ਵਿੱਚ ਇੱਕ ਪਹਿਚਾਣ ਦੇ ਤੌਰ ਤੇ ਸਰਨੇਮ ਦੇ ਤੌਰ ਤੇ ਲਾਉਣਾ ਇੱਕ ਵੱਖਰੀ ਗੱਲ ਹੈ, ਪਰ ਇਸ ਗੱਲ ਕਰਕੇ ਲਾਉਣਾ ਕਿ ਵੀ ਮੇਰੀ ਜਾਤ ਗੋਤ ਵੱਖਰਾ, ਫਿਰ ਉਹ ਚੀਜ਼ ਨੂੰ ਗੁਰਮਤ ਨਹੀਂ ਮੰਨਦੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ, ਪਰ ਉਹਨਾਂ ਨੂੰ ਕੋਈ ਗੁਰੂ ਹੋਣ ਦੀ ਪਦਵੀ ਦਾਤ ਨਹੀਂ ਮਿਲੀ। ਇੱਥੋਂ ਤੱਕ ਗੁਰਬਾਣੀ ਦੇ ਵਿੱਚ ਬਚਨ 7 ਤੇ ਬਲਵੰਡਾ ਨੇ ਲਿਖ ਦਿੱਤੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮਰੱਟੀਐ ਭਾਵੇਂ। ਸਿੱਖ ਸਾਡੇ ਬਹੁਤਾਤ ਵਿੱਚ ਗੁਰੂ ਦੇ ਰੂਪ ਦੇ ਵਿੱਚ ਸ੍ਰੀ ਚੰਦ ਨੂੰ ਮੰਨ ਰਹੇ ਨੇ, ਪਰ ਇਹ ਮਨਮਤ ਨਹੀਂ, ਇਹ ਆਪਣੀ ਮਨਮਰਜ਼ੀ ਹੈ। ਗੁਰਮਤ ਦੇ ਵਿੱਚ ਗੁਰੂ ਉਹਨਾਂ ਨੂੰ ਮੰਨਿਆ ਗਿਆ ਜਿਹੜੇ ਕਸਵੱਟੀ ਦੇ ਉੱਪਰ ਖਰੇ ਉਤਰੇ ਨੇ। ਜਦੋਂ ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਪੁੱਤਰੀ ਕੌਲ ਨਾ ਪਾਲਿਓ, ਕੌਲ ਦਾ ਮਤਲਬ ਹੁੰਦਾ ਵੀ ਬਚਨ ਨਹੀਂ ਮੰਨਿਆ, ਕਰ ਪੀਰੋਂ ਕੰਨ ਮੁਰੱਟੀ ਹੈ, ਜਿਨ੍ਹਾਂ ਨੇ ਆਪਣੇ ਗੁਰੂ ਪਿਤਾ ਤੋਂ ਮੋਢਾ ਹੀ ਮੋੜ ਲਿਆ, ਇਨਕਾਰੀ ਹੋ ਗਏ, ਉਹਨਾਂ ਨੂੰ ਪ੍ਰਵਾਨਗੀ ਕੋਈ ਨਹੀਂ, ਉਹ ਆਪਣੀ ਜਗ੍ਹਾ ਅਦਬ ਸਤਿਕਾਰਯੋਗ ਹੋ ਸਕਦੇ ਨੇ, ਪਰ ਉਹ ਗੁਰੂ ਨਹੀਂ ਹੋ ਸਕਦੇ। ਜੇ ਪੁੱਤਰ ਗੁਰੂ ਹੁੰਦੇ ਤਾਂ ਫਿਰ ਬਾਕੀ ਤੇ ਸੇਵਾ ਘਾਲਣਾ ਕਿਸੇ ਲੇਖੇ ਵਿੱਚ ਨਹੀਂ ਸੀ ਆਉਣੀ। ਹਾਂ, ਪੁੱਤਰ ਗੁਰੂ ਉਹ ਹੋਏ ਨੇ ਜਿਹੜੇ ਕਸਵੱਟੀ ਤੇ ਖਰੇ ਉਤਰੇ ਨੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਤਿੰਨ ਪੁੱਤਰ ਨੇ, ਪ੍ਰਿਥੀ ਚੰਦ ਮਹਾਂਦੇਵ, ਛੋਟੇ ਗੁਰੂ ਅਰਜੁਨ ਦੇ ਮਹਾਰਾਜ ਨੇ। ਜੇ ਪੁੱਤਰਾਂ ਨੇ ਵੀ ਪਿਤਾ ਦੇ ਨਾਲ ਝਗੜਾ ਕੀਤਾ, ਗੁਰਮਤ ਦੀ ਆੜ ਦੇ ਵਿੱਚ ਗੁਰੂ ਬਣਨ ਦੀ ਕੋਸ਼ਿਸ਼ ਕੀਤੀ, ਤਾਂ ਮਹਾਰਾਜ ਨੇ ਬਾਣੀ ਦੇ ਵਿੱਚ ਉਹਨਾਂ ਨੂੰ ਤਾੜਨਾ ਕਰ ਦਿੱਤੀ, ਕਾਹੇ ਪੂਤ ਝਗੜਤ ਹੋ ਸੰਗ ਪਾਪ, ਲੁਕੋਇਆ ਨਹੀਂ ਹੈ। ਜੇ ਪੁੱਤਰਾਂ ਨੇ ਬਚਨ ਨਹੀਂ ਮੰਨਿਆ, ਇਨਕਾਰੀ ਹੋ ਗਏ, ਇਉਂ ਕਹਿ ਲਓ ਗੁਰਮਤ ਤੋਂ ਭਗੌੜੇ ਹੋ ਗਏ, ਤਾਂ ਗੁਰੂ ਸਾਹਿਬ ਨੇ ਬਕਾਇਦਾ ਲਿਖ ਦਿੱਤਾ ਬਾਣੀ ਵਿੱਚ, ਜਦੋਂ ਕਿ ਆਪਾਂ ਕਦੀ ਵੀ ਆਪਣਿਆਂ ਦੇ ਔਗਣ ਨੂੰ ਫਰੋਲਾਂਗੇ ਨਹੀਂ, ਸਗੋਂ ਢਕਣ ਦੀ ਕੋਸ਼ਿਸ਼ ਕਰਾਂਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇ ਪਾਤਸ਼ਾਹ ਨੇ ਦਾਤ, ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜੋਤ ਤੇ ਜੁਗਤ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਤੇ ਸਿਮਰਨ, ਭਾਈ ਜੇਠਾ ਦੇ ਰੂਪ ਦੇ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਨਿਮਰਤਾ, ਜਵਾਈ ਕੈਸਾ ਹੋਣਾ ਚਾਹੀਦਾ, ਇਹ ਆਪਾਂ ਭਾਈ ਜੇਠਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਪੜ੍ਹ ਸਕਦੇ ਹਾਂ। ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਰਿਸ਼ਤੇਦਾਰ ਵੀ ਆ ਕੇ ਵੇਖਦੇ ਨੇ, ਕਹਿੰਦੇ ਚਲੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਵੇਖੀਏ ਤਾਂ ਸਹੀ, ਇੱਥੇ ਆਪਣਾ ਜੇਠਾ ਵੀ ਰਹਿੰਦਾ, ਜਦੋਂ ਵੇਖਿਆ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਨੇ, ਟੋਕਰੀ ਢੋ ਰਹੇ ਨੇ, ਮੁੱਖ ਦੇ ਉੱਪਰ ਚਿੱਕੜ ਪਿਆ ਹੋਇਆ ਹੈ, ਤੇ ਦੂਰੋਂ ਇੱਕਦਮ ਕਹਿੰਦੇ ਓਏ ਜੇਠਿਆ, ਤੂੰ ਤੇ ਸਾਡੇ ਸਾਰੇ ਰਿਸ਼ਤੇਦਾਰਾਂ ਦੀ ਨੱਕ ਵਢਾ ਦਿੱਤੀ ਹੈ, ਜਵਾਈ ਤੇ ਮਿੱਟੀ ਦਾ ਮਾਧੋ ਵੀ ਘੱਟ ਨਹੀਂ ਹੁੰਦਾ, ਪਰ ਤੂੰ ਤੇ ਇੱਥੇ ਆ ਕੇ ਇਹਨਾਂ ਦੇ ਪਾਣੀ ਭਰਦਾ ਪਿਆ ਹੈ, ਤੂੰ ਤੇ ਟੋਕਰੀਆਂ ਢੋਂਦਾ ਪਿਆ ਹੈ। ਬੜੇ ਬੋਲ ਕਬੋਲ ਬੋਲੇ ਭਾਈ ਜੇਠਾ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾਂਦੇ ਨੇ, ਕਿਉਂਕਿ ਇਹ ਚੌਥਾ ਪਿਆਲਾ ਨਿਮਰਤਾ ਦਾ। ਧੰਨ ਸ਼੍ਰੀ ਗੁਰੂ ਰਾਮਦਾਸ ਜੇਠੇ ਦੇ ਰੂਪ ਦੇ ਵਿੱਚ ਕਹਿੰਦੇ, ਮਹਾਰਾਜ ਇਹਨਾਂ ਨੂੰ ਪਤਾ ਨਹੀਂ ਹੈ, ਇਹਨਾਂ ਨੂੰ ਗੁਰਮਤ ਦੀ ਸੋਝੀ ਨਹੀਂ, ਇਹਨਾਂ ਨੂੰ ਪਤਾ ਨਹੀਂ, ਇਹ ਸੇਵਾ ਤੇ ਮਜ਼ਦੂਰੀ ਨੂੰ ਇੱਕੋ ਤੱਕੜੀ ਵਿੱਚ ਤੋਲ ਰਹੇ ਨੇ, ਆਪ ਜੀ ਇਹਨਾਂ ਨੂੰ ਬਖਸ਼ ਦੇਣਾ। ਨਿਮਰਤਾ ਇੰਨੀ ਹੈ ਵੀ ਜਿਹੜੇ ਬੋਲ ਕਬੋਲ ਬੋਲ ਰਹੇ ਨੇ ਉਹਨਾਂ ਨੂੰ ਹੱਲਾ ਸ਼ੇਰੀ ਨਹੀਂ ਦਿੰਦੇ, ਜਿੱਦਾਂ ਆਪਾਂ ਸਗੋਂ ਹੱਲਾ ਸ਼ੇਰੀ ਦਿੰਦੇ ਹਾਂ ਵੀ ਹਾਂ ਤੂੰ ਹੋਰ ਏਦਾਂ ਕਰ, ਪਰ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਜੀ ਨਿਮਰਤਾ ਇੰਨੀ ਸਗੋਂ ਉਹਨਾਂ ਨੂੰ ਵੀ ਬਖਸ਼ਾ ਰਹੇ ਨੇ। ਇਹ ਹੋਊਗਾ ਚੌਥਾ ਪਿਆਲਾ, ਕਿਉਂਕਿ ਜਿਹੜਾ ਬਚਨ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਦਾ ਮੰਗਲਾ ਚਰਨ ਰੂਪ ਦੇ ਵਿੱਚ ਪੜ੍ਹਿਆ ਉਹਦੀ ਨਾਲੋ ਨਾਲ ਆਪਾਂ ਵਿਚਾਰ ਕਰ ਰਹੇ ਹਾਂ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨਿਮਰਤਾ ਦੇ ਸਿਖਰ ਨੇ। ਹੁਣ ਪੰਜਵਾਂ ਪਿਆਲਾ ਕਿਹੜਾ ਹੈ? ਉਹ ਹਨ ਧੰਨ ਸ਼੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ, ਕਿਉਂਕਿ ਬਚਨ ਆਏ ਨਾ ਪੰਜ ਪਿਆਲੇ ਪੰਜ ਪੀਰ,
ਛੱਠਮ ਪੀਰ ਬੈਠਾ ਗੁਰ ਭਾਰੀ। ਭਾਰੀ ਦਾ ਮਤਲਬ ਹੁੰਦਾ ਹੈ ਵੱਡਾ, ਤਾਕਤਵਰ, ਤਾਕਤ ਵਾਲਾ। ਇੱਥੇ ਭਾਰੀ ਦਾ ਮਤਲਬ ਕੋਈ ਵਜ਼ਨ ਨਹੀਂ। ਪੰਜ ਪਿਆਲੇ ਪੰਜ ਪੀਰ ਛੱਠਮ, ਛੱਠਮ ਦਾ ਮਤਲਬ ਹੁੰਦਾ ਛੇਵਾਂ ਗੁਰੂ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਕਾਇਆ ਪਲਟ ਕੈ, ਕਾਇਆ ਮਤਲਬ ਸਰੀਰ, ਪੰਜ ਭੂਤਕ ਸਰੀਰ, ਸ਼ਹਾਦਤ ਹੋਈ। ਪਲਟ ਕੈ ਭਾਵ ਹੁਣ ਸਰੀਰ ਜਾਮਾ ਬਦਲ ਗਿਆ, ਉਹ ਜਿਹੜੀ ਜੋਤ ਹੈ ਹੁਣ ਛੱਠਮ ਪੀਰ ਬੈਠਾ ਗੁਰ ਭਾਰੀ, ਉਹ ਜਿਹੜੀ ਜੋਤ ਹੈ ਹੁਣ ਛੇਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਪ੍ਰਗਟ ਹੋ ਗਈ ਹੈ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਹੁਣ ਸੋਢੀਆਂ ਦੀ ਪੀੜੀ ਚੱਲ ਪਈ, ਪੀੜੀ ਦਾ ਮਤਲਬ ਹੁੰਦਾ ਸੰਪਰਦਾ ਕੁੱਲ ਆਦਿਕ ਸ਼ੁਰੂ ਹੋ ਗਈ ਹੈ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਵਾਰੋ ਵਾਰੀ ਗੁਰੂ ਦੇ ਰੂਪ ਦੇ ਵਿੱਚ ਸਰੀਰ ਧਾਰਨ ਕਰਕੇ ਜੋਤ ਇੱਕੋ ਹੀ ਹੈ ਪ੍ਰਗਟ ਹੋ ਰਹੇ ਨੇ। ਕਿਉਂਕਿ ਗੁਰਬਾਣੀ ਹੈ ਨਾ ਜਿਹੜੀ, ਕੋਈ ਵੀ ਚੀਜ਼ ਹੈ ਭਾਵੇਂ ਕੋਈ ਭਾਸ਼ਾ ਹੋਵੇ, ਭਾਵੇਂ ਬਾਹਰਲੀਆਂ ਗੱਲਾਂ ਹੋਣ, ਜਿੰਨਾ ਚਿਰ ਤੁਸੀਂ ਆਪਣੇ ਧਿਆਨ ਨੂੰ ਕੇਂਦਰਿਤ ਨਹੀਂ ਕਰਦੇ, ਉਹਨਾਂ ਚਿਰ ਤੁਹਾਨੂੰ ਸੁਣਨ ਤੇ ਸਮਝਣ ਦੇ ਵਿੱਚ ਬੜਾ ਔਖਾ ਲੱਗਣਾ ਹੈ। ਦੁਨੀਆਂ ਦਾ ਕੋਈ ਵੀ ਕੰਮ ਹੈ ਧਿਆਨ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ। ਧਿਆਨ ਤੋਂ ਬਿਨਾਂ ਤੁਸੀਂ ਰੋਟੀ ਖਾਣ ਲੱਗ ਜਾਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਉਹਦਾ ਸਵਾਦ ਕੀ ਸੀ। ਜਦੋਂ ਧਿਆਨ ਨਾਲ ਖਾਂਦੇ ਹਾਂ, ਕਿਉਂਕਿ ਅਸਲ ਦੇ ਵਿੱਚ ਪਿਆਰਿਓ ਜਿਹੜਾ ਰਸ ਹੈ ਨਾ ਸਵਾਦ, ਭੋਜਨ ਦੇ ਵਿੱਚ ਕਦੀ ਕੋਈ ਸਵਾਦ ਰਸ ਨਹੀਂ ਹੁੰਦਾ। ਸਵਾਦ ਰਸ ਹਮੇਸ਼ਾ ਭੁੱਖ ਦੇ ਵਿੱਚ ਹੁੰਦਾ ਹੈ, ਭੋਜਨ ਤੇ ਉਹ ਵੀ ਹੁੰਦਾ ਜਿਹਨੂੰ ਆਪਾਂ ਪਹਿਲਾਂ ਛਕਿਆ, ਇੱਕਦਮ ਛੱਕ ਗਏ। ਛਕਣ ਤੋਂ ਬਾਅਦ ਜਦੋਂ ਤੁਹਾਡਾ ਪੇਟ ਭਰ ਗਿਆ, ਕੀ ਦੁਬਾਰੇ ਤੁਹਾਨੂੰ ਉਹਦੇ ਵਿੱਚੋਂ ਉਦਾਂ ਦਾ ਰਸ ਆ ਸਕਦਾ? ਬਿਲਕੁਲ ਨਹੀਂ। ਇਹਦਾ ਮਤਲਬ ਭੋਜਨ ਠੀਕ ਹੈ, ਸਵਾਦ ਹੋਏਗਾ, ਪਰ ਅਸਲੀ ਸਵਾਦ ਰਸ ਉਹ ਹਮੇਸ਼ਾ ਭੁੱਖ ਦੇ ਵਿੱਚ ਹੁੰਦਾ। ਜਦੋਂ ਤੁਹਾਨੂੰ ਅੰਤਾਂ ਦੀ ਭੁੱਖ ਲੱਗੀ ਹੋਵੇ, ਫਿਰ ਤੱਤਾ ਠੰਡਾ ਜੋ ਵੀ ਹੈ ਆਪਾਂ ਛਕਣ ਦੀ ਕਰਦੇ ਹਾਂ, ਛਕ ਲੈਂਦੇ ਹਾਂ। ਜਦੋਂ ਭੁੱਖ ਨਾ ਹੋਵੇ ਤੇ ਬੰਦਾ ਨਖਰੇ ਉਦੋਂ ਕਰਦਾ, ਉਦੋਂ ਫਿਰ ਲੱਭਦਾ ਕੋਈ ਤਰੀਕਾ ਲੜਾਈ ਦਾ। ਇਹ ਹਕੀਕਤ ਹੈ। ਆਪਾਂ ਜਿਹੜੀ ਬੇਨਤੀ ਕਰਨੀ ਹੈ, ਮਹਾਰਾਜ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਕਿਉਂਕਿ ਇਸ ਸ਼ਬਦ ਨੂੰ ਅਨੇਕਾਂ ਵਾਰੀ ਆਪਾਂ ਕੀਰਤਨ ਰੂਪ ਦੇ ਵਿੱਚ ਵੀ ਸੁਣਦੇ ਹਾਂ, ਗੁਰੂ ਕੇ ਕੀਰਤਨੀਆਂ ਤੋਂ ਪ੍ਰਮਾਣਾਂ ਦੇ ਰੂਪ ਦੇ ਵਿੱਚ ਵੀ ਸੁਣਦੇ ਹਾਂ। ਅੱਜ ਮੇਰੇ ਮਨ ਵਿੱਚ ਆਇਆ ਵੀ ਇਹਦੀ ਆਪਾਂ ਵਿਸਥਾਰ ਪੂਰਵਕ ਕਦੇ ਕਥਾ ਨਹੀਂ ਕਰ ਸਕੇ। ਗੁਰੂ ਨੇ ਕਿਰਪਾ ਕੀਤੀ ਜਿੰਨੀ ਕੁ ਸਮਝ ਹੈ ਵੀ ਇਹਦੇ ਅਸਲੀ ਅਰਥ ਕੀ ਨੇ। ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਰੀਰ ਹੈ ਜਿਹੜਾ, ਪਾਤਸ਼ਾਹ ਦੀ ਸ਼ਹਾਦਤ ਹੋ ਗਈ, ਆ 16 ਜੂਨ ਆ ਰਹੀ ਹੈ, ਕੱਲ ਨੂੰ 15 ਤਰੀਕ ਹੈ ਤੇ ਸੰਗਰਾਂਦ ਦਾ ਦਿਨ ਵੀ ਹੈ, ਅਗਲਾ ਮਹੀਨਾ ਹਾੜ ਦਾ ਆਰੰਭ ਹੋ ਜਾਣਾ ਹੈ। ਗੁਰੂ ਕਿਰਪਾ ਕਰੇ, ਕੋਸ਼ਿਸ਼ ਕਰਿਓ ਸਮਾਂ ਮਿਲਿਆ ਤੇ ਸ਼ਾਮ ਦੇ ਵਕਤ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੀ ਵਡਿਆਈ ਕਰਦਿਆਂ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਦਲ ਭੰਜਨ। ਹੁਣ ਆਪਾਂ ਇੱਥੇ ਰੁਕਣਾ ਹੈ। ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਸਾਖੀ ਤੁਸੀਂ ਸੁਣੀ ਹੈ ਬਹੁਤ ਵਾਰੀ, ਮੈਂ ਸਿਰਫ ਉਹਦੇ ਵਿੱਚੋਂ ਟੂਕ ਮਾਤਰ ਬੇਨਤੀ ਕਰਨੀ ਹੈ। ਭਾਵੇਂ ਚਲੋ ਕਈ ਵਿਦਵਾਨ ਨੇ ਉਹ ਇਸ ਸਾਖੀ ਨੂੰ ਨਹੀਂ ਮੰਨਦੇ, ਉਹ ਇਸ ਗੱਲ ਦਾ ਖੰਡਨ ਵੀ ਕਰਦੇ ਨੇ, ਪਰ ਮੈਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇਹ ਸਾਖੀ ਤੋਂ ਇਹ ਸਿੱਖਿਆ ਹੈ ਕਿ ਸਤਿਗੁਰੂ ਜੀ ਸਾਨੂੰ ਇਹਦੇ ਵਿੱਚੋਂ ਕੁਝ ਸਿਖਾਉਣਾ ਚਾਹੁੰਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ, ਬਖਸ਼ਿਸ਼ਾਂ ਦੇ ਮਾਲਕ। ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ, ਬੜਾ ਲੰਮਾ ਸਮਾਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਘਰ ਦੇ ਵਿੱਚ ਔਲਾਦ ਨਹੀਂ ਹੋਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਤਕਰੀਬਨ 32-33 ਸਾਲ ਪੁੱਤਰ ਨਹੀਂ ਸੀ ਹੋਇਆ, ਕੋਈ ਔਲਾਦ ਨਹੀਂ ਸੀ ਹੋਈ। 32-33 ਸਾਲ ਕੋਈ ਥੋੜ੍ਹੇ ਨਹੀਂ ਹੁੰਦੇ। ਤੇ ਆਪਾਂ ਦੇਖਦੇ ਹਾਂ, ਖਿਮਾ ਕਰਿਓ, ਕੁਝ ਕੁ ਸਾਲ ਬਤੀਤ ਹੋ ਜਾਣ ਤੇ ਆਪਾਂ ਜਾਂ ਤੇ ਪੁੱਤਰ ਨੂੰ ਤੇ ਜਾਂ ਫਿਰ ਨੌਂ ਰਾਣੀ ਨੂੰ ਆਪਾਂ ਕੋਸਣ ਲੱਗ ਪੈਂਦੇ ਹਾਂ, ਖਿਮਾ ਕਰਿਓ ਜੇ ਸਾਖੀ ਨੂੰ ਸਮਝਣਾ, ਤੇ ਜਾਂ ਫਿਰ ਆਪਾਂ ਕੋਈ ਬਾਬਾ ਲੱਭਦੇ ਹਾਂ ਜਿਹਨੂੰ ਮਰਜ਼ੀ ਪੁੱਛੋ, ਇਹ ਤੇ ਜੀ ਬਾਬਾ ਜੀ ਨੇ ਬਚਨ ਕੀਤੇ ਸਾਡੇ ਘਰ ਪੁੱਤਰ ਹੋ ਗਿਆ, ਬਾਬੇ ਨੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਖੋਲੀਆਂ ਹੋਈਆਂ ਪੁੱਤਰਾਂ ਦੀਆਂ, ਕੋਈ ਅੱਜ ਤੱਕ ਮੈਨੂੰ ਬਾਬਾ ਨਹੀਂ ਮਿਲਿਆ ਵੀ ਜਿਹਦੇ ਬਚਨਾਂ ਦੇ ਨਾਲ ਧੀ ਹੋਈ ਹੋਵੇ, ਇੱਕ ਵੀ ਬਾਬਾ ਮੈਨੂੰ ਦੱਸੋ।
ਵੀ ਇਹਦਾ ਬਚਨ ਹੋਇਆ ਤੇ ਸਾਡੇ ਘਰੇ ਧੀ ਹੋਈ, ਬਾਬੇ ਪੁੱਤਰੀ ਕਿਉਂ ਵੰਡ ਰਹੇ ਨੇ? ਅਸਲ ਦੇ ਵਿੱਚ ਇਹ ਸਾਰੇ ਬਾਬੇ ਬੁੱਢੇ ਬਣੇ ਹੋਏ ਨੇ। ਆਖੋ ਸਤਨਾਮ। ਜਿਹੜੀ ਮੈਂ ਬੇਨਤੀ ਕਰਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ। ਮਹਾਰਾਜ ਕਹਿੰਦੇ ਜੋ ਕੁਝ ਵੀ ਤੂੰ ਮੰਗਣਾ, ਜੇ ਗੁਰੂ ਅੱਗੇ ਅਰਦਾਸ ਕਰਤੀ ਨਾ, ਫਿਰ ਕਿਸੇ ਹੋਰ ਅੱਗੇ ਨਹੀਂ ਝੁਕਣਾ। ਰੋ ਇਹ ਦੋਹਰਾ ਰੋਜ਼ ਤਾਂ ਹੀ ਪੜਿਆ ਜਾਂਦਾ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸਾਰਿਆਂ ਨੂੰ ਹੁਕਮ ਹੈ, ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ। ਬਾਬਾ ਬੁੱਢਾ ਸਾਹਿਬ ਜੀ ਹੁਣ 29 ਸਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ।

ਦੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਛੋਟੇ ਭਰਾ ਅਰਜੁਨ ਦੇਵ ਨੂੰ ਨਾ ਦੇ ਦੇਣ। ਮਹਾਂਦੇਵ ਹੈ ਜਿਹੜਾ ਉਹ ਆਪਣੀ ਮੌਜ ਵਿੱਚ ਹੈ, ਉਹਨੂੰ ਕੋਈ ਪਰਵਾਹ ਨਹੀਂ ਦੁਨੀਆਂ ਦੀ। ਇਸੇ ਲਈ ਪ੍ਰਿਥੀ ਚੰਦ ਨੂੰ ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਪ੍ਰਿਥੀ ਚੰਦ ਤੇਰਾ ਤਾਏ ਦਾ ਪੁੱਤਰ ਸਹਾਰੀ ਮੱਲ ਲਾਹੌਰ, ਉਹਦੀ ਸ਼ਾਦੀ ਹੈ, ਵਿਆਹ ਆਨੰਦ ਕਾਰਜ ਉੱਥੇ ਜਾਓ। ਗੁਰੂ ਸਾਹਿਬ ਜੀ ਸਮਾਜਿਕ ਜੀਵਨ, ਪਰਿਵਾਰਕ ਜੀਵਨ ਤੇ ਧਾਰਮਿਕ ਤੇ ਵਿਵਹਾਰਕ, ਇਹ ਚਾਰ ਜੀਵਨ ਹੁੰਦੇ ਨੇ ਸਿੱਖ ਦੇ। ਹੁਣ ਇਹ ਨਹੀਂ ਕਿ ਗੁਰੂ ਸਾਹਿਬ ਜੀ ਕਿਸੇ ਵਿਆਹ ਵਿੱਚ ਨਹੀਂ ਜਾਂਦੇ। ਉਹਨਾਂ ਸਮਿਆਂ 'ਚ ਵੀ ਮੇਰੇ ਖਿਆਲ 'ਚ ਕੈਮਰੇ ਨਹੀਂ ਸਨ, ਸੋਸ਼ਲ ਮੀਡੀਆ ਨਹੀਂ ਸੀ, ਨਹੀਂ ਤੇ ਗੁਰੂ ਸਾਹਿਬਾਨਾਂ ਦੀਆਂ ਵੀ ਫੋਟੋਆਂ ਖਿੱਚ ਕੇ ਲੋਕਾਂ ਨੇ ਫੇਸਬੁੱਕ 'ਤੇ ਪਾ ਦੇਣੀਆਂ ਸੀ, ਆਹ ਵੇਖੋ ਗੁਰੂ ਵਿਆਹ 'ਚ ਤੁਰਿਆ ਫਿਰਦਾ ਹੈ, ਜਿਵੇਂ ਅੱਜ ਆਪਾਂ ਦੇਖਦੇ ਹੀ ਹਾਂ। ਉਹਨਾਂ ਦੇ ਵਿਆਹਾਂ ਵਿੱਚ ਜਾਂਦੇ ਹਾਂ, ਉੱਥੇ ਲੰਗਰ ਪਾਣੀ ਛਕਾਉਂਦੇ ਹਾਂ, ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ, ਆਹ ਦੇਖੋ ਇਹਨਾਂ ਦੇ ਵਿਆਹ ਵਿੱਚ ਕੀ ਹੋ ਰਿਹਾ। ਇਹ ਹਕੀਕਤ ਹੈ, ਇਹ ਕਿਰਤ ਘਣਤਾ ਦੀ ਹੁਣ ਤੇ ਇਉਂ ਕਹਿ ਲਓ ਹੱਦ ਰਹੀ ਕੋਈ ਨਹੀਂ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਾਓ ਤੁਸੀਂ। ਹੁਣ ਪ੍ਰਿਥੀ ਚੰਦ ਦੇ ਅੰਦਰ ਖੋਟ ਬੜਾ ਹੈ, ਸੇਵਾ ਕਰਦਾ ਹੈ, ਪਰ ਅੰਦਰ ਖੋਟ ਕੀ ਹੈ? ਜੇ ਮੈਂ ਚੱਲ ਗਿਆ ਪਿੱਛੋਂ ਕਿਤੇ ਗੁਰਤਾਗਦੀ ਨਾ ਇਹਨਾਂ ਨੂੰ ਦੇ ਦੇਣ। ਕਹਿੰਦਾ ਬਾਪੂ ਮੈਂ ਕੋਈ ਨਹੀਂ ਜਾਣਾ, ਮੇਰੇ ਬਿਨਾਂ ਸਰਨਾ ਥੋੜ੍ਹੀ ਹੈ ਇੱਥੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਸਵੱਟੀ ਲਾਈ ਸੀ ਵੀ ਜਿਹੜਾ ਪੁੱਤਰ ਖੁਸ਼ੀ ਦੇ ਸਮੇਂ, ਵਿਆਹ ਦੇ ਸਮੇਂ ਲਾਹੌਰ ਨਹੀਂ ਜਾ ਸਕਦਾ ਤੇ ਤੱਤੀ ਤਵੀ ਤੇ ਉੱਬਲਦੀ ਦੇਗ ਦੇ ਵਿੱਚ ਬਹਿਣ ਦਾ ਸਮਾਂ ਆਉਣ ਵਾਲਾ ਹੈ ਤੇ ਇਹਨੇ ਤੱਤੀ ਤਵੀ ਤੇ ਕਿੱਥੋਂ ਬਹਿ ਜਾਣਾ ਹੈ? ਸਤਿਗੁਰਾਂ ਨੇ ਦੇਖ ਲਿਆ ਕਿ ਇਹ ਗੁਰਤਾ ਗੱਦੀ ਦੇ ਸਮਰੱਥ ਨਹੀਂ ਹੈ, ਇਹਨੂੰ ਗੁਰਿਆਈ ਨਹੀਂ ਮਿਲਣੀ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਪੁੱਤਰ ਵੱਲ ਇਸ਼ਾਰਾ ਕੀਤਾ ਤੇ ਉਸੇ ਵਕਤ ਲਾਹੌਰ ਚਾਲੇ ਪਾ ਦਿੱਤੇ ਨੇ। ਕਈ ਮਹੀਨੇ ਸਤਿਗੁਰੂ ਜੀ ਲਾਹੌਰ ਰਹੇ, ਉੱਥੇ ਕਾਲ ਪਿਆ ਸੀ, ਦੁਖੀਆਂ ਦੇ ਦੁੱਖ ਵੀ ਦੂਰ ਕੀਤੇ, ਬਚਨ ਵੀ ਸੁਣਾਏ, ਚਿੱਠੀਆਂ ਦੇ ਰੂਪ ਦੇ ਵਿੱਚ ਬਾਣੀ ਵੀ ਲਿਖ ਕੇ ਭੇਜਦੇ ਰਹੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੈਤੁਤ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀ। ਇੱਕ ਘੜੀ ਨਾ ਮਿਲਤੇ, ਕਲਯੁਗ ਕਿਹਨੂੰ ਕਹਿੰਦੇ ਨੇ? ਆਪਾਂ ਕਹਿੰਦੇ ਹਾਏ ਕਲਯੁਗ ਆ ਗਿਆ, ਮਰ ਕਹਿੰਦੇ ਅਸਲ ਵਿੱਚ ਜਦੋਂ ਤੁਹਾਡੀ ਯਾਦ ਵਿੱਚੋਂ ਪਰਮਾਤਮਾ ਭੁੱਲ ਜਾਂਦਾ ਬਸ ਉਹ ਸਮਾਂ ਹੀ ਕਲਯੁਗ ਹੈ। ਤੇ ਦੂਜਾ ਕਲਯੁਗ ਦੀ ਨਿਸ਼ਾਨੀ ਇਹ ਹੈ ਵੀ ਜੇ ਤੁਸੀਂ ਕੋਈ ਚੰਗਾ ਕੰਮ ਕਰੋਗੇ, ਲੋਕਾਂ ਨੇ ਤੁਹਾਡੀ ਬਦਨਾਮੀ ਕਰਨੀ ਹੈ, ਇਹ ਵੀ ਕਲਯੁਗ ਹੈ, ਇਹ ਬਾਣੀ ਵਿੱਚੋਂ ਸਮਝਾਂਗੇ। ਮਹਾਰਾਜ ਕਹਿੰਦੇ ਜੇ ਕੋ ਨਾਉ ਲਏ ਬਦਨਾਵੀ, ਕਲਕੇ ਲੱਖਣ ਇਹੀ। ਮਹਾਰਾਜ ਕਲਯੁਗ ਕਿਹਨੂੰ ਕਹਿੰਦੇ ਨੇ? ਮਹਾਰਾਜ ਕਹਿੰਦੇ ਬਸ ਇਹੀ ਕਲਯੁਗ ਹੈ, ਬਾਣੀ ਪੜੋਗੇ, ਗੁਰੂ ਕੋਲ ਆਓਗੇ, ਧਰਮ ਦੇ ਮਾਰਗ ਤੇ ਤੁਰੋਗੇ, ਲੋਕਾਂ ਤੁਹਾਨੂੰ ਗੱਲਾਂ ਕਰਨੀਆਂ, ਜੇ ਤੇ ਗੱਲਾਂ ਸੁਣ ਕੇ ਤੁਸੀਂ ਥਿੜਕ ਗਏ ਤੇ ਸਮਝ ਲਓ ਤੁਹਾਨੂੰ ਕਲਯੁਗ ਨੇ ਆ ਕੇ ਦੱਬ ਲਿਆ ਹੈ, ਬਾਣੀ ਦਾ ਫੈਸਲਾ ਹੈ। ਵੇਖੋ ਇੱਕ ਇੱਕ ਬੇਨਤੀ, ਇੱਕ ਇੱਕ ਬਚਨ ਇਤਿਹਾਸ ਤੇ ਬਾਣੀ ਦੇ ਵਿੱਚੋਂ ਆਪਾਂ ਕਰਦੇ ਹਾਂ, ਬਾਹਰੋਂ ਕੁਝ ਨਹੀਂ ਹੈ, ਗੁਰਮਤਿ ਦੀ ਵਿਚਾਰ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਪਹੁੰਚੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਜਿਹੜੀ ਆਪਾਂ ਸਾਖੀ ਸਾਂਝੀ ਕਰ ਰਹੇ ਸਾਂ, ਬੜਾ ਲੰਮਾ ਸਮਾਂ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ। ਇੱਕ ਦਿਨ ਮਾਤਾ ਗੰਗਾ ਜੀ ਆਪਣੇ ਕੋਠੇ ਦੇ ਉੱਪਰ, ਘਰ ਦੇ ਉੱਪਰ, ਪੁਰਾਣਾ ਸਮਾਂ ਦੇਖੋ ਵੀ ਜਦੋਂ ਕੇਸ ਵਾਲ ਸੁਕਾਉਣੇ ਨਾ, ਕੋਠੇ ਤੇ ਚੜ ਜਾਣਾ ਵਾਲ ਸੁਕਾਉਣ ਲਈ, ਤੇ ਇਧਰੋਂ ਪ੍ਰਿਥੀ ਚੰਦ ਦੀ ਜਿਹੜੀ ਘਰਵਾਲੀ ਕਰਮੋ, ਤੇ ਜਦੋਂ ਉਹਨੇ ਬੜੇ ਸੋਹਣੇ ਲੀੜੇ ਕੱਪੜੇ ਬਸਤਰ ਵੇਖੇ ਵੀ ਸੁੱਕਣੇ ਪਾਏ ਹੋਏ ਨੇ, ਮਾਤਾ ਗੰਗਾ ਜੀ ਦਾ ਸੁਹੱਪਣ ਬੜਾ ਹੈ। ਹੁਣ ਨਾਲ ਦੀ ਨਾਲ ਕਹਿੰਦੇ ਅੰਦਰ ਉਹਨੂੰ ਜੈਲਸ ਬੜੀ ਹੋਈ, ਮਨ ਹੀ ਮਨ ਵੇ ਸੋਚਦੀ ਹੈ ਵੀ ਗੁਰਤਾ ਗੱਦੀ ਦੇ ਮਾਲਕ ਨਾ ਇਹ ਬਣ ਜਾਣ। ਆਪਣੇ ਪਤੀ ਨੂੰ ਜਾ ਕੇ ਆਖਿਆ, ਪ੍ਰਿਥੀ ਚੰਦ ਨੂੰ, ਕਿਤੇ ਇਹਨਾਂ ਗੁਰਤਾ ਗੱਦੀ ਲੈ ਲੈਣ। ਉਹ ਕਹਿੰਦਾ ਇਹਨਾਂ ਗੁਰਤਾ ਗੱਦੀ ਕਿੱਥੋਂ ਲੈਣੀ ਹੈ, ਇਹਨਾਂ ਦੇ ਘਰ ਵਿੱਚ ਔਲਾਦ ਕੋਈ ਨਹੀਂ, ਤੇ ਇਹਨਾਂ ਨੂੰ ਗੁਰਤਾ ਗੱਦੀ ਜੇ ਮਿਲ ਵੀ ਗਈ ਤੇ ਮੁੜ ਕੇ ਸਾਡੇ ਪੁੱਤਰ ਮਿਹਰਵਾਨ ਨੂੰ ਮਿਲਣੀ ਹੈ। ਵੇਖੋ ਬੰਦਾ ਆਸਾਂ ਬੜੀਆਂ ਲਾਉਂਦਾ ਹੈ ਕਿ ਮੈਨੂੰ ਮਿਲ ਜੇ ਤੇ ਇਹਨੂੰ ਨਾ ਮਿਲੇ, ਇਹਨੂੰ ਕਿਉਂ ਮਿਲ ਗਿਆ ਤੇ ਮੈਨੂੰ ਕਿਉਂ ਨਹੀਂ ਮਿਲਿਆ। ਇੰਨਾ ਦੁੱਖ ਬੰਦਾ, ਇੰਨਾ ਦੁਖੀ ਬੰਦਾ ਆਪਣੇ ਦੁੱਖਾਂ ਤੋਂ ਨਹੀਂ ਹੈ, ਇੰਨਾ ਬੰਦਾ ਆਪਣੇ ਦੁੱਖਾਂ ਤੋਂ ਬਿਲਕੁਲ ਦੁਖੀ ਨਹੀਂ ਜਿੰਨਾ ਬੰਦਾ ਦੂਜੇ ਦੀ ਖੁਸ਼ੀ ਨੂੰ ਵੇਖ ਕੇ ਦੁਖੀ ਹੁੰਦਾ ਹੈ। ਉਸੇ ਵਕਤ ਕਹਿੰਦੇ ਪ੍ਰਿਥੀ ਚੰਦ ਨੂੰ ਦੱਸਿਆ, ਪ੍ਰਿਥੀ ਚੰਦ ਕਹਿੰਦਾ ਇਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲਣੀ, ਇਹ ਤੇ ਦੁਨੀਆਂ ਤੋਂ, ਸੰਸਾਰ ਤੋਂ ਇੱਦਾਂ ਹੀ ਜਾਣਗੇ। ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਆਵਾਜ਼ ਪਈ, ਭਾਵੇਂ ਪਹਿਲਾਂ ਕੋਈ ਇੱਛਾ ਨਹੀਂ ਸੀ ਪੁੱਤਰ ਦੀ, ਔਲਾਦ ਦੀ, ਬੇਨਤੀ ਕੀਤੀ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ, ਪਤੀ ਗੁਰਦੇਵ ਤੁਸੀਂ ਪਤੀ ਵੀ ਹੋ ਤੇ

ਗੁਰੂ ਵੀ ਹੋ। ਕਿਰਪਾ ਕਰੋ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ, ਇਹ ਬਖਸ਼ਿਸ਼ਾਂ, ਇਹ ਰਹਿਮਤਾਂ ਗੁਰੂ ਨਾਨਕ ਦੇ ਘਰੋਂ ਵਰਸਾਏ ਹੋਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੀ ਕਰ ਸਕਦੇ ਨੇ। ਇਹ ਕਿਰਪਾ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਰ ਸਕਦੇ ਨੇ। ਹੁਣ ਸਾਖੀ ਨੂੰ ਖੰਡਨ ਕਰਨ ਵਾਲੇ ਖੰਡਨ ਕਰ ਰਹੇ ਨੇ, ਉਹਨਾਂ ਦੀ ਆਪਣੀ ਇੱਛਾ ਹੋਏਗੀ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਮਾਣ ਇੱਕ ਆਪਣੇ ਸਿੱਖ ਨੂੰ ਦੇ ਰਹੇ ਨੇ। ਜਿਵੇਂ ਘਰਾਂ ਦੇ ਵਿੱਚ ਕਈ ਦਫ਼ਾ ਆਪਾਂ ਵੇਖਦੇ ਹਾਂ, ਜਿਹੜੇ ਸਿਆਣੇ ਪੁੱਤਰ ਨੇ, ਜਿਹੜੀਆਂ ਸਿਆਣੀਆਂ ਬੱਚੀਆਂ ਨੇ, ਉਹ ਹਮੇਸ਼ਾ ਮਾਣ ਆਪਣੀ ਮਾਂ ਨੂੰ, ਆਪਣੇ ਪਿਓ ਨੂੰ ਦਿੰਦੇ ਨੇ, ਤੇ ਸਤਿਗੁਰੂ ਜੀ ਵੀ ਦਿੰਦੇ ਨੇ। ਪੜ੍ਹੋ ਬਾਣੀ ਵਿੱਚ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿਨਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਓ। ਜਿਨ੍ਹਾਂ ਨੂੰ ਸਿੱਖਿਆ ਗੁਰੂ ਨਾਨਕ ਦੇ ਘਰੋਂ ਮਿਲੀ ਹੈ, ਉਹਨਾਂ ਨੂੰ ਉਪਦੇਸ਼ ਕੀ ਕਰਨਾ ਹੈ। ਆਪ ਜੀ ਇਉਂ ਕਰੋ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ, ਉਹ ਅਰਦਾਸ ਬੇਨਤੀ ਜੋਦੜੀ ਕਰਨਗੇ। ਇਹ ਹੈ ਇੱਕ ਗੁਰੂ ਘਰ ਗੁਰੂ ਦੇ ਕੋਲ ਆਉਣ ਦਾ ਤਰੀਕਾ, ਤੇ ਗੁਰੂ ਤੋਂ ਮੰਗਣਾ ਕਿੱਦਾਂ ਹੈ। ਅਸਲ ਦੇ ਵਿੱਚ ਪਿਆਰਿਓ, ਅਰਦਾਸ ਦਾ ਮਤਲਬ ਹੁੰਦਾ ਹੈ ਬੇਨਤੀ, ਅਰਦਾਸ ਦਾ ਮਤਲਬ ਹੈ ਤਰਲਾ। ਗੁਰੂ ਅੱਗੇ ਸਿੱਖ ਰੋਜ਼ ਤਰਲੇ ਕਰਦਾ, ਰੋਜ਼ ਅਰਦਾਸਾਂ ਕਰਦਾ। ਅਰਦਾਸ ਦੇ ਵਿੱਚ ਕਦੇ ਵੀ ਹੁਕਮ ਨਹੀਂ ਹੁੰਦਾ, ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਕਹਿੰਦੇ ਗੁਰੂ ਦੇ ਅੱਗੇ ਹੁਕਮ ਨਹੀਂ, ਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਇਤਿਹਾਸ ਤੇ ਇਹ ਕਹਿੰਦਾ, ਮਾਤਾ ਗੰਗਾ ਜੀ ਰੱਥ ਤੇ ਚੜ ਕੇ ਗਏ ਨੇ, ਨਾਲ ਆਪਣੇ ਅਹਿਲਕਾਰਾਂ ਨੂੰ ਲਿਆ ਹੈ। ਜਦੋਂ ਬਾਬਾ ਬੁੱਢਾ ਜੀ ਦੇ ਕੋਲ ਗਏ, ਉਹ ਖੇਤਾਂ ਦੇ ਵਿੱਚ ਬੈਠੇ ਨੇ, ਸੁਭਾਵਕ ਉਹਨਾਂ ਬਚਨ ਕੀਤਾ ਕਿ ਆ ਗੁਰੂ ਕਿਆ ਨੂੰ ਕੀ ਭਾਜੜਾਂ ਪੈ ਗਈਆਂ ਨੇ। ਮਾਤਾ ਜੀ ਗਏ, ਜਾ ਕੇ ਵਾਪਸ ਆ ਗਏ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਮਹਿਲਾ ਨੂੰ ਕਿ ਤੁਸੀਂ ਗਏ ਸੀ, ਬਾਬਾ ਬੁੱਢਾ ਸਾਹਿਬ ਨੇ ਕੋਈ ਬਚਨ ਕੀਤਾ। ਮਾਤਾ ਗੰਗਾ ਜੀ ਕਹਿਣ ਲੱਗੇ, ਪਤੀ ਗੁਰਦੇਵ, ਅਸੀਂ ਗਏ ਸਾਂ, ਬਚਨ ਉਹਨਾਂ ਨੇ ਕੋਈ ਨਹੀਂ ਕੀਤਾ, ਸਗੋਂ ਉਹਨਾਂ ਨੇ ਤੇ ਸੁਭਾਵਕ ਆਪਣੇ ਮੁੱਖ ਦੇ ਵਿੱਚੋਂ ਕੁਝ ਬਚਨ ਸੁਣੇ ਨੇ। ਇਉਂ ਜਾਪਦਾ ਵੀ ਕੁਝ ਨਾਰਾਜ਼ਗੀ ਪ੍ਰਗਟ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਹੁਣ ਇਹ ਦੱਸ ਰਹੇ ਨੇ ਵੀ ਗੁਰੂ ਘਰ ਜਾਈਦਾ ਕਿੱਦਾਂ ਹੈ, ਜਦੋਂ ਗੁਰਦੁਆਰੇ ਜਾਈਦਾ ਵੀ ਉਦੋਂ ਜਾਣਾ ਕਿੱਦਾਂ। ਚਲੋ, ਇੱਕ ਬੱਚਿਆਂ ਦੀ ਇੱਕ ਉਮਰ ਹੁੰਦੀ ਹੈ, ਇਹ ਉਮਰ, ਇਹ ਸਮਾਂ ਹਰ ਇੱਕ ਤੇ ਆਉਂਦਾ ਹੈ। ਹਾਂ, ਆਪਾਂ ਬੱਚਿਆਂ ਨੂੰ ਸਮਝਾ ਸਕਦੇ ਹਾਂ ਪਿਆਰ ਅਦਬ ਦੇ ਨਾਲ, ਪਰ ਇਸ ਉਮਰ ਦੇ ਵਿੱਚੋਂ ਸਾਰੇ ਲੰਘਦੇ ਨੇ। ਜਿਹੜੀ ਮੈਂ ਬੇਨਤੀ ਕਰਨੀ, ਮਾਤਾ ਗੰਗਾ ਜੀ ਨੂੰ ਆਖਿਆ ਗੁਰਦੇਵ ਨੇ ਕਿ ਕਿੱਦਾਂ ਗਏ ਸੀ, ਕਹਿੰਦੇ ਜੀ ਰੱਥ ਤੇ ਚੜ੍ਹ ਕੇ ਸ਼ਾਹੀ ਠਾਠ ਬਾਠ ਦੇ ਨਾਲ। ਗੁਰਦੇਵ ਕਹਿਣ ਲੱਗੇ, ਨਹੀਂ, ਜਦੋਂ ਕਿਸੇ ਤੋਂ ਕੁਝ ਮੰਗਣਾ ਹੋਵੇ ਨਾ, ਤੁਸੀਂ ਸੰਸਾਰਿਕ ਤੌਰ 'ਤੇ ਦੇਖ ਲਓ, ਤੁਹਾਨੂੰ ਪੈਸਿਆਂ ਦੀ ਲੋੜ ਹੋਵੇ ਤੇ ਤੁਹਾਡੀ ਆਵਾਜ਼ ਦੇ ਵਿੱਚ ਵੀ ਹੰਕਾਰ ਹੋਵੇ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ, ਵੀ ਦੇਣੇ ਆ ਜਾਂ ਨਹੀਂ ਦੇਣੇ, ਉਹ ਦਏਗਾ ਆਪਾਂ ਨੂੰ? ਕਦੀ ਨਹੀਂ। ਜਦੋਂ ਕਿਸੇ ਤੋਂ ਮੰਗਣਾ ਹੋਵੇ, ਤੁਹਾਡੀ ਆਵਾਜ਼ ਵਿੱਚ ਤੁਹਾਡੇ ਮੰਗਣ ਦੇ ਅੰਦਾਜ਼ ਵੀ ਬਦਲ ਜਾਂਦੇ ਨੇ, ਤੇ ਜਦੋਂ ਆਪਾਂ ਗੁਰੂ ਕੋਲ ਆਉਣੇ ਆ ਤੇ ਸਾਡਾ ਮੰਗਣ ਦਾ ਅੰਦਾਜ਼ ਵੀ ਇੱਕ ਨਿਮਰਤਾ ਚਾਹੀਦੀ ਹੈ, ਭਾਵਨਾ ਚਾਹੀਦੀ ਹੈ। ਨਿਮਰਤਾ ਸਿਰਫ ਬਾਹਰਲੀ ਤੌਰ ਤੇ ਵਿਖਾਵੇ ਦੀ ਨਿਮਰਤਾ ਨਹੀਂ, ਸਤਿਗੁਰੂ ਜੀ ਗੱਲ ਫਿਰ ਅੰਦਰ ਦੀ ਕਰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜੇ ਤੁਸੀਂ ਜਾਣਾ ਹੈ ਤਾਂ ਗੁਰਦੇਵ ਕਹਿਣ ਲੱਗੇ, ਤੁਸੀਂ ਬੜੀ ਨਿਮਰਤਾ ਭਾਵਨਾ ਦੇ ਨਾਲ ਜਾਣਾ ਸੀ, ਤੁਸੀਂ ਆ ਦਾਸ ਦਾਸੀਆਂ ਲੈ ਕੇ ਗਏ ਹੋ, ਖੁਦ ਆਪ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕਰੋ। ਇਤਿਹਾਸ ਤੇ ਕਹਿੰਦਾ ਮਿੱਸੇ ਪ੍ਰਸ਼ਾਦੇ ਬਣਾਏ। ਅੱਜ ਵੀ ਵੇਖੋ, ਮਰਿਆਦਾ ਉੱਥੇ ਬਿਲਕੁਲ ਉਸੇ ਤਰ੍ਹਾਂ ਚੱਲੀ ਆ ਰਹੀ ਹੈ। ਜੇ ਆਪਾਂ ਸਾਰੀਆਂ ਚੀਜ਼ਾਂ ਹੀ ਖੰਡਨ ਕਰਦੇ ਜਾਵਾਂਗੇ, ਸਾਰਾ ਕੁਝ ਹੀ, ਇਹਦਾ ਮਤਲਬ ਸਾਰਾ ਕੁਝ ਆਪਾਂ ਦੂਜਿਆਂ ਦੀ ਝੋਲੀ ਪਾ ਦਈਏ, ਸਾਡੇ ਕੋਲੇ ਕੀ ਰਹੇਗਾ? ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ, ਮਿੱਸੇ ਪ੍ਰਸ਼ਾਦੇ ਬਣਾਓ, ਗੰਢਾ ਲੱਸੀ ਆਦਿਕ, ਇਹ ਤਿੰਨ ਚਾਰ ਵਸਤੂਆਂ ਮਾਤਾ ਗੰਗਾ ਜੀ ਬੜੀ ਭੈ ਭਾਵਨੀ ਦੇ ਨਾਲ ਲੈ ਕੇ ਗਏ ਨੇ। ਕਿਉਂਕਿ ਜਿਹੜਾ ਸ਼ਬਦ ਆਪਾਂ ਆਰੰਭ ਕੀਤਾ ਨਾ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ, ਮਾਤਾ ਜੀ ਨਿਮਰਤਾ ਨਾਲ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿੱਚ ਬੈਠੇ ਨੇ ਤੇ ਝੋਨੇ ਦੇ ਵਿੱਚੋਂ ਨਦੀਨ ਭਾਵ ਘਾਹ ਆਦਿ ਕੱਢਦੇ ਨੇ। ਦੂਰੋਂ ਹੀ ਆਵਾਜ਼ ਮਾਰ ਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਵਾਂ ਨੂੰ ਪਤਾ ਹੁੰਦਾ ਜਦੋਂ ਪੁੱਤਰਾਂ ਨੂੰ ਭੁੱਖ ਲੱਗਦੀ ਹੈ। ਹੁਣ ਆਹ ਬਚਨ ਬਾਬਾ ਬੁੱਢਾ ਸਾਹਿਬ ਨੇ ਕਹੇ, ਕਹਿਣ ਲੱਗੇ ਮਾਤਾ ਜੀ ਕੀ ਲੈ ਕੇ ਆਇਓ, ਬੜੀ ਭੁੱਖ ਲੱਗੀ। ਕਹਿਣ ਲੱਗੇ ਪ੍ਰਸ਼ਾਦਾ, ਪ੍ਰਸ਼ਾਦਾ ਪਾਣੀ ਛਕਿਆ। ਹੁਣ ਜਿਵੇਂ ਜਿਵੇਂ ਗੰਢਾ ਭੰਨਦੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਤੁਹਾਡੇ ਘਰ ਦੇ ਵਿੱਚ ਐਸਾ ਯੋਧਾ ਆਏਗਾ,
ਤੁਮਰੇ ਗ੍ਰਹਿ ਪ੍ਰਗਟੇ ਗੋ ਯੋਧਾ ਤਾਕੋ ਬਲ ਗੁਣ ਕਿਨੂੰ ਨਾ ਸੋਧਾ। ਤੁਹਾਡੇ ਘਰ ਵਿੱਚ ਐਸਾ ਯੋਧਾ ਆਉਣੇ। ਗੁਰ ਬਿਲਾਸ ਪਾਤਸ਼ਾਹੀ ਪਾਤਸ਼ਾਹੀ ਦਸਵੀਂ ਪਾਵਨ ਗ੍ਰੰਥ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੱਸਿਆ ਕਿ ਨਿਮਰਤਾ ਨਾਲ ਗੁਰੂ ਕੋਲ ਕਿੱਦਾਂ ਜਾਈਦਾ। ਤੁਹਾਡੇ ਘਰ ਵਿੱਚ ਐਸਾ ਪੁਰਸ਼ ਆਏਗਾ, ਬੜਾ ਤਾਕਤਵਰ, ਦੁਸ਼ਮਣਾਂ ਦੇ ਸਿਰ ਗੰਢਿਆਂ ਵਾਂਗੂ ਭੰਨੇਗਾ। ਦੂਜਾ ਬਚਨ ਕਰਦੇ ਕਹਿੰਦੇ, ਅਸਮਾਨ ਦੇ ਵਿੱਚ ਬਿਜਲੀ ਕੜਕਦੀ ਹੈ, ਕਹਿਣ ਲੱਗੇ ਉਹਦੀ ਤਲਵਾਰ ਸ਼ਮਸ਼ੀਰ ਰਣ ਤੱਤੇ ਵਿੱਚ ਇਸ ਤਰ੍ਹਾਂ ਚਮਕੇਗੀ। ਤੇ ਇਧਰੋਂ ਅਸਮਾਨ ਵਿੱਚ ਬੱਦਲ ਗੱਜਦੇ ਨੇ, ਕਹਿੰਦੇ ਉਹਨਾਂ ਦੇ ਬੋਲ, ਉਹਨਾਂ ਦੀ ਤਾਕਤ ਮੁੱਕਦੀ ਗੱਲ। ਜਿਵੇਂ ਜਿਵੇਂ ਬਚਨ ਕਰਦੇ ਗਏ, ਉਵੇਂ ਉਵੇਂ ਮਾਤਾ ਗੰਗਾ ਜੀ ਨੂੰ ਖੁਸ਼ੀਆਂ ਦੇ ਨਾਲ ਉਹਨਾਂ ਦੀਆਂ ਝੋਲੀਆਂ ਭਰੀਆਂ। ਹੁਣ ਇਹ ਸਾਰੀ ਸਾਖੀ ਦਾ ਸਾਰੰਸ਼ ਨਿਚੋੜ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਗੁਰੂ ਕੋਲ ਆਈਦਾ, ਪਹਿਲੀ ਦਫਾ ਗਏ ਤੇ ਮਿਲਿਆ ਕੁਝ ਨਹੀਂ, ਪਰ ਜਦੋਂ ਦੂਜੀ ਦਫਾ ਭਾਵਨਾ ਦੇ ਨਾਲ ਗਏ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ। ਉਹਨਾਂ ਦੇ ਘਰ ਦੇ ਵਿੱਚ ਛੇਵੇਂ ਨਾਨਕ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਛੱਡ ਕੇ ਵਡਾਲੀ ਚਲੇ ਗਏ ਸਨ, ਜਿਹਨੂੰ ਕਹਿੰਦੇ ਆਪਾਂ ਗੁਰੂ ਕੀ ਵਡਾਲੀ, ਕਿਉਂਕਿ ਗੁਰਦੇਵ ਨੂੰ ਪਤਾ ਚੱਲਿਆ ਕਿ ਪ੍ਰਿਥੀ ਚੰਦ ਈਰਖਾ ਕਰਦਾ ਹੈ ਤੇ ਇਸ ਲਈ ਈਰਖਾਲੂਆਂ ਤੋਂ ਕਿਨਾਰਾ ਕਰਨਾ ਹੀ ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਪ੍ਰਕਾਸ਼ ਤੋਂ ਬਾਅਦ ਵੀ ਪ੍ਰਿਥੀ ਚੰਦ ਨੇ, ਵੇਖੋ ਜੇ ਆਪਾਂ ਕਰੀਏ ਨਾ ਮਾਹੌਲ ਦੀ ਗੱਲ ਕਿ ਵੀ ਘਰ ਦਾ ਮਾਹੌਲ ਅੱਜ ਠੀਕ ਹੋਏਗਾ ਤੇ ਕੱਲ੍ਹ ਠੀਕ ਹੋਏਗਾ ਤੇ ਮੈਂ ਬਾਣੀ ਤਾਂ ਪੜੂੰਗਾ, ਘਰ ਦਾ ਮਾਹੌਲ ਕਦੀ ਵੀ ਠੀਕ ਨਹੀਂ ਹੋਣਾ। ਜੇ ਘਰ ਦੇ ਮਾਹੌਲ ਨੂੰ ਆਪਾਂ ਦੋਸ਼ੀ ਬਣਾ ਕੇ ਚੱਲਾਂਗੇ ਤੇ ਘਰ ਦਾ ਮਾਹੌਲ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਦੇਖ ਲਓ, ਵੱਡਾ ਭਰਾ ਪ੍ਰਿਥੀ ਚੰਦ ਹੀ ਈਰਖਾ ਕਰਦਾ ਹੈ। ਗੁਰੂ ਅਰਜਨ ਦੇ ਮਹਾਰਾਜ ਜੀ ਦੀ ਭਰਜਾਈ ਕਰਮੋ ਹੀ ਈਰਖਾ ਦਵੈਸ਼ ਕਰਦੀ ਹੈ, ਭਤੀਜਾ ਮਿਹਰਬਾਨ ਹੀ ਈਰਖਾ ਕਰਦਾ ਪਿਆ, ਮਾਹੌਲ ਨਾ ਕਦੀ ਠੀਕ ਹੋਇਆ ਤੇ ਨਾ ਠੀਕ ਹੋਣਾ। ਮਹਾਰਾਜ ਕਹਿੰਦੇ ਤੈਨੂੰ ਖੁਦ ਨੂੰ ਆਪਣੇ ਆਪ ਹੀ ਠੀਕ ਹੋਣਾ ਪੈਣਾ ਹੈ, ਤੈਨੂੰ ਆਪਣਾ ਆਪ ਬਦਲਣਾ ਪੈਣਾ ਹੈ। ਤੋ ਆਪਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਿਆਈ ਦਿਵਸ ਆਪਾਂ ਮਨਾ ਰਹੇ ਹਾਂ। ਬਾਬਾ ਬੁੱਢਾ ਸਾਹਿਬ ਨੇ ਰਹਿਮਤਾਂ ਕੀਤੀਆਂ, ਮਾਤਾ ਗੰਗਾ ਜੀ ਦੀਆਂ ਝੋਲੀਆਂ ਭਰੀਆਂ ਤੇ ਉਹਨਾਂ ਦੇ ਘਰ ਦੇ ਵਿੱਚ ਬਾਲਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਿਹਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ, ਕਹਿੰਦੇ ਵੈਰੀਆਂ ਦੇ ਦਲਾਂ ਨੂੰ ਭੰਜਨ ਨਾਸ ਕਰਨ ਵਾਲਾ ਤੇ ਪਰ ਉਪਕਾਰੀ ਕਿੰਨਾ ਹੈ। ਪੈਂਦੇ ਖਾਂ ਦੇ ਮਾਂ ਪਿਓ ਨਹੀਂ ਹਨ, ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ, ਸਤਿਗੁਰੂ ਜੀ ਉਹਨੂੰ ਆਪਣੇ ਬੱਚਿਆਂ ਦੇ ਵਾਂਗ ਪਿਆਰ ਕਰਦੇ ਨੇ, ਉਹਨੂੰ ਪਾਲਿਆ ਪੋਸਿਆ, ਉਹਨੂੰ ਸ਼ਸਤਰ ਵਿਦਿਆ ਵੀ ਸਿਖਾਈ। ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਨਾ, ਤਾਂ ਅੰਮ੍ਰਿਤਸਰ ਦੀ ਜੰਗ ਸਤਿਗੁਰੂ ਜੀ ਜਿੱਤ ਗਏ ਨੇ ਤੇ ਪੈਂਦੇ ਖਾਂ ਨੂੰ ਹੰਕਾਰ ਹੋ ਗਿਆ, ਆਲੇ ਦੁਆਲੇ ਰੌਲਾ ਪਾਉਂਦਾ ਹੈ। ਕਹਿੰਦਾ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਜੇ ਕਿਤੇ ਮੈਂ ਨਾ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਦੀ ਜੰਗ ਜਿੱਤ ਨਹੀਂ ਸਨ ਸਕਦੇ। ਮੇਰੀ ਪੀਰ ਦੇ ਮਾਲਕ ਸਤਿਗੁਰੂ ਜਾਣਗੇ, ਹੱਥੀਂ ਪਾਲਿਆ, ਹੱਥੀਂ ਖਵਾਇਆ, ਇਹਦੀ ਪਰਵਰਿਸ਼ ਕੀਤੀ ਤੇ ਇਹਦੇ ਵਿੱਚ ਹੰਕਾਰ ਬੋਲਦਾ ਹੈ। ਫਿਰ ਤਿੰਨ ਜੰਗਾਂ ਬਾਕੀ ਸਨ, ਇੱਕ ਤੇ ਜੰਗ ਸੀ ਗੁਰੂਸਰ ਮਹਾਰਾਜ ਦੀ, ਕਰਤਾਰਪੁਰ ਜਲੰਧਰ ਦੀ ਜੰਗ, ਹਰਗੋਬਿੰਦਪੁਰ ਦੀ ਜੰਗ। ਸਤਿਗੁਰਾਂ ਨੇ ਕਿਸੇ ਵੀ ਜੰਗ ਵਿੱਚ ਕਹਿੰਦੇ ਪੈਂਦੇ ਖਾਂ ਨੂੰ ਸੱਦਿਆ ਨਹੀਂ ਤੇ ਕਰਤਾਰਪੁਰ ਦੀ ਜੰਗ ਦੇ ਵਿੱਚ ਕਹਿੰਦੇ ਇਹ ਪੈਂਦੇ ਖਾਂ ਪਠਾਨ ਜਦੋਂ ਚੜ੍ਹਾਈ ਕਰਕੇ ਆਉਂਦਾ ਵਿਰੋਧੀ ਹੋ ਗਿਆ ਤੇ ਸਤਿਗੁਰੂ ਜੀ ਪਰ ਉਪਕਾਰੀ ਇੰਨੇ ਨੇ, ਪੈਂਦੇ ਖਾਂ ਜਦੋਂ ਵਾਰ ਕਰਦਾ, ਮਹਾਰਾਜ ਕਹਿੰਦੇ ਪਹਿਲਾ ਵਾਰ ਤੂੰ ਹੀ ਕਰ, ਕਿਤੇ ਭੁਲੇਖਾ ਨਾ ਰਹਿ ਜੇ ਕਿ ਗੁਰੂ ਨੇ ਮੌਕਾ ਨਹੀਂ ਦਿੱਤਾ। ਪਹਿਲਾ, ਦੂਜਾ, ਤੀਜਾ ਵਾਰ ਕੀਤਾ, ਹਰ ਇੱਕ ਵਾਰ ਕਹਿੰਦੇ ਪੈਂਦੇ ਖਾਂ ਦਾ ਖਾਲੀ ਜਾਂਦਾ ਹੈ। ਤੇ ਦਲ ਭੰਜਨ ਗੁਰ ਸੂਰਮਾ, ਸੂਰਮਾ ਕਿੰਨਾ ਵੱਡਾ ਹੈ। ਸਤਿਗੁਰਾਂ ਨੇ ਇੱਕੋ ਹੀ ਤਲਵਾਰ ਦਾ ਮਾਰ ਮਾਰਿਆ, ਕਹਿੰਦੇ ਪੈਂਦੇ ਖਾਂ ਦੇ ਦੋ ਟੋਟੇ ਕਰ ਦਿੱਤੇ, ਅਜੇ ਸਹਿਕਦਾ ਪਿਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਮਾਲਕ, ਪੈਂਦੇ ਖਾਂ ਕਹਿੰਦਾ ਉਈ ਮਾਂ। ਸਤਿਗੁਰੂ ਜੀ ਕਹਿੰਦੇ ਇੱਥੇ ਉਈ ਮਾਂ ਕਹਿਣ ਦਾ ਸਮਾਂ ਨਹੀਂ, ਮਹਾਰਾਜ ਕਹਿੰਦੇ ਉਸ ਅੱਲਾ ਦਾ ਵਾਹਿਗੁਰੂ ਦਾ ਨਾਮ ਜਪ। ਗੁਰਦੇਵ ਨੇ ਕਹਿੰਦੇ ਜਿਹੜੀ ਢਾਲ ਸੀ ਨਾ, ਸ਼ਸਤਰ ਰੋਕਣ ਵਾਲੀ ਢਾਲ, ਪਾਤਸ਼ਾਹ ਨੇ ਪੈਂਦੇ ਖਾਂ ਦੇ ਮੁੱਖ ਦੇ ਉੱਪਰ ਕੀਤੀ, ਪਰ ਉਪਕਾਰੀ ਕਿੰਨੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਅੱਲਾ ਨੂੰ ਯਾਦ ਕਰ, ਕਹਿੰਦਾ ਮਹਾਰਾਜ ਤੁਹਾਡੇ ਜਿਹੜੇ ਬਚਨ ਨੇ ਬਸ ਇਹੀ ਮੇਰੇ ਲਈ ਕਲਮਾ ਨੇ, ਇਹੀ ਮੇਰੇ ਲਈ ਕਹਿੰਦੇ ਅੱਲਾ ਦੀ ਨਿਵਾਜ਼ ਹੈ ਤੇ ਮੈਂ ਅਕਿਰਤ ਕਾਣਾ ਤੇ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ, ਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ
ਤੇ ਪੈਂਦੇ ਖਾ ਨੂੰ ਵੀ ਮੇਰੇ ਸਤਿਗੁਰਾਂ ਨੇ ਬਖਸ਼ ਦਿੱਤਾ ਹੈ। ਅੱਜ ਆਪਾਂ ਉਸ ਗੁਰਦੇਵ ਦਾ ਗੁਰਿਆਈ ਗੁਰਤਾ ਗੱਦੀ ਦਿਵਸ ਪੁਰਬ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਤੁਸੀਂ ਵਡਭਾਗੀ ਹੋ, ਧੰਨਤਾ ਦੇ ਯੋਗ ਆਓ। ਰਹਿੰਦੇ ਸਮੇਂ ਦੇ ਵਿੱਚ ਚੱਲ ਰਹੇ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰੀਏ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਰੱਬ ਦੀ ਬੰਦਗੀ ਕਰਨੀ ਹੈ, ਇਹ ਨਾ ਬਹਾਨੇ ਲਾ ਕਿ ਮੈਂ ਉਹਦੀ ਬੰਦਗੀ ਨਹੀਂ ਕਰ ਸਕਦਾ, ਉਹਦੇ ਨਾਲ ਜੁੜ ਨਹੀਂ ਸਕਦਾ। ਕੁਝ ਅਸੀਂ ਆਪ ਖੁਦ ਡਰੇ ਹੋਏ ਹਾਂ ਤੇ ਕੁਝ ਕੁ ਸਾਨੂੰ ਡਰਾਇਆ ਹੋਇਆ। ਡਰਾਇਆ ਇਸ ਗੱਲੋਂ ਹੈ, ਵੇਖੋ ਜਿਹੜਾ ਤੇ ਪਾਠ ਕਰਨ ਗੁਰਦੁਆਰੇ ਤਾਬਿਆ ਬਹਿ ਕੇ, ਉਹ ਸਿਰਫ ਤੇ ਸਿਰਫ ਗੁਰੂ ਘਰ ਦਾ ਵਜ਼ੀਰ ਕੋਈ ਗ੍ਰੰਥੀ ਸਿੰਘ ਜੀ ਨੇ ਬਾਣੀ ਦੀ ਸੰਥਿਆ ਲਈ ਹੈ, ਉਹੀ ਤਾਬਿਆ ਬਹਿ ਕੇ ਪਾਠ ਕਰ ਸਕਦਾ, ਇਹ ਮਰਿਆਦਾ ਹੈ। ਹਾਂ, ਜੇ ਤੁਸੀਂ ਆਪਣਾ ਨਿੱਜੀ ਪਾਠ ਕਰਨਾ, ਇੱਥੇ ਇਹ ਵੀ ਹੈ ਵੀ ਮੁੱਖ ਵਾਕ, ਮੈਂ ਇੱਕ ਬੇਨਤੀ ਕਰਾਂ, ਜੇ ਮੁੱਖ ਵਾਕ ਵੀ ਲੈਣਾ ਉਹ ਵੀ ਤੁਹਾਡਾ ਇਸ਼ਨਾਨ ਪਾਨ ਮਰਿਆਦਾ ਦੇ ਮੁਤਾਬਕ। ਇਹ ਨਹੀਂ ਹੁਣ ਕਈ ਸੱਜਣ ਸਾਡੇ ਨਾਲ ਗਿਲਾ ਵੀ ਕਰ ਲੈਂਦੇ। ਇੱਕ ਨੂੰ ਮੈਂ ਆਖਿਆ ਵੀ ਭਾਈ ਸਾਹਿਬ ਜੀ ਜਦੋਂ ਮੁੱਖ ਵਾਕ ਲੈਣਾ ਉਦੋਂ ਤੁਸੀਂ ਇਸ਼ਨਾਨ ਪਾਨ ਕਰਕੇ ਉਹਦੇ ਕੱਪੜੇ ਉਦਾਂ ਹੁੰਦੇ ਸੀ। ਕਹਿੰਦਾ ਲੈ ਤੂੰ ਆ ਗਿਆ ਵੱਡਾ ਨਵਾਂ ਹੀ ਇੱਥੇ। ਕਹਿੰਦੇ ਬਾਬਾ ਕਰ ਲਓ ਗੱਲ, ਸਮਝਾ ਲਓ ਹੁਣ, ਇਹ ਮਰਿਆਦਾ ਇੱਕ। ਅਤੇ ਕਈ ਦਫ਼ਾ ਕੀ ਹੁੰਦਾ, ਫਟਾਫਟ ਰੁਮਾਲਾ ਸਾਹਿਬ ਦੇ ਜਾਂਦੇ ਨੇ ਅਤੇ ਅੱਧੇ ਅੱਧੇ ਗੁਰੂ ਸਾਹਿਬ ਦੇ ਅੰਗ ਜਦੋਂ ਮੈਂ ਸ਼ਾਮ ਨੂੰ ਮੁੱਖ ਵਾਕ ਲੈਂਦਾ ਅਤੇ ਉਹ ਮੁੜੇ ਹੁੰਦੇ ਨੇ। ਕਾਰਨ ਕਿਉਂਕਿ ਅਸੀਂ ਸਿੱਖਿਆ ਹੀ ਨਹੀਂ ਵੀ ਰੁਮਾਲਾ ਸਾਹਿਬ ਕਿੱਦਾਂ ਗੁਰੂ ਸਾਹਿਬ ਤੋਂ ਆਪਾਂ ਇੱਕ ਪਾਸੇ ਕਿਵੇਂ ਕਰਨਾ। ਬੜੇ ਸਹਿਜੇ ਸਹਿਜੇ ਰੁਮਾਲਾ ਸਾਹਿਬ ਚੁੱਕਣੇ ਅਤੇ ਜਦੋਂ ਰੁਮਾਲਾ ਸਾਹਿਬ ਦੇਣਾ ਅਤੇ ਇਹ ਧਿਆਨ ਰੱਖਣਾ ਵੀ ਗੁਰੂ ਸਾਹਿਬ ਦੇ ਅੰਗ ਕਿਤੇ ਮੁੜਤਾ ਨਹੀਂ ਗਏ ਅਤੇ ਆਪਾਂ ਇੱਦਾਂ ਹੀ ਜਿਹਨੇ ਹੁਣ ਸਿੱਖਿਆ ਹੀ ਕੁਝ ਨਹੀਂ ਅਤੇ ਉਹ ਇੱਦਾਂ ਰੁਮਾਲਾ ਖਿੱਚ ਕੇ ਉੱਪਰ ਦੇ ਦਿੰਦੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਸਾਹਿਬ ਦੇ ਅੰਗ ਇੱਦਾਂ ਹੀ ਪਏ ਰਹਿੰਦੇ। ਇਹ ਬੜੀ ਵੱਡੀ ਨਰਾਦਰੀ ਹੈ, ਇਹ ਸਿੱਖਣਾ ਪੈਂਦਾ। ਹਾਂ, ਜਿਹੜਾ ਪਾਠ ਤੁਸੀਂ ਖੁਦ ਕਰਨਾ, ਘਰੇ ਨਿਤਨੇਮ ਕਰ ਲਓ, ਅੰਮ੍ਰਿਤ ਛਕਿਆ ਨਹੀਂ ਛਕਿਆ, ਕੇਸ ਰੱਖੇ ਨਹੀਂ ਰੱਖੇ, ਕਿਉਂਕਿ ਜੇ ਬਾਣੀ ਪੜੋਗੇ, ਬਾਣੀ ਦੇ ਨੇੜੇ ਲੱਗੋਗੇ ਤਾਂ ਹੀ ਤੁਹਾਡੇ ਅੰਦਰ ਚਾਅ ਪੈਦਾ ਹੋਏਗਾ। ਅਤੇ ਜੇ ਆਪਾਂ ਡਰੀ ਜਾਵਾਂਗੇ, ਹਾਏ ਮੈਂ ਪਾਠ ਕਰੂੰਗਾ ਮੈਂ ਪਾਪ ਨਾ ਲੱਗ ਜੇ, ਮੈਨੂੰ ਪਾਪ ਨਹੀਂ ਲੱਗਦਾ, ਬਾਣੀ ਪੜਨ ਨਾਲ ਪਾਪ ਉੱਤਰਦੇ ਨੇ। ਪਾਪ ਦਾ ਮਤਲਬ ਕੋਈ ਪਸ਼ੂ ਪਕਸ਼ੀ ਜਾਨਵਰ ਦੀ ਗੱਲ ਨਹੀਂ ਹੋ ਰਹੀ, ਪਾਪ ਦਾ ਮਤਲਬ ਹੈ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਜਿਹੜੇ ਭੈੜੇ ਵਿਚਾਰ ਨੇ, ਜਿਹੜੇ ਭੈੜੇ ਖਿਆਲ ਨੇ, ਉਹ ਜਦੋਂ ਬਾਣੀ ਪੜਾਂਗੇ, ਬਾਣੀ ਸੁਣਾਂਗੇ, ਤੁਹਾਡੇ ਵਿਚਾਰ ਤੁਹਾਡੇ ਖਿਆਲ ਚੇਂਜ ਹੋ ਜਾਣਗੇ। ਅਤੇ ਜਦੋਂ ਤੁਹਾਡੇ ਵਿਚਾਰ ਅਤੇ ਖਿਆਲ ਚੇਂਜ ਹੋ ਜਾਂਦੇ ਹਨ ਤਾਂ ਬੰਦਾ ਆਪਣੇ ਆਪ ਹੀ ਬਦਲ ਜਾਂਦਾ ਹੈ। ਇੱਥੇ ਪਾਵਨ ਬਚਨ ਨੇ ਰਾਮ ਜਪੋ ਜੀ ਐਸੇ ਐਸੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। 10 ਕੁ ਮਿੰਟ ਆਪਣੇ ਕੋਲ ਨੇ ਪਾਤਸ਼ਾਹ ਜੀ, ਬਖਸ਼ਿਸ਼ਾਂ ਦੇ ਮਾਲਕ ਗੁਰਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਕਹਿਣ ਲੱਗੇ, ਭਾਈ ਅੱਜ ਤੁਸੀਂ ਹਰਗੋਬਿੰਦਪੁਰ ਸਾਹਿਬ ਦੀ ਸਾਖੀ ਹੈ, ਕੋਈ ਭਰੀ ਸੰਗਤ ਦੇ ਵਿੱਚੋਂ ਸਾਨੂੰ ਜਪਜੀ ਸਾਹਿਬ ਦਾ ਪਾਠ, ਕੋਈ ਸ਼ੁੱਧ ਪਾਠ ਸੁਣਾਵੇ। ਸਾਖੀ ਤੁਸੀਂ ਸੁਣੀ ਹੈ, ਪਰ ਮੈਂ ਸਾਖੀ ਦਾ ਸਾਰੰਸ਼ ਨਿਚੋੜ 2 ਕੁ ਮਿੰਟਾਂ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉੱਠੋ, ਕੋਈ ਜਪਜੀ ਸਾਹਿਬ ਦਾ ਪਾਠ ਬਾਣੀ ਵੀ ਸ਼ੁੱਧ ਸੁਣਾਵੇ। ਕੱਲੀ ਸਿਰਫ ਬਾਣੀ ਸ਼ੁੱਧ ਪੜ੍ਹਨੀ ਹੀ ਮਾਇਨੇ ਨਹੀਂ ਰੱਖਦੀ, ਜਿਹੜੀ ਬਾਣੀ ਸ਼ੁੱਧ ਪੜ੍ਹ ਰਹੇ ਹਾਂ ਉਹਦੇ ਪਿੱਛੇ ਭਾਵਨਾ ਦਾ ਵੀ ਸ਼ੁੱਧ ਹੋਣਾ ਬੜਾ ਲਾਜ਼ਮੀ ਹੈ। ਨਹੀਂ ਤੇ ਕਈ ਦਫ਼ਾ ਕੱਲੀ ਸ਼ੁੱਧ ਬਾਣੀ ਪੜ੍ਹਨ ਦੀ ਵੀ ਹਉਮੈ ਹੰਕਾਰ ਆ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਕੋਈ ਸ਼ੁੱਧ ਬਾਣੀ ਸ਼ੁੱਧ ਭਾਵਨਾ ਦੇ ਨਾਲ ਪੜ੍ਹ ਕੇ ਸੁਣਾਵੇ ਸਾਨੂੰ। ਹੁਣ ਭਰੀ ਸੰਗਤ ਦੇ ਵਿੱਚੋਂ ਕੋਈ ਉੱਠਿਆ ਨਹੀਂ, ਇੱਕ ਸਿੱਖ ਉੱਠਦਾ, ਉਹਦਾ ਨਾਮ ਹੈ ਭਾਈ ਗੋਪਾਲਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਕਹਿੰਦਾ ਮਹਾਰਾਜ ਤੁਹਾਡਾ ਹੁਕਮ, ਤੁਹਾਡੀ ਅਸੀਸ ਹੋਵੇ ਤੇ ਮੈਂ ਜਪਜੀ ਸਾਹਿਬ ਦਾ ਪਾਠ ਸੁਣਾ ਸਕਦਾ, ਜੇ ਤੁਹਾਡੀ ਕਿਰਪਾ ਹੋਵੇ। ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਇੱਕ ਸੁਭਾਗਾ ਨਾਮ ਦਾ ਸਿੱਖ ਸੀ, ਉਹਨੇ ਤਕਰੀਬਨ 4 ਘੋੜੇ ਇਤਿਹਾਸ ਕਹਿੰਦਾ ਭੇਟ ਕੀਤੇ ਸਨ। ਇੱਕ ਤੇ ਮਹਾਰਾਜ ਨੇ ਭਾਈ ਜੇਠੇ ਨੂੰ ਦੇ ਦਿੱਤਾ ਸੀ, ਇੱਕ ਭਾਈ ਵਿਧੀ ਚੰਦ ਨੂੰ ਦੇ ਦਿੱਤਾ ਸੀ, ਇੱਕ ਘੋੜਾ ਤਬੇਲੇ ਵਿੱਚ ਸੀ, ਇੱਕ ਕਿਸੇ ਹੋਰ ਸਿੱਖ ਨੂੰ। ਹੁਣ ਭਾਈ ਗੋਪਾਲੇ ਦੀ ਇੱਛਾ ਸੀ ਵੀ ਮੀਰੀਪੁਰ ਦੇ ਮਾਲਕ ਸਤਿਗੁਰੂ ਜੀ ਜੇ ਇੰਨਾ ਸੋਹਣਾ ਘੋੜਾ ਜੇ ਮੈਨੂੰ ਦੇ ਦੇਣ, ਮੈਂ ਜਪਜੀ ਸਾਹਿਬ ਦਾ ਪਾਠ ਸੁਣਾਊਂਗਾ। ਹੁਣ ਇਹ ਸਾਖੀ ਨੂੰ ਸੁਣਾਉਣ ਵਾਲੇ ਤਾਂ ਇਸ ਤਰੀਕੇ ਨਾਲ ਸੁਣਾਉਂਦੇ ਨੇ ਕਿ ਸਤਿਗੁਰੂ ਜੀ ਜਦੋਂ ਭਾਈ ਗੋਪਾਲਾ ਪਾਠ ਸੁਣਾ ਰਿਹਾ ਸੀ ਤੇ ਸਤਿਗੁਰੂ ਜੀ ਆਪਣੇ ਸਿੰਘਾਸਨ ਤੋਂ ਉੱਠ ਰਹੇ ਸੀ। ਜੇ ਆਪਾਂ ਇਹ ਸਾਖੀ ਨੂੰ ਇੱਦਾਂ ਸੁਣਾਵਾਂਗੇ ਨਾ ਤਾਂ ਫਿਰ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਉਹਨਾਂ ਦਾ ਖਿਆਲ ਫਿਰ ਬਾਣੀ ਵੱਲ ਨਹੀਂ ਆਉਣਾ, ਕਿਉਂਕਿ ਉਹ ਤਾਂ ਸੋਚ ਰਹੇ ਨੇ ਮੈਂ ਆਪਣੇ ਸਿੱਖ ਨੂੰ ਗੁਰਤਾ ਗੱਦੀ ਦੇਣੀ ਹੈ, ਤੇ ਬਾਣੀ ਪੜ੍ਹਨ ਵਾਲੇ ਦੇ ਅੰਦਰ ਖਿਆਲ ਚੱਲ ਰਹੇ ਨੇ ਮੈਂ ਘੋੜਾ ਲੈਣਾ, ਫਿਰ ਤੇ ਦੋਵੇਂ ਇੱਕੋ ਹੀ ਇਉਂ ਕਹਿ ਲਓ ਉਹਨਾਂ ਦਾ ਸੁਭਾਅ ਹੋ ਗਿਆ। ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਾਠ ਸੁਣਾਉਣ ਤੋਂ ਪਹਿਲਾਂ ਇਹ ਮਨ ਦੇ ਵਿੱਚ ਵਿਚਾਰ ਖਿਆਲ ਇਹ ਪ੍ਰਗਟ ਅਕੀਦਾ ਬਣਾ ਲਿਆ ਸੀ ਵੀ ਜਿਹੜਾ ਸਿੱਖ ਭਾਵਨਾ ਦੇ ਨਾਲ ਸ਼ੁੱਧ ਬਾਣੀ ਪਾਠ ਸੁਣਾਏਗਾ ਨਾ ਤੇ ਉਹਨੂੰ ਜੋ ਉਹ ਮੰਗੇਗਾ ਉਹਨੂੰ ਆਪਾਂ ਦੇ ਦੇਵਾਂਗੇ। ਹੁਣ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਰਹਿਮਤਾਂ ਦੇ ਸਾਗਰ। ਹੁਣ ਭਾਈ ਗੋਪਾਲੇ ਦੇ ਮਨ ਵਿੱਚ ਪਾਠ ਕਰਦਿਆਂ ਕਰਦਿਆਂ ਉਹ ਸੰਕਲਪ ਪਹਿਲਾਂ ਵੀ ਸੀ ਤੇ ਅਖੀਰ ਵਿੱਚ ਵੀ ਜੇ ਕਾਸ਼ ਉਹ ਘੋੜਾ ਮੈਨੂੰ ਮਿਲ ਜੇ। ਦੀਵਾਨ ਦੀ ਸਮਾਪਤੀ ਹੋਈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੋਪਾਲਿਆ, ਜੋ ਤੂੰ ਚਾਹੁੰਦਾ ਸੀ ਅਸੀਂ ਵੀ ਤੈਨੂੰ ਉਹੀ ਦੇਣਾ ਚਾਹੁੰਦੇ ਸਾਂ। ਮੇਰੇ ਸਤਿਗੁਰਾਂ ਨੇ ਭਾਈ ਗੋਪਾਲੇ ਨੂੰ ਉਹ ਘੋੜਾ ਦਿੱਤਾ ਜਿਹੜਾ ਤਬੇਲੇ ਵਿੱਚ ਖਲੋਤਾ ਸੀ, ਤੇ ਹੁਣ ਇਹ ਸਾਖੀ ਤੋਂ ਸਿੱਖਿਆ ਇਹ ਮਿਲਦੀ ਹੈ ਵੀ ਗੁਰੂ ਤੋਂ ਜੋ ਤੁਸੀਂ ਭਾਵਨਾ ਦੇ ਨਾਲ ਮੰਗਦੇ ਹੋ ਦੁਨਿਆਵੀ ਵਸਤੂਆਂ ਵੀ ਮਿਲਦੀਆਂ ਨੇ, ਤੇ ਜੇ ਗੁਰੂ ਤੋਂ ਜੀਵਨ ਜਾਂਚ ਮੰਗੀਏ ਤੇ ਸਤਿਗੁਰੂ ਜੀ ਜੀਵਨ ਵੀ ਬਦਲ ਦਿੰਦੇ ਨੇ। ਰਾਮ ਜਪੋ ਜੀ, ਪਰ ਕਹਿੰਦੇ ਜਪਣਾ ਕਿੱਦਾਂ ਹੈ? ਐਸੇ ਐਸੇ ਕਬੀਰ ਸਾਹਿਬ ਜੀ ਕਹਿੰਦੇ ਹੇ ਮੇਰੀਏ ਜਿੰਦੇ, ਜੇ ਤੂੰ ਰੱਬ ਦੀ ਬੰਦਗੀ ਕਰਨੀ ਹੈ ਤਾਂ ਇਉਂ ਜਪਿਆ ਕਰ ਜਿਵੇਂ ਸ਼ਰਧਾ ਦੇ ਨਾਲ, ਜਿਵੇਂ ਭਾਵਨਾ ਦੇ ਨਾਲ। ਆਪਾਂ ਤੇ ਜਪਜੀ ਸਾਹਿਬ ਸ਼ੁਰੂ ਬਾਅਦ ਵਿੱਚ ਕਰਦੇ ਹਾਂ, ਸੋਚਦੇ ਹਾਂ ਵੀ ਕੇਤੀ ਛੁੱਟੀ ਨਾਲ ਜੇ ਛੇਤੀ ਹੋ ਜੇ ਤਾਂ ਠੀਕ ਹੈ। ਇਹ ਆਪਾਂ ਵੇਖਦੇ ਹਾਂ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਦੇ ਹਾਂ, ਸਭ ਤੋਂ ਪਹਿਲਾਂ ਪੁੱਛਦੇ ਹਾਂ ਗਿਆਨੀ ਜੀ ਸਮਾਪਤੀ ਭਲਾ ਕਿੰਨੇ ਵਜੇ ਹੋਵੇਗੀ? ਮੈਂ ਕਿਹਾ ਅਜੇ ਤੇ ਸ਼ੁਰੂ ਨਹੀਂ ਹੋਇਆ, ਤੂੰ ਸਮਾਪਤੀ ਤੇ ਪਹਿਲਾਂ ਹੀ ਪਹੁੰਚ ਗਿਆ। ਜਦੋਂ ਗਾਉਣ ਵਾਲਾ ਲੱਗਣਾ ਹੋਵੇ ਤੇ ਗਾਉਣ ਵਾਲੇ ਨੂੰ ਨਹੀਂ ਕਹਿੰਦੇ ਵੀ ਤੂੰ ਕਦੋਂ ਹਟੇਗਾ, ਉਹਨੂੰ ਕਹਿੰਦੇ ਵੀ ਤੂੰ ਲੱਗਣਾ ਕਦੋਂ ਆ, ਵੀ ਲੇਟ ਨਾ ਹੋ ਜਾਈਏ। ਡਾਲਰ ਭਾਵੇਂ 300 ਦੀ ਟਿਕਟ ਹੋਵੇ, ਅਸੀਂ 15 ਮਿੰਟ ਪਹਿਲਾਂ ਹੀ ਪਹੁੰਚ ਜਾਵਾਂਗੇ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਜਪਣਾ ਤਾਂ ਇੱਦਾਂ ਜਪ, ਹੇ ਮੇਰੀਏ ਜਿੰਦੇ ਅਰਦਾਸ ਕਰ, ਮੈਂ ਤੈਨੂੰ ਉਸ ਪ੍ਰੇਮ ਸ਼ਰਧਾ ਦੇ ਨਾਲ ਜਪਾਂ। ਪ੍ਰਭੂ ਸ਼ਰਧਾ ਦੇ ਨਾਲ ਹੀ ਪ੍ਰਗਟ ਹੁੰਦਾ। ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਿਆਲ, ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਬੇੜਾ ਕੀ ਹੈ? ਗੁਰੂ ਦਾ ਸ਼ਬਦ। ਪਰਿਵਾਰ ਕੀ ਹੈ? ਆਹ ਸਾਡੇ 10 ਇੰਦਰੇ ਨੇ, ਜਿਹੜੇ 5 ਤੱਤਾਂ ਦਾ ਸਰੀਰ ਹੈ। 10 ਇੰਦਰੇ ਨੇ, ਅੱਖਾਂ ਨੇ, ਨਾਸਕਾ ਹੈ, ਕੰਨ ਨੇ। ਇਹ ਸਰੀਰ ਦੇ ਜਿਹੜੇ 10 ਇੰਦਰੇ ਆ, ਭਾਵ ਇਹ ਸਰੀਰ ਗੁਰੂ ਦੇ ਸ਼ਬਦ ਦੇ ਬੇੜੇ ਵਿੱਚ, ਭਾਵ ਇਹਨੂੰ ਲੇਖੇ ਲਾ ਦੇ। ਦੀਨ ਦਿਆਲ, ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਰਹਾਓ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਜਦੋਂ ਪ੍ਰਭੂ ਚਾਹੁੰਦਾ ਹੈ ਨਾ, ਜਦੋਂ ਪ੍ਰਭੂ ਨੂੰ ਇਹ ਗੱਲ ਭਾਉਂਦੀ ਹੈ ਕਿ ਤੁਸੀਂ ਹੁਕਮ ਮਨਾਉਣ ਦੀ ਸਮਰੱਥਾ ਰੱਖਦੇ ਹੋ, ਕਿ ਤੁਹਾਡੇ ਹੁਕਮ ਦੇ ਵਿੱਚ ਮੈਂ ਆਪਣੇ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਗਿਆਨ ਰੂਪ ਇੰਦਰੀਆਂ ਨੂੰ ਤੁਹਾਡੇ ਸ਼ਬਦ ਰੂਪ ਬੇੜੇ ਦੇ ਵਿੱਚ ਬਿਠਾ ਕੇ ਭਾਵ ਸਫਲ ਕਰ ਲੈਂਦਾ ਹਾਂ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਨੀ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ, ਦੋ ਬਚਨ ਨੇ, ਇੱਕ ਹੁੰਦਾ ਹੈ ਪ੍ਰਸ਼ਾਦ ਤੇ ਇੱਕ ਹੁੰਦਾ ਪ੍ਰਸਾਦ, ਫਰਕ ਪੈ ਗਿਆ ਨਾ ਦੋਵਾਂ ਵਿੱਚ, ਬਿੰਦੀ ਲੱਗ ਗਈ ਤੇ ਬਣ ਗਿਆ ਪ੍ਰਸ਼ਾਦ ਛਕਣ ਵਾਲਾ। ਬਿੰਦੀ ਤੋਂ ਮੁਕਤ ਇਹ ਹੈ, ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ। ਪਹਿਲਾਂ ਇੱਥੇ ਆਪਾਂ ਅਰਦਾਸ ਕਰਦੇ ਹਾਂ, ਦਰ ਪ੍ਰਵਾਨਗੀ ਗੁਰੂ ਸਾਹਿਬ ਜੀ ਤੋਂ ਆਗਿਆ ਲੈਂਦੇ ਹਾਂ। ਗੁਰੂ ਦੀ ਕਿਰਪਾ ਦੇ ਨਾਲ ਉਹ ਕੜਾ ਫਿਰ ਤਿਹਾਵਲ, ਕੜਾ ਪ੍ਰਸ਼ਾਦ ਬਣ ਜਾਂਦਾ ਹੈ। ਇੱਕ ਹੈ ਮਨ ਦੀ ਖੁਰਾਕ ਪ੍ਰਸਾਦ, ਇੱਕ ਹੈ ਤਨ ਦੀ ਖੁਰਾਕ ਗੁਰੂ ਦੀ ਬਖਸ਼ਿਸ਼ ਪ੍ਰਸ਼ਾਦ। ਤੇ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਦੁਆਰਾ ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਨੀ। ਕਹਿਣ ਲੱਗੇ ਨੇ ਮਨੁੱਖ ਦੇ ਸਾਰੇ ਇੰਦਰੀ ਪ੍ਰਭੂ ਦੇ ਪ੍ਰੇਮ ਰੂਪ ਰੰਗ ਦੇ ਵਿੱਚ ਭਿੱਜ ਗਏ ਨੇ, ਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਮੇਰਾ ਆਉਣਾ ਜਾਣਾ ਤੇ ਜੰਮਣਾ ਮਰਨਾ ਹੀ ਮੁੱਕ ਗਿਆ ਹੈ। ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਸਮੁੱਚੇ ਸ਼ਬਦ ਦਾ ਜਿਹੜਾ ਭਾਵ ਹੈ, ਜਿਹੜਾ ਸਾਰਾ ਨਿਚੋੜ ਹੈ ਨਾ, ਜਿਹੜਾ ਤੱਤ ਹੈ, ਉਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਭਜ ਸਾਰੰਗ ਪਾਨੀ। ਭਾਈ ਜੋ ਮਨੁੱਖ ਗੁਰੂ ਦੇ ਦੱਸੇ ਹੋਏ ਮਾਰਗ ਤੇ ਰਾਹ ਤੇ ਤੁਰਦਾ ਹੈ ਤੇ ਆਪਣੇ ਮਨ ਨੂੰ
ਤੇ ਇਹਨਾਂ ਗਿਆਨ ਰੂਪ ਇੰਦਰੀਆਂ ਨੂੰ ਪ੍ਰਭੂ ਦੀ ਯਾਦ ਵਿੱਚ ਜਿਹੜਾ ਜੋੜ ਲੈਂਦਾ ਹੈ ਉਹ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਤੇ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਤੋਂ ਉਹ ਬਚ ਜਾਂਦਾ ਹੈ। ਇਸ ਤਰ੍ਹਾਂ ਉਹਦਾ ਸੰਸਾਰ ਦੇ ਵਿੱਚ ਆਉਣਾ ਜਾਣਾ ਉਹ ਖਤਮ ਹੋ ਜਾਂਦਾ ਤੇ ਜੀਵਨ ਬਣ ਜਾਂਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰੂ ਕਿਰਪਾ ਕਰੇ ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਪਾਵਨ ਬਾਣੀ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਅੱਗੋਂ ਵਾਸਤੇ ਸਤਿਗੁਰੂ ਜੀ ਸੋਝੀ ਸੁਮਤ ਪ੍ਰਦਾਨ ਕਰਨ। ਮੇਰੀ ਪੀਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਗੁਰਿਆਈ ਦਿਵਸ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਭੁੱਲ ਚੁੱਕ ਦੀ ਸ਼ਮਾ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਯੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਰਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉਨ ਦਿਆ ਵੈ ਤਾਇ ਸਭ ਥਾਈ ਹੋਈ ਸਹਾਇ।

ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ

ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ

ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਵਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਹਫ਼ਤਾ ਵਾਰੀ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਪਾਤਸ਼ਾਹ ਜੀਓ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਪਾਤਸ਼ਾਹ ਜੀਓ ਖੁੱਲ੍ਹੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਗਏ ਸਮੁੱਚੇ ਦੀਵਾਨਾਂ ਦੀ ਸੇਵਾ ਪਾਤਸ਼ਾਹ ਜੀਓ ਦਰਕਰ ਦੇ ਪੀਤਵਾਨ ਸਵਰਗਵਾਸੀ ਸਰਦਾਰ ਮੋਹਨ ਸਿੰਘ ਵਾਸੀ ਸਵਰਗਵਾਸੀ ਮਾਤਾ ਗਿਆਨ ਕੌਰ ਜੀ ਵਾਸੀ ਤਿਨ੍ਹਾਂ ਦੇ ਸਪੁੱਤਰ ਸਰਦਾਰ ਬਹਾਦਰ ਸਿੰਘ ਵਾਸੀ ਸਤਪਾਲ ਕੌਰ ਜੀ ਵਾਸੀ ਤਿਨ੍ਹਾਂ ਦੇ ਸਪੁੱਤਰ ਸਰਦਾਰ ਲਵਰਦੀਪ ਸਿੰਘ ਜੀ ਵਾਸੀ ਬੀਬੀ ਜਸਪ੍ਰੀਤ ਕੌਰ ਜੀ ਪਾਤਸ਼ਾਹ ਜੀਓ ਕਿਰਪਾ ਕਰਨੀ ਦੋਵਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੀ ਰੁਕਤਾ ਪ੍ਰਦਾਨ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਆਪ ਜੀ ਨੇ ਗੁਰਮਤਿ ਅਨੁਸਾਰ ਸਤਿਗੁਰੂ ਜੀਓ ਸੇਵਕਾਂ ਦੀਆਂ ਪੂਰਨ ਕਰਨੀਆਂ।

ਪਾਤਸ਼ਾਹ ਜੀਓ ਸਮੁੱਚੇ ਦੀਵਾਨ ਸਜਾਏ ਗਏ, ਪਾਤਸ਼ਾਹ ਜੀਓ ਕਿਰਪਾ ਕਰਨੀ, ਸੇਵਾਵਾਂ ਭੇਟਾਵਾਂ ਪ੍ਰਵਾਨ ਕਰਨੀਆਂ ਇਸੇ ਤਰ੍ਹਾਂ ਸੰਗਤਾਂ ਨੂੰ। ਪਾਵਨ ਪਾਤਸ਼ਾਹ ਜੀਓ ਗੁਰਤਾ ਗੱਦੀ ਦਿਵਸ ਅਤੇ ਸਮੁੱਚੇ ਸਮਾਗਮ ਮਨਾਉਣ ਦੀ ਬਲਬੋ ਸਮਰਥਾ ਪ੍ਰਦਾਨ ਕਰਨੀ,

ਕੌਮੀ ਸੰਘਰਸ਼ ਦੇ ਵਾਸਤੇ ਅਤੇ ਕੌਮੀ ਸੰਘਰਸ਼ ਦੇ ਲਈ ਜੂਝਣ ਵਾਲੇ ਕੌਮ ਦੇ ਮਹਾਨ ਯੋਧੇ ਸਰਦਾਰ ਭਾਈ ਰਛਪਾਲ ਸਿੰਘ ਜੀ ਛਿੰਦੜਾਂ ਪਾਤਸ਼ਾਹ ਜੀਓ, ਤਿਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਪਾਤਸ਼ਾਹ ਜੀਓ ਅਰਦਾਸ ਬੇਨਤੀ, ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੇ ਸਮਾਗਮ ਆਪ ਜੀ ਦੀ ਮਿਹਰਾਮਤ ਕਿਰਪਾ ਦਿਆਲਤਾ ਸਦਕਾ ਸੰਪੂਰਨ ਹੋਏ ਹਨ। ਪਾਵਨ ਬਾਣੀ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਕਥਾ ਕਰਦਿਆਂ ਬੇਅੰਤ ਭੁੱਲਾਂ ਅੱਗੋਂ ਵਾਸਤੇ ਸੋਝੀ ਸੁਮਤ ਪ੍ਰਦਾਨ ਕਰਨੀ, ਸਮੁੱਚੀਆਂ ਸੰਗਤਾਂ ਦੇ ਵੱਲੋਂ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ। ਬੱਚੀ ਜਸਮੀਨ ਕੌਰ ਪਾਤਸ਼ਾਹ ਜੀਓ ਪਾਸ ਹੋਣ ਦੀ ਖੁਸ਼ੀ ਦੇ ਵਿੱਚ ਆਪ ਜੀ ਦਾ ਸਮੁੱਚੇ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ। ਕਿਰਪਾ ਕਰਨੀ ਬੱਚੀ ਨੂੰ ਚੜ੍ਹਦੀ ਕਲਾ ਦੇ ਰੁਗਤਾ ਪ੍ਰਦਾਨ ਕਰਨੀ, ਭਾਈ ਬਚਿੱਤਰ ਸਿੰਘ ਤਿਨ੍ਹਾਂ ਨੂੰ ਚੜ੍ਹਦੀ ਕਲਾ, ਬੱਚੀ ਸੁਖਮਨ ਕੌਰ ਘੁੰਮਣ ਤਿਨ੍ਹਾਂ ਨੂੰ ਚੜ੍ਹਦੀ ਕਲਾ ਦੇ ਰੁਗਤਾ ਪ੍ਰਦਾਨ ਕਰਨੀ, ਪਾਸ ਹੋਣ ਦੀ ਖੁਸ਼ੀ ਦੇ ਵਿੱਚ ਅਰਦਾਸ ਬੇਨਤੀ। ਤਰੱਕੀਆਂ ਬਖਸ਼ਿਸ਼ ਕਰਨੀ ਆ, ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ, ਭਾਈ ਮਨਦੀਪ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਰੁਗਤਾ ਪ੍ਰਦਾਨ ਕਰਨੀ, ਗੁਰਮਤਿ ਅਨੁਸਾਰ ਸਮੂਹਕ ਪਰਿਵਾਰਾਂ ਦੇ ਕਾਰਜ ਰਾਸ ਕਰਨੇ। ਪਾਤਸ਼ਾਹ ਜੀਓ ਜਿਨ੍ਹਾਂ ਸੰਗਤਾਂ ਨੇ ਤਿੰਨੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਵਣਾ, ਤਾਂਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ, ਨਾਚੰਤੀ ਨਾਚਨਾ। ਸਤਿਗੁਰੂ ਜੀ ਕਿਰਪਾ ਕਰਨ, ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ, ਮੇਰੇ ਪੀਰ ਦੇ ਮਾਲਕ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬੰਦੀ ਛੋੜ ਸਤਿਗੁਰੂ ਜੀ ਦਾਤਾਰ ਪਿਤਾ ਜੀ, ਤਿਨ੍ਹਾਂ ਦੇ ਗੁਰਤਾ ਗਦੀ ਗੁਰਿਆਈ ਦਿਵਸ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਹਫ਼ਤਾਵਾਰੀ ਦੀਵਾਨਾਂ ਦੀਆਂ ਸੇਵਾਵਾਂ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਟਰੇਸੀ ਤੋਂ ਚੱਲ ਕੇ ਸਮੁੱਚਾ ਸੇਵਕ ਪਰਿਵਾਰ, ਭਾਈ ਬਹਾਦਰ ਸਿੰਘ ਜੀ ਬਾਸੀ ਅਤੇ ਸਮੁੱਚੇ ਪਰਿਵਾਰਾਂ ਦੇ ਵੱਲੋਂ ਰਲ ਮਿਲ ਕੇ ਸਤਿਗੁਰਾਂ ਦਾ ਕੋਟਾਨ ਕੋਟ ਜਿੱਥੇ ਸ਼ੁਕਰਾਨਾ ਕੀਤਾ ਹੈ, ਉੱਥੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ। ਪਾਤਸ਼ਾਹ ਜੀ ਕਿਰਪਾ ਕਰਨ, ਸੇਵਕਾਂ ਦੀਆਂ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਸਤਿਗੁਰੂ ਜੀ ਪੂਰਨ ਕਰਨ, ਰਹਿੰਦੇ ਕਾਰਜ ਸਤਿਗੁਰੂ ਜੀ ਰਾਸ ਕਰਨ। ਸੋ ਜਿਨ੍ਹਾਂ ਸੰਗਤਾਂ ਨੇ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ, ਬਾਣੀ ਸੁਣੀ, ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਟਾਵਾਂ ਪ੍ਰਵਾਨ ਕਰਨ। ਸੋ ਸਮੁੱਚੇ ਪਰਿਵਾਰ ਨੇ ਤਿੰਨੋਂ ਦਿਨ ਹੀ, ਮੇਰੀਆਂ ਮਾਤਾਵਾਂ ਭੈਣਾਂ ਨੇ ਪਰਿਵਾਰਾਂ ਨੇ ਰਲ ਮਿਲ ਕੇ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਅਤੇ ਸਮੁੱਚੇ ਦੀਵਾਨਾਂ ਦੇ ਵਿੱਚ ਬਹਿ ਕੇ ਰੱਬੀ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਸਮੁੱਚਾ ਪਰਿਵਾਰ ਧੰਨਤਾ ਦੇ ਯੋਗ ਹਨ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਅਗਲੇ ਹਫ਼ਤੇ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਨਹੀਂ ਹੈ। ਜੇ ਕਿਸੇ ਵੀ ਪਰਿਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਜਾਂ ਗੁਰੂ ਕੇ ਲੰਗਰ ਦੀ ਸੇਵਾ ਜਾਂ ਫਿਰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ, ਜੋ ਵੀ ਕਿਸੇ ਦੀ ਸ਼ਰਧਾ ਭਾਵਨਾ, ਉਹ ਗੁਰੂ ਘਰ ਦੇ ਫੋਨ 'ਤੇ ਕਾਲ ਕਰਕੇ ਆਪ ਜੀ ਉਹ ਸੇਵਾ ਲੈ ਸਕਦੇ ਹੋ। ਸੋ ਹੁਣ ਗੁਰੂ ਸਾਹਿਬ ਜੀ ਦੀ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਸੋ ਕੱਲ੍ਹ ਨੂੰ ਸੰਗਰਾਂਦ ਹੈ ਔਰ ਹੜ੍ਹ ਦਾ ਮਹੀਨਾ ਆਰੰਭ ਹੋਣਾ 16 ਜੂਨ ਨੂੰ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਵੀ ਇਸੇ ਵੀਕੇ ਮਨਾ ਰਹੇ ਹਾਂ। ਪਾਤਸ਼ਾਹ ਜੀ ਕਿਰਪਾ ਕਰਨ ਜੀ, ਸਾਰੀਆਂ ਸੰਗਤਾਂ ਨੇ ਸਮੁੱਚੇ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਜਪੋ ਜੀ ਸਤਿਨਾਮ।